ਸਿੱਖ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਈ ਫਿਰ ਅੰਗਰ ਗੁਰਦੇ ਅਮਰਦਾਸ ਰਾਮਦਾਸਾਂ ਹੋਈ ਸਹਾਈ ਅਰਜਨ ਹਰਗੋਬਿੰਦਰੋਂ ਸਿਮਰਾਂ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਹ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬਤਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਭਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇਗ ਵਾਹੀ ਦੇਖ ਕੇ ਡਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਰ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਦੇ ਮੂੰਗੇ ਜੁਗੋਂ ਜੁਗਿਆ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮੰਨੀ ਵਾ ਮਤ ਉੱਚੀ ਮਾਤ ਪਾਦਾ ਰਾਖਾ ਵਾਹਿਗੁਰੂ ਹੀਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੇ ਓਟ ਗੁਰੂ ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਾਹਿਬਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਪਾਰ ਕਿਰਪਾ ਕੀਤੀ ਆਪ ਜੀ ਦੀ ਪਾਵਨ ਹਜ਼ੂਰੀ ਵਿਖੇ ਸੋ ਦਰ ਸ਼ਬਦ ਚੌਂਕੀ ਰਚਨਾ ਉਪਰੰਤ ਸੋ ਦਰ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ ਨੇ ਪਾਵਨ ਬਾਣੀ ਗਾਇਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਅੱਖਰ ਵਾਧਾ ਘਾਟਾ ਪੰਚਕ ਮਾਫ ਕਰਨਾ ਪੜ੍ਹੀ ਸੁਣੀ ਬਾਣੀ ਦਾ ਭਾਵ ਦਾਰਾਈਆਂ ਸੰਗਤਾਂ ਦਿਆਂ ਹਿਰਦਿਆਂ ਤੇ ਵਸਾਵਣਾ ਆਈਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੀਠਾ ਦਰ ਪ੍ਰਵਾਨ ਕਰਨਾ ਸਭ ਦੇ ਪਰਿਵਾਰਾਂ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਦਰੋਂ ਘਰੋਂ ਸਿੱਖੀ ਸਿਰਕ ਭਰੋਸਾ ਨਾਮਦਾਨ ਬਖਸ਼ਣਾ ਪਰਿਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਥਪਾ ਤੰਦਰੁਸਤੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਣੀਆਂ ਬੱਚਿਆਂ ਨੂੰ ਗੁਰਮਤਿ ਦੀ ਸੁੱਜੀ ਵਿਦਿਆ ਦੇ ਦਾਨ ਬਖਸ਼ਣੇ ਖਾਲਸੇ ਪੰਥ ਦੀ ਸਦਾ ਚੜ੍ਹਦੀ ਕਲਾ ਰੱਖਣੀ ਪਾਵਨ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਜੀ ਆਈਆਂ ਸੰਗਤਾਂ ਨੂੰ ਨਵਾਜਦੇ ਹੋਏ ਮੁੱਖ ਵਾ ਬਖਸ਼ ਕੇ ਕਿਰਤਾਰਥ ਕਰੋ ਜੀ ਉਪਰੰਤ ਸੰਧਿਆ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਸਹੀ ਪਿਆਰੇ ਮੇਰ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਗੁਰੂ ਸਵਾਰੀ ਸਾਹਿਬ ਸੰਗਤਾ, ਵਡਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰਕੇ ਪਾਵਨ ਬਾਣੀ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਸਰਵਣ ਕਰ ਰਿਹਾ ਸੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰਸਿੱਖੀ ਨਾਮਦਾਨ ਬਖਸ਼ਿਸ਼ ਕਰਨ। ਆਓ ਸੰਧਿਆ ਦੇ ਦੀਵਾਨ ਦੀ ਰਮਤਾ ਕਰ ਰਹੇ ਨੇ ਸਰਕਾਰ ਜੋ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ 6:20 ਤੱਕ ਗੁਰਬਾਣੀ ਦੇ ਕੀਰਤਨ ਸਰਵਣ ਕਰਦੇ ਹਾਂ। ਉਪਰੰਤ ਜੋ ਬੱਚੇ ਗਤਕੇ ਵਿੱਚ ਇਨਾਮ ਜਿਨ੍ਹਾਂ ਬੱਚਿਆਂ ਨੇ ਜਿੱਤੇ ਨੇ ਉਹਨਾਂ ਨੂੰ ਇਨਾਮ ਪ੍ਰਬੰਧਕਾਂ ਵੱਲੋਂ ਦਿੱਤੇ ਜਾਣਗੇ। ਸੋ ਉਪਰੰਤ ਕਥਾ ਦੀ ਹਾਜ਼ਰੀ ਭਾਈ ਅੰਗਰੇਜ਼ ਸਿੰਘ ਜੀ ਭਰਨਗੇ। ਅੱਜ ਬੱਚਿਆਂ ਦੀ ਕਲਾਸ ਵੀ ਹੈ, ਜੋ ਕਿ 7:45 ਤੋਂ ਬੱਚਿਆਂ ਦੀ ਕਲਾਸ ਆਰੰਭ ਹੁੰਦੀ ਹੈ, ਜਿੱਥੇ ਬੱਚਿਆਂ ਨੇ ਗਤਕੇ ਵਿੱਚ ਹੋਰ ਬਹੁਤ ਸਾਰੇ ਵਿੱਚ ਬੱਚਿਆਂ ਨੇ ਬਹੁਤ ਸਾਰੇ ਇਨਾਮ ਜਿੱਤੇ ਨੇ, ਉਹਨਾਂ ਬੱਚਿਆਂ ਨੂੰ ਵੀ ਇਨਾਮ ਦਿੱਤੇ ਜਾਣੇ ਨੇ। ਇਸੇ ਤਰ੍ਹਾਂ ਅੱਜ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ, ਜੋ ਕਿ ਸਾਡੇ ਹਿੰਦੁਸਤਾਨ ਵਿੱਚ ਲੋਕ ਤਿਉਹਾਰਾਂ ਨੂੰ ਵੱਖਰੇ ਵੱਖਰੇ ਤੌਰ 'ਤੇ ਆਪਣੇ ਆਪਣੇ ਢੰਗ ਤਰੀਕੇ ਦੇ ਨਾਲ ਮਨਾਉਂਦੇ ਨੇ। ਕੋਈ ਅੱਜ ਦੇ ਦਿਨ ਨੂੰ ਰਕਸ਼ਾ ਬੰਧਨ ਦੇ ਨਾਲ ਮਨਾਉਂਦਾ ਹੈ, ਕੋਈ ਰੱਖੜੀ ਦਾ ਤਿਉਹਾਰ ਜਾਣ ਕੇ ਮਨਾਉਂਦਾ ਹੈ। ਇਸੇ ਤਰ੍ਹਾਂ ਅੱਜ ਦੇ ਦਿਨ ਬਾਬਾ ਬਕਾਲਾ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਰੱਖੜ ਪੰਨਿਆਂ ਦਾ ਬਹੁਤ ਵੱਡਾ ਜੋੜ ਭਾਰੀ ਮੇਲਾ ਹੁੰਦਾ ਹੈ ਅੱਜ ਦੇ ਦਿਨ, ਅਤੇ 2 ਦਿਨੇ ਮੇਲਾ ਚੱਲਦਾ ਹੈ, ਜੋ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਸ ਨਗਰ ਵਿੱਚ 26 ਸਾਲ 9 ਮਹੀਨੇ 13 ਦਿਨ ਭਾਰੀ ਤਪੱਸਿਆ ਕੀਤੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਦੀ ਪਾਵਨ ਯਾਦ ਦੇ ਅੰਦਰ ਇਤਿਹਾਸਕ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਬਾਬਾ ਬਕਾਲਾ ਬਣਿਆ ਹੈ। ਇਸ ਅਸਥਾਨ 'ਤੇ ਹਰ ਸਾਲ ਰੱਖੜ ਪੁੰਨਿਆਂ ਦਾ ਮੇਲਾ ਬੜੀ ਵੱਡੀ ਪੱਧਰ 'ਤੇ ਸਜਦਾ ਹੈ, ਜਿਸ ਵੇਲੇ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤਾਂ ਉਸ ਪਾਵਨ ਅਸਥਾਨ ਦੇ ਦਰਸ਼ਨ ਕਰਨ ਜਾਂਦੀਆਂ ਨੇ। ਦੇਸਾਂ ਵਿਦੇਸਾਂ ਤੋਂ ਸੰਗਤਾਂ ਪਹੁੰਚਦੀਆਂ ਨੇ। ਅੱਜ ਉਸ ਧਰਤੀ 'ਤੇ ਵੀ ਇਹ ਜੋੜ ਮੇਲਾ ਮਨਾਇਆ ਜਾ ਰਿਹਾ ਹੈ, ਜਿਸ ਨੂੰ ਕਿ ਅੱਜ ਦੇ ਦਿਨ ਸਾਚਾ ਗੁਰੂ ਲਾਧੋਰੇ ਬਾਬਾ ਮੱਖਣ ਛਾਲ ਬਾਣਾ ਜੀ ਨੇ, ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜੋ ਕਿ ਭੋਰਾ ਸਾਹਿਬ ਵਿਖੇ ਭਗਤੀ ਕਰ ਰਹੇ ਸਨ, ਉਹਨਾਂ ਨੂੰ ਪ੍ਰਗਟ ਕੀਤਾ ਅਤੇ ਗੁਰੂ ਸੰਗਤਾਂ ਨੂੰ ਦੱਸਿਆ ਕਿ ਸਾਚਾ ਗੁਰੂ ਲਾਧੋਰੇ ਕਿ ਸੱਚੇ ਗੁਰੂ ਦੀ ਭਾਲ ਵਿੱਚ ਗੁਰੂ ਜਦੋਂ ਆਏ, ਇਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਪ੍ਰਗਟ ਕੀਤਾ। ਉਸ ਪਾਵਨ ਯਾਦ ਦੇ ਅੰਦਰ ਇਹ ਇਤਿਹਾਸਕ ਦਿਹਾੜੇ 'ਤੇ ਇਹ ਜੋੜ ਮੇਲਾ ਸੱਜਦਾ ਹੈ। ਸੋ ਆਓ ਪਾਵਨ ਬਾਣੀ ਦੇ ਸ਼ਬਦ ਕੀਰਤਨ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਤੋਂ 6:20 ਤੱਕ ਸਰਵਣ ਕਰਦੇ ਹਾਂ। ਉਪਰੰਤ ਬੱਚਿਆਂ ਨੂੰ ਪ੍ਰਾਇਜ਼ ਦਿੱਤੇ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਓ ਅਗਲਾ ਪ੍ਰੋਗਰਾਮ ਸਰਵਣ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤਾਂ, ਬੜਭਾਗੀ ਹੋ ਜੋ ਸੰਧਿਆ ਸਮੇਂ ਖਾਲਸਾ ਦੀਵਾਨ ਸਾਹਿਬ ਗੁਰਦੁਆਰਾ ਸਾਹਿਬ ਸੁਖ ਸਾਗਰ ਵਿਖੇ ਹਾਜ਼ਰੀਆਂ ਭਰ ਕੇ ਪਾਵਨ ਬਾਣੀ ਸੋਤਰ ਰਹਿਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਗੁਰਬਾਣੀ ਦੇ ਕੀਰਤਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਯਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲਿਆਂ ਪਾਸੋਂ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਸੀ। ਅੱਜ ਅਸੀਂ ਉਹਨਾਂ ਬੱਚਿਆਂ ਨੂੰ ਇਨਾਮ ਦੇਣ ਜਾ ਰਹੇ ਹਾਂ ਜੋ ਕਿ ਪਿਛਲੇ ਦਿਨਾਂ ਦੇ ਅੰਦਰ 22 ਅਤੇ 23 ਅਗਸਤ ਨੂੰ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਇਹ ਬੱਚਿਆਂ ਦਾ ਸਿੱਖ ਵਾਰੀਅਰ ਗੱਤਕੇ ਮੁਕਾਬਲੇ ਹੋਏ, ਜਿਸ ਵਿੱਚ ਬਹੁਤ ਸਾਰੇ ਬੱਚਿਆਂ ਨੇ ਕੈਨੇਡਾ ਤੋਂ ਬਾਹਰੋਂ ਵੀ ਆਣ ਕਰਕੇ ਭਾਗ ਲਿਆ, ਜਿਸ ਵਿੱਚ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਨੇ, ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਜਾਂਦੀ ਹੈ। ਇੱਥੋਂ ਨਿਊ ਵੈਸਟ ਦੇ ਬੱਚਿਆਂ ਨੂੰ ਵੀ, ਜੋ ਇੱਥੋਂ ਬੱਚੇ ਗਏ ਉਹਨਾਂ ਨੂੰ ਵੀ ਇਨਾਮ ਦੇਣ ਵਾਸਤੇ ਅੱਜ ਅਸੀਂ ਉਹਨਾਂ ਬੱਚਿਆਂ ਨੂੰ ਇੱਥੇ ਸੱਦਿਆ ਹੈ, ਜਿਸ ਦੀ ਇਹ ਸੇਵਾ, ਇਹ ਮਾਰਸ਼ਲ ਆਰਟ ਜੋ ਇਹ ਬੱਚਿਆਂ ਨੂੰ ਸਿਖਾ ਰਹੇ ਨੇ, ਇਹਨਾਂ ਦੇ ਉਸਤਾਦ ਸਰਦਾਰ ਭਾਈ ਜਗਜੀਤ ਸਿੰਘ ਜੀ, ਇਹਨਾਂ ਦੇ ਗੱਤਕਾ ਉਸਤਾਦ ਬੜੇ ਪਿਆਰ ਦੇ ਨਾਲ ਬੱਚਿਆਂ ਨੂੰ ਬਹੁਤ ਮਿਹਨਤ ਕਰਕੇ ਇਹ ਸਾਡਾ ਪੁਰਾਤਨ ਗੱਤਕੇ ਮੁਕਾਬਲੇ, ਘੋੜ ਸਵਾਰੀ, ਹੋਰ ਬਹੁਤ ਸਾਰੇ ਸ਼ਸਤਰ ਚਲਾਉਣੇ ਇਹ ਬੱਚਿਆਂ ਨੂੰ ਸਿਖਾ ਰਹੇ ਨੇ। ਆਓ ਉਹਨਾਂ ਦੇ ਨਾਲ ਕੁਝ ਵਿਚਾਰਾਂ ਉਹਨਾਂ ਪਾਸੋਂ ਸਰਵਣ ਕਰਦੇ ਹਾਂ, ਉਪਰੰਤ ਉਹਨਾਂ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਜਾਣਗੇ ਜੋ ਬੱਚੇ ਇਸ ਗੱਤਕਾ ਮੁਕਾਬਲੇ ਵਿੱਚ ਸਿੱਖ ਵਾਰੀਅਰ ਜੋ ਹੋਇਆ ਉਸ ਵਿੱਚ ਬੱਚਿਆਂ ਨੇ ਭਾਗ ਲਿਆ, ਉਹਨਾਂ ਨੂੰ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ। ਗੱਤਕਾ ਉਸਤਾਦ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ, ਆਓ ਉਹਨਾਂ ਤੋਂ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
2: ਕੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਪ੍ਰਸਾਦ ਸਿੰਘ ਜੀਓ। ਸੋ ਇਹ ਜਿਹੜਾ ਸਿੱਖ ਵਾਰੀਅਰ ਕੰਪੀਟੀਸ਼ਨ ਆ, ਸਿੱਖ ਯੋਧੇ ਜਿਹੜੇ ਸਾਡੇ ਸਿੱਖ ਸ਼ਹੀਦ ਹੋਏ ਆ ਉਹਨਾਂ ਨੂੰ ਸਮਰਪਿਤ ਇਹ ਪ੍ਰੋਗਰਾਮ ਕੋਈ 3 ਸਾਲ ਤੋਂ ਲਗਾਤਾਰ ਚੱਲਦਾ, ਜੋ ਕਿ ਪਹਿਲਾਂ ਗੁਰੂ ਨਾਨਕ ਸਾਹਿਬ ਗੁਰਦੁਆਰੇ 2 ਸਾਲ ਸੀ ਅਤੇ ਐਤਕੀ ਗੁਰਦੁਆਰਾ ਦਸ਼ਮੇਸ਼ ਦਰਬਾਰ ਹੋਇਆ। ਸੋ ਇਸ ਵਿੱਚ ਜਿਵੇਂ ਆਮ ਆਪਾਂ ਸੋਟੀ ਫਰੀ ਸੋਟੀ ਦੇ ਮੁਕਾਬਲੇ ਦੇਖਦੇ ਹਾਂ, ਉਹ ਨਹੀਂ ਹੈਗਾ। ਇਹਦੇ ਵਿੱਚ ਜਿਹੜੀ ਸਾਡੇ ਸੀਨੇ ਵਸੀਨੇ ਯੁੱਧ ਕਲਾ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੀ, ਆਪ ਸਾਰੇ ਜਾਣਦੇ ਹਾਂ ਕਿ ਗੁਰੂ ਸਾਹਿਬ, ਗੁਰੂ ਗੋਬਿੰਦ ਸਾਹਿਬ ਪਾਤਸ਼ਾਹ ਪਟਨੇ ਦੇ ਵਿੱਚ ਗਲੇਲ ਅਤੇ ਤੀਰਅੰਦਾਜ਼ੀ ਕਰਦੇ ਸਨ। ਉਸ ਤੋਂ ਬਾਅਦ ਅਨੰਦਪੁਰ ਸਾਹਿਬ ਆਣ ਕੇ 2 ਧਿਰਾਂ ਬਣਾ ਕੇ ਜੰਗਾਂ ਕਰਾਉਂਦੇ ਰਹੇ। ਸੋ ਇਹ ਸਾਰਾ ਜਿਹੜਾ ਇਤਿਹਾਸ ਨੂੰ ਸਮਰਪਿਤ, ਇਤਿਹਾਸ ਦੇ ਵਿੱਚੋਂ ਸਾਰੀਆਂ ਚੀਜ਼ਾਂ ਆਪਣੇ ਉਸਤਾਦਾਂ ਨਾਲ ਸਲਾਹ ਕਰਕੇ ਇੱਕ ਵੱਖਰਾ ਅਤੇ ਨਿਵੇਕਲਾ ਪ੍ਰੋਗਰਾਮ ਗੁਰੂ ਘਰਾਂ ਦੇ ਸਹਿਯੋਗ ਦੇ ਨਾਲ ਆਰੰਭ ਕੀਤਾ। ਇਹ ਵੱਖਰਾ, ਇਹਦੇ ਵਿੱਚ ਕਿਸੇ ਵੀ ਬੱਚੇ ਨੂੰ ਜਿੱਤਣ ਲਈ ਕਈ ਪੜਾਅ ਪਾਰ ਕਰਨੇ ਪੈਂਦੇ ਆ। ਸੋ ਜਿੱਥੇ ਪਹਿਲਾਂ ਗਲੇਲ ਦਾ ਕੰਪੀਟੀਸ਼ਨ ਆ, ਫਿਰ ਅਰਚਰੀ ਦਾ ਕੰਪੀਟੀਸ਼ਨ ਆ, ਉਸ ਤੋਂ ਬਾਅਦ ਬਰਛੇ ਮਾਰਨ ਦਾ ਕੰਪੀਟੀਸ਼ਨ ਆ, ਉਸ ਤੋਂ ਬਾਅਦ ਕਿਰਪਾਨ ਦੇ ਨਾਲ ਕਈ ਟਾਰਗੇਟ ਹਿੱਟ ਕਰਨੇ, ਸਕਿੱਲ ਦਿਖਾਉਣੇ ਤੋਂ ਪਹਿਲਾਂ ਪੜਾਅ ਪਾਰ ਕਰਨਾ ਪੈਂਦਾ। ਉਸ ਤੋਂ ਬਾਅਦ ਵੱਖ ਵੱਖ ਸ਼ਾਸਤਰਾਂ ਨਾਲ ਜਿਹੜੀ ਫਾਈਟ ਕਰਨੀ ਪੈਂਦੀ ਆ, ਜਦੋਂ ਉਹਦੇ ਵਿੱਚੋਂ ਵੀ ਬੱਚਾ ਜੇਤੂ ਰਹਿ ਜਾਵੇ, ਉਸ ਤੋਂ ਅੱਗੇ ਜਾ ਕੇ 1-5 ਦੀ ਫਾਈਟ ਹੁੰਦੀ ਆ, ਜਦਕਿ ਆਪਾਂ ਪੂਰੇ ਵਰਲਡ ਦੇ ਵਿੱਚ ਜੇ ਕੋਈ ਕੰਪੀਟੀਸ਼ਨ ਦੇ ਦਿਓ 1-1 ਹੁੰਦਾ। ਪਰ ਗੁਰੂ ਸਾਹਿਬ ਨੇ ਆਪਾਂ ਨੂੰ ਹੁਕਮ ਕੀਤਾ ਸੀਗਾ, 250,000 ਸੇ ਇੱਕ ਲੜਾਊਂ ਤਵੇ ਗੋਬਿੰਦ ਸਿੰਘ ਨਾਮ ਕਹਾਊਂ। ਸੋ ਇਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜਿਹੜਾ ਉਹੀ ਸਿਧਾਂਤ ਨੂੰ ਲੈ ਕੇ ਇੱਕ ਸਿੱਖ ਕਿਵੇਂ ਪੰਜਾਂ ਨਾਲ ਲੜਦਾ ਆ, ਕਿਵੇਂ ਜ਼ਿਆਦਿਆਂ ਨਾਲ ਲੜਦਾ, ਉਹ ਤਰੀਕਾ ਇਹਨਾਂ ਬੱਚਿਆਂ ਨੂੰ ਸਿਖਾਇਆ ਗਿਆ। ਸੋ ਜਿਹੜਾ ਸਾਡੇ ਇਤਿਹਾਸ ਵਿੱਚ ਜਾਂ ਸਾਡੀ ਵਿਰਸੇ ਦੇ ਵਿੱਚ ਸਾਨੂੰ ਮਿਲਦਾ ਆ, ਸੋ ਉਹਦੇ ਵਿੱਚ ਜਿਹੜਾ ਇਨਾਮ ਪ੍ਰਾਪਤ ਕਰਨ ਵਾਲੇ ਬੱਚੇ, ਜਿਹੜੇ ਗੁਰਦੁਆਰਾ ਸੁੱਖ ਸਾਗਰ ਦੇ ਬੱਚੇ ਨੇ, ਜਿਹੜਾ ਕਿ ਉਹਦੇ ਵਿੱਚ 2 ਤਰ੍ਹਾਂ ਦੇ ਵਾਰੀਅਰ ਸੀਗੇ, ਇੱਕ ਸੀਗੇ ਜ਼ਮੀਨ ਦੇ ਵਾਰੀਅਰ, ਉਸ ਤੋਂ ਬਾਅਦ ਜੇ ਅਗਲਾ ਬੱਚੇ ਨੂੰ ਆਉਂਦਾ ਫਿਰ ਘੋੜਿਆਂ 'ਤੇ ਸਾਰਾ ਕੁਛ ਇਸੇ ਤਰ੍ਹਾਂ ਕਰਨਾ ਪੈਂਦਾ ਸੀਗਾ, ਘੋੜਿਆਂ 'ਤੇ ਆਰਚਰੀ ਕਰਨੀ, ਘੋੜਿਆਂ 'ਤੇ ਯੁੱਧ ਕਲਾ ਕਰਨੀ, ਫਾਈਟ ਕਰਨੀ, ਸੋ ਕਾਫੀ ਘੋੜਿਆਂ ਦੇ ਉੱਤੇ ਜਿਹੜਾ ਤੁਸੀਂ ਦੇਖਦੇ ਹੋਵੋਗੇ ਵੀਡੀਓ ਦੇ ਵਿੱਚ ਵੀ ਕਾਫੀ ਚਿਰ ਚੱਲਦਾ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਾਲ ਅਜੇ ਡੇਟ ਆਪਾਂ ਜਿਹੜੀ ਉਹ ਸੈੱਟ ਕਰਨੀ ਆ। ਸੋ ਗੁਰਦੁਆਰਾ ਸੁੱਖ ਸਾਗਰ ਨਿਊ ਵੈਸਟ ਇਹੀ ਪ੍ਰੋਗਰਾਮ ਜਿਹੜਾ ਹੋਣ ਜਾ ਰਿਹਾ, ਕਿਉਂਕਿ ਇਹ ਜਿਹੜੇ ਪ੍ਰੋਗਰਾਮ ਆ ਇੱਕ ਗੁਰੂ ਘਰ ਵੱਲੋਂ ਨਹੀਂ ਕਰਵਾਏ ਜਾਂਦੇ। ਜਿੰਨੇ ਵੀ ਪਹਿਲਾਂ ਵਰਲਡ ਕੱਪ ਹੋਇਆ, ਪਹਿਲਾਂ ਗੁਰੂ ਨਾਨਕ ਸਿੰਘ ਗੁਰਦੁਆਰਾ ਹੋਇਆ, ਫਿਰ ਸੁੱਖ ਸਾਗਰ ਨਿਊ ਵੈਸਟ ਹੋਇਆ ਅਤੇ ਫਿਰ ਦਸ਼ਮੇਸ਼ ਦੁਆਰ ਹੋਇਆ। ਸੋ ਇਸੇ ਤਰ੍ਹਾਂ ਜਿਹੜਾ ਵਾਰੀਅਰ ਆ, ਪਰ ਉਹ ਜਿਹੜੇ ਵਰਲਡ ਕੱਪ ਸੀ ਉਹ ਵੀ ਤਿੰਨਾਂ ਗੁਰੂ ਘਰਾਂ ਨੇ ਸਾਂਝੇ ਤੌਰ ਦੇ ਉੱਤੇ ਇੱਕ ਦੂਜੇ ਨੂੰ ਸਹਿਯੋਗ ਦੇ ਕੇ, ਇਸੇ ਤਰ੍ਹਾਂ ਹੁਣ ਭਾਵੇਂ ਇਹ ਗੁਰਦੁਆਰਾ ਦਸ਼ਮੇਸ਼ ਦੁਆਰਾ ਕੰਪੀਟੀਸ਼ਨ ਹੋਇਆ, ਪਰ ਓਨਾ ਹੀ ਸਹਿਯੋਗ ਗੁਰਦੁਆਰਾ ਸੁੱਖ ਸਾਗਰ ਵੱਲੋਂ, ਗੁਰੂ ਨਾਨਕ ਸਾਹਿਬ ਗੁਰਦੁਆਰੇ ਵੱਲੋਂ ਸੀਗਾ। ਸੋ ਇਸੇ ਤਰ੍ਹਾਂ ਜਿਹੜਾ ਅਗਲੇ ਸਾਲ ਹੋਣ ਵਾਲਾ ਪ੍ਰੋਗਰਾਮ ਉਹ ਵੀ ਅਸੀਂ ਸਾਰੀਆਂ ਸੁਸਾਇਟੀਆਂ, ਸਾਰੀਆਂ ਸਿੱਖ ਸੰਸਥਾਵਾਂ ਦੇ ਸਹਿਯੋਗ ਦੇ ਨਾਲ, ਗੁਰੂ ਘਰ ਦੀ ਕਮੇਟੀ ਦਾ ਦੇ ਸਹਿਯੋਗ ਦੇ ਨਾਲ ਇਹ ਜਿਹੜਾ ਸਾਰਾ ਗੁਰੂ ਘਰ ਵੱਲੋਂ ਹੋਣਾ ਆ। ਸੋ ਆਓ ਜਿਹੜਾ ਗਰਾਉਂਡ ਵਾਰੀਅਰ, ਜਿਹੜਾ ਗਰਾਉਂਡ ਦੇ ਵਿੱਚ ਚੈਂਪੀਅਨ ਬਣਿਆ, ਉਹਦੇ ਵਿੱਚ ਪਹਿਲਾ ਜਿਹੜਾ ਇਨਾਮ ਹੈ ਅਮਿਤੋਜ ਸਿੰਘ ਗੁਰਦੁਆਰਾ ਸੁੱਖ ਸਾਹਿਬ ਨਿਊ ਵੈਸਟਰਨ ਲਿਆ। ਸੋ ਪ੍ਰਧਾਨ ਜੀ ਨੂੰ ਅਤੇ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਉਹ ਉਹਨਾਂ ਨੂੰ ਸਰੋਪਾ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨ ਕਰਨ। ਸ੍ਰੀ ਸਾਹਿਬ

0: ਸੋ ਅਗਲਾ ਜਿਹੜਾ ਆ, ਜਿਵੇਂ ਆਪਾਂ ਗੱਤਕਾ ਜਿਵੇਂ ਗੱਲ ਕੀਤੀ ਮੈਂ ਗੱਤਕੇ ਦੀ, ਜਿਹੜਾ ਸਿੰਗਲ ਫਾਈਟ ਹੁੰਦੀ, ਪਰ ਇਹ ਸਿੰਘ ਨੇ ਵਾਰੀਅਰ ਲੜਿਆ ਸੀ। ਪਰ ਜਿਵੇਂ ਦੱਸਿਆ ਕਈ ਪੜਾਵਾਂ ਦੇ ਵਿੱਚ ਇੱਕ ਅੱਧੇ ਪੁਆਇੰਟ ਤੋਂ ਵੀ ਬੱਚਾ ਜਿਹੜਾ ਅਜੇ ਰਹਿ ਜਾਏ, ਅਤੇ ਉਹਦੇ ਕੋਲ ਅਗਲਾ ਪੜਾਅ ਸੀ ਫਰੀ ਸੋਟੀ। ਸੋ ਫਰੀ ਸੋਟੀ ਦੇ ਵਿੱਚ ਜਿਹੜਾ ਆ ਇਨਾਮ ਪ੍ਰਾਪਤ ਕੀਤਾ ਆ ਹਰਜਨ ਸਿੰਘ, ਗੁਰਦੁਆਰਾ ਸੁਖਸਾਰ ਨਿਊ ਵੈਸਟ, ਜੋ ਕਿ ਵੈਨਕੂਵਰ ਤੋਂ ਬੱਚੇ ਛੋਟੇ ਛੋਟੇ ਹੁੰਦੇ ਸਿੱਖਦੇ ਆ। ਸੋ ਇੱਥੇ ਹੋਰ ਵੀ ਸੇਵਾਵਾਂ, ਕੀਰਤਨ ਅਤੇ ਹੋਰ ਸੇਵਾਵਾਂ ਦੇ ਵਿੱਚ ਆਪਾਂ ਇਹਨਾਂ ਨੂੰ ਦੇਖਦੇ ਹਾਂ ਜੀ। ਸੋ ਜਿਵੇਂ ਆਪਾਂ ਜੰਗ ਦੇ ਵਿੱਚ ਦੇਖਦੇ ਹਾਂ ਕਿ ਇਹਦੇ ਵਿੱਚ ਇੱਕ ਜਿਹੜਾ ਸਪੈਸ਼ਲ ਵਾਰੀਅਰ ਸੀਗੇ, ਉਹਦੇ ਵਿੱਚ ਜਿਹੜੇ ਸਭ ਤੋਂ ਵੱਧ ਡਿਫੈਂਸ ਕਰਕੇ ਲੜ ਸਕਦੇ ਸੀਗੇ, ਉਹਨਾਂ ਦੇ ਵਿੱਚੋਂ ਦੋ ਨਾਂ ਜਿਹੜੇ ਜੇਤੂ ਰਹੇ ਨੇ ਸਿੱਖ ਵਾਰੀਅਰ ਦੇ ਵਿੱਚ, ਉਹ ਜਸਰਾਜ ਸਿੰਘ ਅਤੇ ਹੋਵਨ ਸਿੰਘ। ਉਹਨਾਂ ਨੂੰ ਬੇਨਤੀ ਕਿ ਦੋਵੇਂ ਬੱਚੇ ਇਕੱਠੇ ਆ ਜਾ। ਜਦੋਂ 5-1 ਦੀ ਲੜਾਈ ਹੁੰਦੀ ਸੀ, ਉਹਦੇ ਵਿੱਚ ਇਹਨਾਂ ਨੇ ਬਹੁਤ ਵਾਰ ਰੋਕੇ ਅਤੇ ਫਿਰ ਪੂਰਾ ਡਿਫੈਂਸ, ਕਿਉਂਕਿ ਜੰਗ ਵਿੱਚ ਡਿਫੈਂਸ ਬਹੁਤ ਜ਼ਰੂਰੀ ਹੁੰਦਾ, ਜੇ ਡਿਫੈਂਸ ਨਾ ਹੋਵੇ ਤਾਂ ਫਿਰ ਯੋਧਾ ਨਹੀਂ ਹੁੰਦਾ। ਸੋ ਇਹ ਜਿਹੜੇ ਡਿਫੈਂਸ ਦੇ ਵਿੱਚ ਬੱਚੇ ਜਿਹੜੇ ਜੇਤੂ ਰਹੇ ਨੇ, ਜਸਰਾਜ ਸਿੰਘ ਅਤੇ ਹੋਵਨ ਸਿੰਘ ਜੀ। ਹਾਂਜੀ, ਬੱਚਿਆਂ ਦੇ ਪਰਿਵਾਰਾਂ ਦਾ ਵਿਸ਼ੇਸ਼ ਧੰਨਵਾਦ, ਜਿਹੜੇ ਬੱਚੇ ਲੈ ਕੇ ਗੁਰੂ ਘਰ ਆਉਂਦੇ ਨੇ ਅਤੇ ਗੁਰੂ ਘਰ ਦੇ ਵਿੱਚ ਕੀਰਤਨ ਅਤੇ ਹੋਰ ਸੇਵਾਵਾਂ ਜਿਹੜੀਆਂ ਬੱਚੇ ਸਿੱਖਦੇ ਨੇ। ਆਉਣ ਵਾਲਾ ਭਵਿੱਖ ਇਹੀ ਆ ਕਿ ਸਾਡੇ ਬੱਚੇ ਜਿਹੜੇ ਗੁਰਮਤ ਨਾਲ, ਗੁਰਸਿੱਖੀ ਨਾਲ ਜੁੜਨ। ਅਤੇ ਸਭ ਤੋਂ ਵਿਸ਼ੇਸ਼ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕਾਰਜ ਜਿਹੜੇ ਸਾਰੇ ਚੱਲਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਉਹਨਾਂ ਬੱਚਿਆਂ ਦਾ ਅਤੇ ਉਸਤਾਦ ਸਰਦਾਰ ਜਗਜੀਤ ਸਿੰਘ ਜੀ, ਜੋ ਬੱਚਿਆਂ ਨੂੰ ਬਹੁਤ ਮਿਹਨਤ ਕਰਾਉਂਦੇ ਨੇ, ਇਸ ਲਾਇਕ ਬਣਾਉਂਦੇ ਨੇ ਕਿ ਬੱਚੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈ ਸਕਣ। ਸੋ ਬਹੁਤ ਬਹੁਤ ਧੰਨਵਾਦ ਭਾਈ ਜਗਜੀਤ ਸਿੰਘ ਜੀ ਦਾ, ਉਹਨਾਂ ਸਾਰੇ ਬੱਚਿਆਂ ਦਾ ਜੋ ਇਹਨਾਂ ਗੱਤਕੇ ਮੁਕਾਬਲਿਆਂ ਵਿੱਚ ਭਾਗ ਲੈ ਕਰਕੇ ਸਾਡੇ ਇਸ ਗੁਰਦੁਆਰਾ ਸਾਹਿਬ ਜੀ ਦਾ ਨਾਮ ਚਮਕਾਉਂਦੇ ਨੇ। ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਗੁਰਬਾਣੀ ਵਿਚਾਰ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ ਸਰਵਣ ਕਰਾ ਰਹੇ ਹਨ ਭਾਈ ਅੰਗਰੇਜ਼ ਸਿੰਘ ਜੀ, ਸ਼੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ 7:25 ਤੱਕ ਵਿਚਾਰਾਂ ਸਰਵਣ ਕਰਾਉਣਗੇ। ਉਪਰੰਤ ਬੱਚੇ ਇੱਕ ਸ਼ਬਦ ਦੀ ਹਾਜ਼ਰੀ ਭਰਦੇ ਹਨ ਅਤੇ 7:45 ਬੱਚਿਆਂ ਦੀ ਕਲਾਸ ਜੋ ਆਰੰਭ ਹੁੰਦੀ ਹੈ। ਸੋ ਅੱਜ ਬੱਚਿਆਂ ਦੀ ਕਲਾਸ ਵੀ 7:45 ਆਰੰਭ ਹੋਵੇਗੀ। ਸੋ ਆਓ ਉਹਨਾਂ ਤੋਂ ਸਰਵਣ ਕਰਦੇ ਹਾਂ ਗੁਰਮਤਿ ਵਿਚਾਰਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਹੀ

नूर अर्षों पुरुषों चटिए तुद डिठे सच्चे पातशाह मालक

ਸੇਠ ਸੁਭਾਗਾ ਚੂਣੀਆਂ ਆਰੋੜੇ ਭਾਗ ਉਗਵੰਦਾ ਸਨ ਮੁਖ ਇੱਕ ਦੂ ਇੱਕ ਚੜੰਦਾ ਸੇਠ ਸੁਭਾਗਾ ਚੂਣੀਆਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ ਕਲਯੁਗ ਕੇ ਜਹਾਜ, ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਬਖਸ਼ਿਸ਼ ਕਿਰਪਾ ਰਹਿਮਤ ਹੋਈ ਹੈ। ਗੁਰੂ ਚਰਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣਿਆ ਹੈ। ਅੱਜ ਦੀਆਂ ਗੁਰਮਤਿ ਵਿਚਾਰਾਂ ਦੇ ਅੰਦਰ ਭਾਈ ਗੁਰਦਾਸ ਜੀ ਦੇ ਅੰਮ੍ਰਿਤਮਈ ਬੋਲ ਉਹਨਾਂ ਸਿੱਖਾਂ ਦੀ ਪਰਸਾਏ ਹਨ ਜਿਹੜੇ ਉਸ ਵੇਲੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਰੋਵਰ ਦੀ ਸੇਵਾ ਕਰਵਾ ਰਹੇ ਸਨ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ, ਉਸ ਅਸਥਾਨ ਦੀ ਜਦੋਂ ਸੇਵਾ ਹੋ ਰਹੀ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਦੇਖ ਰੇਖ ਹੇਠਾਂ ਉਸ ਵੇਲੇ ਅਨੇਕਾਂ ਹੀ ਸਿੱਖ ਜਥਿਆਂ ਦੇ ਰੂਪ ਵਿੱਚ, ਸੰਘ ਦੇ ਰੂਪ ਵਿੱਚ, ਕਾਫਲਿਆਂ ਦੇ ਰੂਪ ਵਿੱਚ ਆਉਂਦੇ ਸਨ। ਤੁਰਕ ਹੀ ਆਉਣਾ ਹੁੰਦਾ ਸੀ। ਕੋਈ ਲਾਹੌਰ ਤੋਂ ਆ ਰਿਹਾ ਹੈ ਸ਼ਬਦ ਪੜ੍ਹਦੇ ਹੋਏ ਸਿੱਖ, ਕੋਈ ਕਸੂਰ ਤੋਂ ਆ ਰਹੇ ਨੇ, ਕੋਈ ਪਹਾੜਾਂ ਵਾਲੇ ਪਾਸੇ ਤੋਂ ਆ ਰਹੇ ਨੇ। ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦੇ ਨੇ, ਜਿਵੇਂ ਜਿਵੇਂ ਖਬਰ ਮਿਲਦੀ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਇੱਕ ਨਵੇਂ ਨਗਰ ਦੀ ਮੋਹੜੀ ਗੱਡ ਦਿੱਤੀ ਹੈ, ਨਗਰ ਦਾ ਨਾਮ ਰੱਖਿਆ ਹੈ ਚੱਕ ਰਾਮਦਾਸਪੁਰ। ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮੇਂ ਇਹਦਾ ਨਾਮ ਸ਼੍ਰੀ ਅੰਮ੍ਰਿਤਸਰ ਸਾਹਿਬ ਹੋ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਕਾਫਲਿਆਂ ਦੇ ਰੂਪ ਵਿੱਚ, ਜਥਿਆਂ ਦੇ ਰੂਪ ਵਿੱਚ ਗੁਰਬਾਣੀ ਪੜ੍ਹਦੇ ਪੜ੍ਹਦੇ ਕਈ ਕਈ ਦਿਨ ਰਸਤੇ ਵਿੱਚ ਲੱਗ ਜਾਂਦੇ ਸਨ, ਰੁਕਣਾ ਪੈਂਦਾ ਸੀ, ਰਾਤਾਂ ਦਾ ਵਿਸ਼ਰਾਮ ਰਾਹ ਵਿੱਚ ਕਰਨਾ ਪੈਂਦਾ ਸੀ। ਕੋਈ ਮਾਲਵੇ ਤੋਂ ਆ ਰਿਹਾ ਹੈ, ਕੋਈ ਕਿਸੇ ਪਾਸਿਓਂ ਆ ਰਿਹਾ ਹੈ, ਕੋਈ ਕਿਸੇ ਪਾਸਿਓਂ, ਜਿੱਥੇ ਜਿੱਥੇ ਵੀ ਗੁਰੂ ਦੇ ਸਿੱਖ ਰਹਿੰਦੇ ਸਨ ਵੱਡੀ ਗਿਣਤੀ ਵਿੱਚ। ਔਰ ਉਸ ਵੇਲੇ ਬਹੁਤ ਸਾਰੇ ਸਿੱਖਾਂ ਦੇ ਜੀਵਨ ਦੇ ਨਾਲ ਬੜੀਆਂ ਸਾਰੀਆਂ ਇਤਿਹਾਸਕ ਗਾਥਾਵਾਂ ਜੁੜੀਆਂ ਹੋਈਆਂ ਨੇ, ਜਿਨ੍ਹਾਂ ਵਿੱਚੋਂ 94 ਸਿੱਖਾਂ ਦੀ ਘਾਲ ਕਮਾਈ, ਉਹਨਾਂ ਦਾ ਨਾਮ, ਉਹਨਾਂ ਦਾ ਥਾਂ ਟਿਕਾਣਾ, ਇਹ ਸਾਰਾ ਕੁਝ ਭਾਈ ਗੁਰਦਾਸ ਜੀ ਨੇ ਆਪਣੀ ਇਸ 11ਵੀਂ ਵਾਰ ਦੀਆਂ ਪੌੜੀਆਂ ਦੇ ਵਿੱਚ ਜ਼ਿਕਰ ਕੀਤਾ। ਜਿਹੜੀ ਪਿਛਲੀ ਵਾਰ ਸੀ 10ਵੀਂ ਵਾਰ, ਉਹਦੇ ਵਿੱਚ ਭਗਤਾਂ ਦੀ ਗੱਲ ਕੀਤੀ ਸੀ, ਜਿਵੇਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਉਹਨਾਂ ਭਗਤਾਂ ਦਾ ਜੀਵਨ ਅਤੇ ਹੋਰ ਭਗਤਾਂ ਬਾਰੇ। ਇਸ ਵਾਰ ਦੀਆਂ ਪੌੜੀਆਂ ਦੇ ਅੰਦਰ ਸਿੱਖਾਂ ਦੇ ਬਾਰੇ ਜ਼ਿਕਰ ਹੈ। ਬਹੁਤ ਸਾਰੇ ਉਹ ਸਿੱਖ ਜਿਨ੍ਹਾਂ ਦਾ ਨਾਮ ਅਸੀਂ ਇਤਿਹਾਸ ਵਿੱਚ ਕਿਤੇ ਨਾ ਕਿਤੇ ਜ਼ਰੂਰ ਪੜ੍ਹਿਆ ਹੋਏਗਾ, ਸੁਣਿਆ ਹੋਏਗਾ। ਅੱਜ ਜਿੱਥੋਂ ਇਹ ਵਾਰ ਆਰੰਭ ਕੀਤੀ ਜਾ ਰਹੀ ਹੈ ਪੌੜੀ, ਇਹਦੇ ਵਿੱਚ ਕਹਿੰਦੇ ਢੇਸੀ ਜੱਸੂ ਹੁਸੰਗ ਹੈ, ਗੋਇੰਦ ਗੋਲਾ ਹੱਸ ਮਿਲੰਦਾ, ਮੋਹਣ ਕੁੱਕੂ ਵਖਾਣੀਏ, ਧੂਟੇ ਜੋਧੇ ਜਾਸ ਸੁਹੰਦਾ। ਇਹ ਸਿੱਖਾਂ ਦੇ ਨਾਮ ਨੇ। ਇਹ ਉਹ ਸਿੱਖ ਨੇ ਜਿਹੜੇ ਗੁਰੂ ਦਰਬਾਰ ਵਿੱਚ ਆਏ ਸਨ ਸੇਵਾ ਕਰਨ ਵਾਸਤੇ, ਸਰੋਵਰ ਦੀ ਸੇਵਾ ਵਿੱਚ ਹਿੱਸਾ ਪਾਉਣ ਵਾਸਤੇ ਆਏ ਸਨ। ਆਪਾਂ ਸਾਰਿਆਂ ਨੇ ਇੱਕ ਨਗਰ ਦਾ ਨਾਮ ਸੁਣਿਆ ਹੋਇਆ ਹੈ, ਸੰਘ ਢੇਸੀਆਂ। ਦੁਆਬੇ ਦਾ ਇਹ ਪਿੰਡ ਹੈ, ਨਗਰ ਹੈ, ਇਹਦਾ ਨਾਮ ਹੈ ਸੰਘ ਢੇਸੀਆਂ। ਇਸ ਨਗਰ ਦੇ ਜਦੋਂ ਪਿਛੋਕੜ ਨੂੰ ਦੇਖਦੇ ਹਾਂ, ਇਹਦਾ ਨਾਮ ਕਿਵੇਂ ਬਣਿਆ ਹੈ, ਇੱਥੋਂ ਦਾ ਕੀ ਇਤਿਹਾਸ ਹੈ, ਤਾਂ ਉਸ ਇਲਾਕੇ ਵਿੱਚ ਰਹਿਣ ਵਾਲੀ ਸੰਗਤ ਭਲੀ ਪ੍ਰਕਾਰ ਜਾਣੂ ਹੋਏਗੀ। ਔਰ ਸਿੱਖ ਇਤਿਹਾਸਕਾਰਾਂ ਨੇ ਇਸ ਪਿੰਡ ਦਾ, ਇਸ ਨਗਰ ਦਾ ਥੋੜ੍ਹਾ ਜਿਹਾ ਇਤਿਹਾਸ ਦਰਸਾਉਣਾ ਕੀਤਾ ਹੈ, ਔਰ ਭਾਈ ਗੁਰਦਾਸ ਜੀ ਨੇ ਕੇਵਲ ਨਾਮ ਹੀ ਲਿਖਿਆ। ਇਸ
ਨਗਰ ਵਿੱਚ ਰਹਿਣ ਵਾਲਾ ਇੱਕ ਬੜਾ ਵਿਵੇਕੀ ਸਿੱਖ ਹੋ ਨਿਬੜਿਆ ਸੀ। ਉਹਦਾ ਨਾਮ ਸੀ ਭਾਈ ਜੋਧ, ਜੋਧ ਢੇਸੀ ਇਹਦਾ ਨਾਮ ਸੀ, ਢੇਸੀ ਪਿੰਡ ਦਾ ਨਾਮ ਸੀ, ਔਰ ਇਹਦਾ ਨਾਮ ਸੀ ਭਾਈ ਜੋਧ। ਇਤਿਹਾਸਕਾਰਾਂ ਨੇ ਰੰਚਕ ਮਾਤਰ ਜ਼ਿਕਰ ਕੀਤਾ, ਇਹਦੇ ਪਿਤਾ ਦਾ ਨਾਮ ਸੀ ਭਾਈ ਦਾਤਾ, ਕੋਈ ਦਾਤ ਕਹਿੰਦਾ ਹੈ ਕੋਈ ਦਾਤਾ ਕਹਿੰਦਾ। ਇਹ ਅਜੇ ਸਿੱਖ ਨਹੀਂ ਸੀ, ਪਰ ਉੱਦਾਂ ਉਸ ਦੇ ਅੰਦਰ ਰੱਬ ਦੀ ਭਗਤੀ ਭਾਵਨਾ ਪ੍ਰੇਮ ਪਿਆਰ ਐਸੇ ਗੁਣ ਦੇ ਅੰਦਰ ਜ਼ਰੂਰ ਸਨ। ਇਤਿਹਾਸ ਕਹਿੰਦਾ ਹੈ ਜਦੋਂ ਸਰੋਵਰ ਦੀ ਸੇਵਾ ਹੋ ਰਹੀ ਸੀ, ਹਰਿਮੰਦਰ ਸਾਹਿਬ ਦੀ ਸੇਵਾ ਹੋ ਰਹੀ ਸੀ, ਅਤੇ ਮਾਲਵੇ ਦੇ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਆਉਣਾ ਜਾਣਾ ਸੀ। ਸਿੱਖ ਸੰਗਤਾਂ ਮਾਲਵੇ ਦੇ ਇਲਾਕੇ ਵਿੱਚੋਂ ਬਹੁਤ ਆਉਂਦੀਆਂ ਨੇ, ਜਿਹਨੂੰ ਅੱਜ ਅਸੀਂ ਬਠਿੰਡੇ ਦਾ ਇਲਾਕਾ ਕਹਿ ਦਿੰਦੇ ਹਾਂ, ਸੰਗਰੂਰ ਦਾ ਇਲਾਕਾ ਆਖ ਦਿੰਦੇ ਹਾਂ। ਉਸ ਵੇਲੇ ਹੋਰ ਵੀ ਵੱਡਾ ਇਲਾਕਾ ਸੀ, ਅੱਜ ਦੇ ਹਰਿਆਣੇ ਦਾ ਵੀ ਕੁਝ ਇਲਾਕਾ ਇਹਦੇ ਨਾਲ ਜੁੜਿਆ ਹੋਇਆ ਸੀ। ਹੁਣ ਤਾਂ ਵੱਖਰੀ ਸਟੇਟ ਬਣਨ ਕਰਕੇ ਇਹ ਮਾਲਵੇ ਦਾ ਇਲਾਕਾ ਛੋਟਾ ਜਿਹਾ ਰਹਿ ਗਿਆ ਹੈ। ਇੱਥੇ ਗੁਰੂ ਨਾਨਕ ਮਹਾਰਾਜ ਜੀ ਨੇ ਵੀ ਚਰਨ ਪਾਏ। ਫਿਰ ਦੂਸਰੇ ਗੁਰੂ ਸਾਹਿਬਾਨਾਂ ਦੇ ਬਾਰੇ ਜ਼ਿਕਰ ਆਉਂਦਾ, ਕਹਿੰਦੇ ਨੇ ਇੱਥੋਂ ਦੀ ਸਿੱਖ ਸੰਗਤ ਜਥਿਆਂ ਦੇ ਰੂਪ ਵਿੱਚ ਆਉਂਦੀ ਸੀ, ਅਤੇ ਰਸਤੇ ਵਿੱਚੋਂ ਦਰਿਆਏ ਸਤਲੁਜ ਨੂੰ ਲੰਘ ਕੇ ਆਉਣਾ ਪੈਂਦਾ ਸੀ। ਰਸਤੇ ਵਿੱਚ ਸਤਲੁਜ ਦਰਿਆ ਪੈਂਦਾ ਹੈ, ਉਸ ਦਰਿਆ ਨੂੰ ਪਾਰ ਕਰਨਾ ਪੈਂਦਾ ਸੀ, ਅਤੇ ਅੱਜ ਵਾਂਗੂ ਪੁਲ ਨਹੀਂ ਸਨ ਹੁੰਦੇ, ਪੱਤਣ ਹੀ ਹੁੰਦੇ ਸਨ। ਉਹਨਾਂ ਪੱਤਣਾਂ ਤੋਂ ਬੇੜੀਆਂ ਪੈਂਦੀਆਂ ਸਨ, ਉਹਨਾਂ ਬੇੜੀਆਂ ਦੇ ਉੱਤੇ ਅਸਵਾਰ ਹੋ ਕੇ ਇਹ ਸਤਲੁਜ ਬਿਆਸ ਦਰਿਆ ਨੂੰ ਪਾਰ ਕਰਕੇ ਸਿੱਖ ਸ਼੍ਰੀ ਅੰਮ੍ਰਿਤਸਰ ਸਾਹਿਬ ਆਉਂਦੇ ਸਨ। ਕਹਿੰਦੇ ਨੇ ਮਾਲਵੇ ਦੇ ਇਲਾਕੇ ਵਿੱਚੋਂ ਸਿੱਖਾਂ ਦਾ ਇੱਕ ਬਹੁਤ ਵੱਡਾ ਸੰਘ ਆ ਰਿਹਾ ਸੀ, ਬਹੁਤ ਸਾਰੇ ਸਿੱਖ ਆ ਰਹੇ ਸੀ। ਗੁਰੂ ਅਰਜਨ ਦੇਵ ਜੀ ਦੀ ਸੇਵਾ ਦਾ ਜਿਹੜਾ ਕੁੰਭ ਲੱਗਾ ਹੋਇਆ ਸੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਉਸ ਸੇਵਾ ਵਿੱਚ ਭਾਗ ਲੈਣ ਵਾਸਤੇ, ਹਿੱਸਾ ਲੈਣ ਵਾਸਤੇ, ਆਪਣਾ ਜੀਵਨ ਸਫਲ ਕਰਨ ਵਾਸਤੇ ਇੱਕ ਵੱਡਾ ਸੰਘ ਆ ਰਿਹਾ ਸੀ। ਵੱਡੀ ਗਿਣਤੀ ਵਿੱਚ ਸਿੱਖ ਮਾਲਵੇ ਤੋਂ ਤੁਰੇ। ਰਸਤੇ ਵਿੱਚ ਉਹਨਾਂ ਨੂੰ ਕਈ ਦਿਨ ਲੱਗ ਗਏ ਤੁਰ ਕੇ, ਯਾਤਰਾ ਕਰਦਿਆਂ ਕਰਦਿਆਂ ਜਿੱਥੇ ਵੀ ਰਾਤ ਪੈਂਦੀ ਉੱਥੇ ਵਿਸ਼ਰਾਮ ਕਰ ਲੈਂਦੇ। ਕਰਤੇ ਦੀ ਕੁਦਰਤ, ਰੱਬ ਦੀ ਨੇਤ, ਇੱਕ ਦਿਨ ਇਹ ਜਿਹੜਾ ਸੰਘ ਸੀ ਮਾਲਵੇ ਦੇ ਇਲਾਕੇ ਵਿੱਚੋਂ ਆਇਆ ਹੋਇਆ ਸੀ, ਇਹ ਢੇਸੀਆਂ ਨਾਮ ਦੇ ਇਸ ਨਗਰ ਵਿੱਚ ਆ ਗਿਆ, ਅਤੇ ਉੱਧਰੋਂ ਸ਼ਾਮ ਦਾ ਸਮਾਂ ਆ ਗਿਆ, ਸੂਰਜ ਡੁੱਬਣ ਵਾਲਾ ਸੀ, ਸੂਰਜ ਅਸਤ ਹੋਣ ਵਾਲਾ ਸੀ। ਇਹਨਾਂ ਨੇ ਸੋਚਿਆ ਹੁਣ ਇਹ ਕੋਈ ਪਿੰਡ ਆਇਆ ਹੈ, ਕੋਈ ਨਗਰ ਆਇਆ ਹੈ, ਇਸ ਨਗਰ ਵਿੱਚ ਅੱਜ ਦੀ ਰਾਤ ਦਾ ਵਿਸ਼ਰਾਮ ਕਰ ਲੈਂਦੇ ਹਾਂ, ਤੁਰ ਤੁਰ ਕੇ ਥੱਕੇ ਟੁੱਟੇ ਹਾਂ, ਵਿਸ਼ਰਾਮ ਕਰਾਂਗੇ, ਆਰਾਮ ਹੋ ਜਾਏਗਾ, ਕੱਲ੍ਹ ਨੂੰ ਦਿਨ ਚੜ੍ਹੇਗਾ ਅਤੇ ਫਿਰ ਅੱਗੇ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ ਚਾਲੇ ਪਾਵਾਂਗੇ। ਇਸ ਢੇਸੀਆਂ ਨਾਮ ਦੇ ਨਗਰ ਵਿੱਚ ਮਾਲਵੇ ਦੇ ਇਲਾਕੇ ਤੋਂ ਆਇਆ ਹੋਇਆ ਇਹ ਸੰਘ ਪੁੱਛਣ ਲੱਗਾ, ਅਸੀਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਣਾ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਨੇ ਹਨ, ਪਰ ਸਾਨੂੰ ਰਾਤਰੀ ਦੇ ਵਿਸ਼ਰਾਮ ਵਾਸਤੇ ਕੋਈ ਜਗ੍ਹਾ ਚਾਹੀਦੀ ਹੈ ਜਿੱਥੇ ਰਾਤ ਦਾ ਵਿਸ਼ਰਾਮ ਕਰ ਸਕੀਏ। ਕਿਸੇ ਨੇ ਦੱਸਿਆ ਕਿ ਇੱਥੇ ਰੱਬ ਦਾ ਇੱਕ ਭਗਤ ਹੈ, ਪਰਮਾਤਮਾ ਦੀ ਇਬਾਦਤ ਕਰਨ ਵਾਲਾ ਇੱਕ ਭਗਤ ਹੈ, ਉਹਦਾ ਨਾਮ ਭਾਈ ਦਾਤਾ ਹੈ, ਉਹ ਆਉਂਦੇ ਜਾਂਦੇ ਰਾਹੀਆਂ ਦੀ ਸੇਵਾ ਕਰਦਾ ਰਹਿੰਦਾ ਹੈ, ਜੋ ਆਉਂਦੇ ਜਾਂਦੇ ਰਾਹੀ ਨੇ ਬੜੀ ਭਾਵਨਾ ਦੇ ਨਾਲ, ਬੜੇ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਉਹਨਾਂ ਦੀ ਸੇਵਾ ਕਰਕੇ ਉਹਨੂੰ ਖੁਸ਼ੀ ਮਿਲਦੀ ਹੈ। ਅਗਰ ਤੁਸੀਂ ਭੋਜਨ ਪ੍ਰਸ਼ਾਦਾ ਛਕਣਾ ਹੈ, ਰਾਤਰੀ ਦਾ ਵਿਸ਼ਰਾਮ ਕਰਨਾ ਹੈ,
ਤਾਂ ਇਸ ਪਿੰਡ ਦੇ ਉਸ ਰੱਬ ਦੇ ਪਿਆਰੇ ਭਗਤ ਦੇ ਘਰੇ ਤੁਸੀਂ ਜਾ ਸਕਦੇ ਹੋ। ਕਹਿੰਦੇ ਨੇ ਇਸ ਕਾਫਲੇ ਨੇ ਕੀ ਕੀਤਾ, ਢੇਸੀਆਂ ਨਗਰ ਦੇ ਇਸ ਭਗਤ ਪਿਆਰੇ ਭਾਈ ਦਾਤਾ ਜੀ ਦੇ ਗ੍ਰਹਿ ਵਿਖੇ ਘਰ ਵਿਖੇ ਜਾਣਾ ਕੀਤਾ। ਸ਼ਾਮ ਦਾ ਸਮਾਂ ਹੋ ਗਿਆ ਸੀ। ਇਹਨਾਂ ਨੇ ਜਾ ਕੇ ਕਿਹਾ ਕਿ ਅਸੀਂ ਮਾਲਵੇ ਦੇ ਇਲਾਕੇ ਵਿੱਚੋਂ ਆਏ ਹਾਂ, ਮਾਲਵੇ ਦੇਸ਼ ਵਿੱਚੋਂ ਆਏ ਹਾਂ, ਔਰ ਅਸੀਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਦੀਦਾਰੇ ਕਰਨੇ ਹਨ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਮਿਲਣਾ ਹੈ, ਉਹਨਾਂ ਦੀ ਸੰਗਤ ਕਰਨੀ ਹੈ, ਉਹਨਾਂ ਦੀ ਸੰਗਤ ਕਰਨੀ ਹੈ। ਆਪ ਜੀ ਦੇ ਬਾਰੇ ਅਸੀਂ ਬੜੀ ਸਿਫਤ ਸੁਣੀ ਹੈ ਕਿ ਤੁਸੀਂ ਆਉਂਦੇ ਜਾਂਦੇ ਰਾਹੀਆਂ ਦੀ ਬੜੀ ਸੇਵਾ ਕਰਦੇ ਹੋ, ਭਾਵਨਾ ਦੇ ਨਾਲ ਟਹਿਲ ਕਰਦੇ ਹੋ। ਤਾਂ ਇਹ ਦਾਤਾ ਨਾਮ ਦਾ ਜਿਹੜਾ ਭਗਤ ਸੀ, ਇਹ ਬੜਾ ਪ੍ਰਸੰਨ ਹੋਇਆ, ਜਿਸ ਤਰ੍ਹਾਂ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜੇ ਤੁਸੀਂ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਜਾ ਰਹੇ ਹੋ ਤਾਂ ਮੈਂ ਤੁਹਾਡੀ ਜ਼ਰੂਰ ਸੇਵਾ ਕਰਾਂਗਾ। ਕਹਿੰਦੇ ਨੇ ਰਾਤਰੀ ਦਾ ਵਿਸ਼ਰਾਮ ਸਿੱਖਾਂ ਦੇ ਇਸ ਸੰਘ ਨੇ ਇਸ ਨਗਰ ਵਿੱਚ ਭਾਈ ਦਾਤਾ ਜੀ ਦੇ ਘਰ ਵਿੱਚ ਕੀਤਾ। ਇਹਨੇ ਬੜੀ ਸੇਵਾ ਕੀਤੀ, ਜਲ ਪਾਣੀ ਦੇ ਨਾਲ, ਭੋਜਨ ਦੇ ਨਾਲ, ਪ੍ਰਸਾਦ ਦੇ ਨਾਲ, ਰਾਤਰੀ ਦੇ ਵਿਸ਼ਰਾਮ ਵਾਸਤੇ ਥਾਂ ਵੀ ਦਿੱਤੀ, ਜਗ੍ਹਾ ਵੀ ਦਿੱਤੀ। ਇਹ ਸੇਵਾ ਕਰਕੇ ਇਹਨੂੰ ਬੜੀ ਖੁਸ਼ੀ ਹੁੰਦੀ ਸੀ, ਬੜੀ ਪ੍ਰਸੰਨਤਾ ਹੁੰਦੀ ਸੀ। ਇਹਦਾ ਇੱਕ ਪੁੱਤਰ ਸੀ, ਉਹਦਾ ਨਾਮ ਇਤਿਹਾਸਕਾਰਾਂ ਨੇ ਭਾਈ ਜੋਧ ਕਰਕੇ ਲਿਖਿਆ ਹੈ। ਇਹਦੇ ਘਰ ਇੱਕ ਪੁੱਤਰ ਸੀ, ਉਹਨੇ ਵੀ ਬੜੀ ਸੇਵਾ ਕੀਤੀ ਭਾਵਨਾ ਦੇ ਨਾਲ, ਆਪਣੇ ਪਿਤਾ ਦੀ ਤਰ੍ਹਾਂ ਇਸ ਸੰਘ ਦੀ ਸੇਵਾ ਕੀਤੀ, ਸਾਥੀਆਂ ਦੀ, ਸੰਗੀਆਂ ਦੀ ਸੇਵਾ। 15 ਕੁ ਸਾਲ ਉਦੋਂ ਇਹਦੀ ਉਮਰ ਸੀ। ਇਹਦਾ ਨਾਮ ਸੀ ਜੋਧ। ਇਹ ਗੁਰੂ ਕੀਆਂ ਸੰਗਤਾਂ ਨੇ ਸ਼ਾਮ ਦੇ ਸਮੇਂ ਰਹਿਰਾਸ ਵੀ ਕੀਤੀ, ਪਾਠ ਵੀ ਕੀਤਾ, ਅਰਦਾਸ ਵੀ ਕੀਤੀ, ਸੋਹਲੇ ਦਾ ਪਾਠ ਵੀ ਹੋਇਆ, ਕੀਰਤਨ ਵੀ ਹੋਇਆ, ਸਤਸੰਗ ਵੀ ਹੋਇਆ। ਰਾਤਰੀ ਦੇ ਵਿਸ਼ਰਾਮ ਤੋਂ ਬਾਅਦ ਅੰਮ੍ਰਿਤ ਵੇਲੇ ਫਿਰ ਸਤਸੰਗ ਨੇ ਸੋਧ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪ ਉਚਾਰਾ ਦੀ ਜਿਹੜੀ ਮਰਿਆਦਾ ਹੈ ਉਹਦੇ ਮੁਤਾਬਕ ਇਸ ਬਾਲਕ ਦੇ ਉੱਤੇ, ਭਾਈ ਜੋਧ ਉੱਤੇ ਬੜਾ ਪ੍ਰਭਾਵ ਪਿਆ ਇਸ ਸੰਘ ਦਾ। ਇਹ ਇੰਨਾ ਕੁ ਪ੍ਰਭਾਵਿਤ ਹੋਇਆ ਗੁਰਬਾਣੀ ਸੁਣ ਕੇ, ਪਾਠ ਸੁਣ ਕੇ, ਕੀਰਤਨ ਸੁਣ ਕੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਇਤਿਹਾਸ ਬਾਰੇ ਇਹਨਾਂ ਸਿੱਖਾਂ ਕੋਲੋਂ ਜਾਣਕਾਰੀ ਲੈ ਕੇ ਇਹ ਬੜਾ ਖੁਸ਼ ਹੋਇਆ ਬਾਲਕ, ਪ੍ਰਸੰਨਤਾ ਹੋਈ। ਜਦੋਂ ਇਹ ਸਾਰਾ ਸੰਗ ਤੁਰਨ ਲੱਗਾ ਨਾ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਨੂੰ, ਤਾਂ ਇਹਨੇ ਆਪਣੇ ਮਾਤਾ ਪਿਤਾ ਕੋਲ ਇੱਛਾ ਜ਼ਾਹਰ ਕੀਤੀ, ਮੇਰੀ ਵੀ ਇੱਛਾ ਹੈ, ਭਾਵਨਾ ਹੈ ਕਿ ਐਸੇ ਗੁਰੂ ਨੂੰ ਮੈਂ ਵੀ ਦੇਖ ਕੇ ਆਵਾਂ, ਉਹਨਾਂ ਦੇ ਦਰਸ਼ਨ ਕਰਾਂ। ਮਾਤਾ ਪਿਤਾ ਕੋਲੋਂ ਆਗਿਆ ਲੈ ਕੇ ਇਹ ਜੋਧ ਨਾਮ ਦਾ ਬਾਲਕ ਇਸ ਸੰਗ ਦੇ ਨਾਲ ਹੀ ਹੋ ਤੁਰਿਆ, ਅੰਮ੍ਰਿਤਸਰ ਪਹੁੰਚ ਗਏ। ਮਾਲਵੇ ਤੋਂ ਆਏ ਹੋਈ ਸਿੱਖ ਸੰਗਤ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕੀਤੀ, ਭੇਟਾਵਾਂ, ਕੀਮਤੀ ਭੇਟਾਵਾਂ ਅਰਪਣ ਕੀਤੀਆਂ, ਦਸਵੰਧ ਦਿੱਤਾ ਅਤੇ ਕਈ ਦਿਨ ਉੱਥੇ ਰਹਿ ਕੇ ਸੇਵਾ ਕੀਤੀ ਸਰੋਵਰ ਦੇ ਵਿੱਚ। ਅਤੇ ਸਿੱਖਾਂ ਨੇ ਜਾ ਕੇ ਗੁਰੂ ਅਰਜਨ ਦੇਵ ਜੀ ਨੂੰ ਇਹ ਵੀ ਗੱਲ ਦੱਸੀ ਕਿ ਪਾਤਸ਼ਾਹ ਜੀ, ਇਹ ਇੱਕ ਛੋਟਾ ਜਿਹਾ ਬੱਚਾ ਹੈ, ਜੋਧ ਇਹਦਾ ਨਾਮ ਹੈ, ਇਹਦੇ ਘਰ ਵਿਖੇ ਅਸੀਂ ਰਾਤਰੀ ਦਾ ਵਿਸ਼ਰਾਮ ਕੀਤਾ ਸੀ, ਇਹਨੇ ਬੜੀ ਭਾਵਨਾ ਨਾਲ ਸੇਵਾ ਕੀਤੀ ਹੈ, ਇਹ ਵੀ ਆਪ ਜੀ ਦੇ ਦਰਸ਼ਨ ਦੀਦਾਰੇ ਕਰਨ ਆਇਆ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਇਸ ਭਾਈ ਜੋਧ ਬਾਲਕ ਨੂੰ ਆਪਣੇ ਕੋਲ ਬੁਲਾਇਆ, ਇਹਦੇ ਸਿਰ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ, ਔਰ ਬਾਣੀ ਦੇ ਬੋਲਾਂ ਦੇ ਰਾਹੀਂ ਜਿਸ ਦੇ ਸਿਰ ਉੱਤੇ ਗੁਰੂ ਦਾ ਹੱਥ ਰੱਖਿਆ ਜਾਏ ਉਹ ਤਾਂ ਬਹੁਤ ਹੀ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ, ਮਹਾਨ ਹੋ ਜਾਂਦਾ ਹੈ, ਉੱਤਮ ਹੋ ਜਾਂਦਾ ਹੈ। ਕਰਮ ਹੁਕਮ ਮਸਤਕ ਹੱਥ ਧਰ, ਇਸ ਤਰ੍ਹਾਂ ਦੇ ਬੋਲ ਆਉਂਦੇ ਨੇ।
ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਜੇ ਗੁਰੂ ਦਾ ਸਿਰ ਮੱਥੇ ਉੱਤੇ ਰੱਖਿਆ ਜਾਏ, ਗੁਰੂ ਦਾ ਹੱਥ ਮੱਥੇ ਉੱਤੇ ਰੱਖਿਆ ਜਾਏ, ਸਿਰ ਉੱਤੇ ਰੱਖ ਦੇਵੇ ਗੁਰੂ, ਉਹਦੇ ਵਿੱਚੋਂ ਤਾਂ ਖੋਟ ਨਿਕਲ ਜਾਂਦੀ ਹੈ, ਬੁਰਿਆਈਆਂ ਦੂਰ ਹੋ ਜਾਂਦੀਆਂ ਨੇ, ਉਹਦਾ ਜੀਵਨ ਤੇ ਸ਼ੁੱਧ ਕੰਚਨ ਵਰਗਾ ਹੋ ਜਾਂਦਾ। ਜਿਵੇਂ ਕੰਚਨ ਬੜਾ ਸ਼ੁੱਧ ਹੁੰਦਾ ਹੈ, ਬਿਲਕੁਲ ਕਹਿੰਦੇ ਇਸ ਬਾਲਕ ਜੋਧ ਦਾ ਜੀਵਨ ਕੰਚਨ ਹੋ ਗਿਆ, ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਇਸ ਤਰ੍ਹਾਂ ਦੇ ਬੋਲ ਨੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ। ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਭਾਈ ਜੋਧ ਨੇ ਇਸ ਮਾਲਵੇ ਤੋਂ ਆਏ ਹੋਏ ਸੰਗ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਕਈ ਦਿਨ, ਤੇ ਸਤਿਗੁਰੂ ਜੀ ਨੇ ਇਹਦੇ ਸਿਰ ਉੱਤੇ ਹੱਥ ਰੱਖਿਆ ਤੇ ਪੁੱਛਿਆ, ਭਾਈ ਤੂੰ ਕਿੱਥੋਂ ਹੈ? ਇਹਨੇ ਆਖਿਆ, ਪਾਤਸ਼ਾਹ ਮੈਂ ਇਸ ਸੰਗ ਦੇ ਨਾਲ ਆਇਆ ਤੇ ਜੋਧ ਮੇਰਾ ਨਾਮ ਹੈ। ਤੂੰ ਸੰਗ ਦੇ ਨਾਲ ਆਇਆ ਹੈ, ਤੂੰ ਸੰਗਤ ਦੇ ਨਾਲ ਆਇਆ ਹੈ। ਸੰਗਤ ਇੱਕ ਬਹੁਤ ਵੱਡਾ ਰੁਤਬਾ ਹੁੰਦਾ ਹੈ। ਇਤਿਹਾਸਕਾਰ ਕਹਿੰਦੇ ਨੇ ਇਸ ਬਾਲਕ ਜੋਧ ਦਾ ਨਾਮ ਗੁਰੂ ਅਰਜਨ ਦੇਵ ਜੀ ਨੇ ਸੰਗ ਹੀ ਰੱਖ ਦਿੱਤਾ। ਤੂੰ ਇਸ ਸੰਗ ਦੇ ਨਾਲ ਆਇਆ ਹੈ, ਸੰਗਤ ਦੇ ਨਾਲ ਆਇਆ ਹੈ, ਇਸ ਸੰਗ ਦਾ ਸੰਗ ਕਰਕੇ ਤੂੰ ਨਿਰਮਲ ਹੋ ਗਿਆ ਹੈ, ਕੰਚਨ ਹੋ ਗਿਆ ਹੈ, ਪਵਿੱਤਰ ਹੋਇਆ ਹੈ। ਅੱਜ ਤੋਂ ਬਾਅਦ ਅਸੀਂ ਤੈਨੂੰ ਇੱਕ ਨਵਾਂ ਨਾਮ ਦਿੰਦੇ ਹਾਂ, ਸੰਗ। ਇਹਨੂੰ ਬਾਬਾ ਸੰਗ ਕਹਿਣ ਲੱਗ ਪਏ। ਉਮਰ ਭਾਵੇਂ ਥੋੜ੍ਹੀ ਸੀ, ਸਿੱਖਾਂ ਦੇ ਅੰਦਰ ਗੁਰੂ ਦੇ ਆਖੇ ਹੋਏ ਬੋਲ ਉਕਰੇ ਗਏ ਕਿ ਅੱਜ ਤੋਂ ਬਾਅਦ ਸੰਗਤ ਕਰਕੇ ਤੇਰਾ ਨਾਮ ਸੰਗ ਹੋ ਗਿਆ। ਉਹ ਗੁਰੂ ਅਰਜਨ ਦੇਵ ਜੀ ਦਾ ਦਿੱਤਾ ਹੋਇਆ ਇਹਨੂੰ ਨਾਮ ਮਿਲ ਗਿਆ, ਬਾਬਾ ਸੰਗ। ਸੰਗਤ ਕਰਕੇ, ਸੰਗ ਕਰਕੇ ਤੂੰ ਸੰਗ ਹੋ ਗਿਆ ਹੈ, ਅੰਗ ਸੰਗ ਹੋ ਗਿਆ ਹੈ, ਅੰਗੀਕਾਰ ਹੋ ਗਿਆ ਹੈ, ਪਾਵਨ ਹੋ ਗਿਆ। ਇਹਦਾ ਜਿਹੜਾ ਪਹਿਲਾ ਨਾਮ ਸੀ ਨਾ ਭਾਈ ਜੋਧ, ਉਹ ਮਿਟ ਗਿਆ। ਨਵਾਂ ਨਾਮ ਗੁਰੂ ਅਰਜਨ ਦੇਵ ਜੀ ਨੇ ਦੇ ਦਿੱਤਾ, ਸੰਗ। ਉਸ ਤੋਂ ਬਾਅਦ ਇਹਦਾ ਨਾਮ ਫਿਰ ਬਾਬਾ ਸੰਗ ਦੇ ਨਾਮ ਦੇ ਨਾਲ ਸਾਰੇ ਲੈਣ ਲੱਗ ਪਏ। ਗੁਰੂ ਇਤਿਹਾਸ ਜਦੋਂ ਲਿਖਿਆ ਗਿਆ, ਇਹਦਾ ਨਾਮ ਫਿਰ ਬਾਬਾ ਸੰਗ ਕਰਕੇ ਲਿਖਿਆ।

ਸੁਹੰਦਾ ਇਹ ਸਾਰੇ ਸ਼ੋਭਨੀਕ ਸਿੱਖ ਹੋ ਗਏ। ਇਹ ਵੱਡਾ ਸੰਘ ਸੀ। ਇਹਨਾਂ ਨੇ ਅੰਮ੍ਰਿਤਸਰ ਸਾਹਿਬ ਵਿਖੇ ਕਈ ਦਿਨ ਰਹਿ ਕੇ ਸੇਵਾ ਕੀਤੀ, ਸਰੋਵਰ ਦੇ ਵਿੱਚ ਰਹਿ ਕੇ ਸੇਵਾ ਕੀਤੀ। ਇਹ ਸਵੇਰੇ ਸ਼ਾਮ ਗੁਰੂ ਅਰਜਨ ਦੇਵ ਜੀ ਨੂੰ ਮਿਲਦੇ ਸਨ, ਦਰਸ਼ਨ ਦੀਦਾਰ ਕਰਦੇ ਸਨ। ਅੰਮ੍ਰਿਤ ਵੇਲੇ ਦੀਵਾਨ ਲੱਗਦਾ ਸੀ। ਵੱਡੀ ਗਿਣਤੀ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਏ ਹੋਏ ਸਿੱਖਾਂ ਨੂੰ ਗੁਰੂ ਅਰਜਨ ਦੇਵ ਜੀ ਦਰਸ਼ਨ ਦੀਦਾਰ ਦਿੰਦੇ ਸਨ। ਆਪਣੇ ਮੁਖਾਰਬਿੰਦ ਵਿੱਚੋਂ ਬਚਨਾਂ ਦੇ ਰਾਹੀਂ ਸਿੱਖਾਂ ਨੂੰ ਨਿਹਾਲ ਕਰਦੇ ਸਨ। ਸਾਰਾ ਦਿਨ ਸਿੱਖ ਮਿੱਟੀ ਢੋਂਦੇ ਸਨ, ਸਰੋਵਰ ਦੇ ਵਿੱਚੋਂ ਮਿੱਟੀ ਕੱਢ ਕੱਢ ਕੇ ਬਾਹਰ ਸੁੱਟਦੇ ਸਨ। ਇਸ ਤਰ੍ਹਾਂ ਇਹ ਸਰੋਵਰ ਦੀ ਸੇਵਾ ਵੀ ਕਰਦਾ ਰਿਹਾ ਸੰਘ। ਗੁਰੂ ਦਾ ਹਰ ਜਸ ਹੁੰਦਾ ਰਿਹਾ। ਕਈ ਦਿਨ ਸੇਵਾ ਕਰਕੇ ਜਦੋਂ ਇਹ ਸੰਘ ਵਾਪਸ ਮੁੜਨ ਲੱਗਾ ਤੇ ਇਹ ਬਾਬਾ ਸੰਘ ਜੋ ਭਾਈ ਜੋਧ ਦਾ ਨਾਮ ਹੈ ਜਿਸ ਦਾ, ਇਹ ਵੀ ਵਾਪਸ ਮੁੜਿਆ, ਆਪਣੇ ਪਿੰਡ ਆ ਗਿਆ, ਨਗਰ ਆ ਗਿਆ। ਕੁਝ ਦਿਨ ਰਹਿ ਕੇ ਫਿਰ ਇਹਦੇ ਅੰਦਰ ਤੜਫ ਪੈਦਾ ਹੋਈ, ਤੰਗ ਪੈਦਾ ਹੋਈ ਆਪਣੇ ਮਾਤਾ ਪਿਤਾ ਨੂੰ ਲੈ ਕੇ। ਫਿਰ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆਇਆ। ਇਵੇਂ ਇਹ ਇੱਕ ਬਹੁਤ ਵੱਡਾ ਨਾਮ ਬਣ ਗਿਆ ਬਾਬਾ ਸੰਘ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹਨੂੰ ਸੰਗਤ ਤੋਂ ਐਸਾ ਨਾਮ ਚੜ੍ਹਿਆ, ਇਹਦਾ ਜੀਵਨ ਹੀ ਸਤਸੰਗੀ ਹੋ ਗਿਆ। ਔਰ ਸਤਸੰਗਤ ਦਾ ਜਿੰਨਾ ਵੱਡਾ ਰੁਤਬਾ ਹੁੰਦਾ ਹੈ, ਸੰਗਤ ਦਾ ਜਿੰਨਾ ਵੱਡਾ ਮਰਤਬਾ ਹੁੰਦਾ ਹੈ, ਇਸ ਬਾਬਾ ਸੰਘ ਦਾ ਓਨਾ ਹੀ ਵੱਡਾ ਮਰਤਬਾ ਅਹੁਦਾ ਹੋ ਗਿਆ। ਸਤਸੰਗਤ ਸਤਿਗੁਰ ਚਾਟ ਸਾਲ ਹੈ, ਜਿੱਤ ਹਰ ਗੁਣ ਸਿੱਖਾ। ਗੁਰਬਾਣੀ ਦੇ ਇਹ ਬੋਲ ਹਨ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਨੇ। ਚਾਟ ਸਾਲ ਕਿਹਨੂੰ ਕਹਿੰਦੇ ਨੇ? ਜਿੱਥੇ ਬੈਠ ਕੇ ਚਾਟੜੇ ਗਿਆਨ ਗ੍ਰਹਿਣ ਕਰਦੇ ਨੇ, ਸਿੱਖਿਆ ਹਾਸਲ ਕਰਦੇ ਨੇ, ਉਹਨੂੰ ਪਾਠਸ਼ਾਲਾ ਵੀ ਕਹਿੰਦੇ ਨੇ, ਚਾਟਸ਼ਾਲਾ ਵੀ ਕਹਿੰਦੇ ਨੇ। ਚਾਟੜੇ ਦਾ ਭਾਵ ਹੈ ਛੋਟੇ ਛੋਟੇ ਬੱਚੇ, ਬਾਲਕ। ਜਿਸ ਤਰ੍ਹਾਂ ਧਰੂ ਤੇ ਪ੍ਰਹਲਾਦ ਦੇ ਬਾਰੇ ਲਿਖਿਆ ਹੈ, ਇਹ ਇੱਕ ਚਾਟਸ਼ਾਲਾ ਵਿੱਚ ਬੈਠ ਕੇ ਪੜ੍ਹਦੇ ਸਨ। ਉਸ ਚਾਟਸ਼ਾਲਾ ਦੇ ਵਿੱਚ ਇਹਨਾਂ ਨੇ ਉਸ ਪਰਮਾਤਮਾ ਦੀ ਭਗਤੀ ਦੀ ਗਾਥਾ ਆਖੀ ਸੀ। ਚਾਟਸਾਲ ਕੀ ਹੈ? ਜਿੱਥੋਂ ਕੋਈ ਗੁਣ ਮਿਲਦਾ ਹੈ, ਗਿਆਨ ਮਿਲਦਾ ਹੈ, ਸਿੱਖਿਆ ਮਿਲਦੀ ਹੈ। ਭਾਈ ਸੰਘ ਨੇ ਸੰਘ ਵਿੱਚ ਰਹਿ ਕੇ ਆਪਣਾ ਜੀਵਨ ਸੰਗੀ ਹੀ ਬਣਾ ਲਿਆ, ਗੁਰੂ ਦਾ ਸਿੱਖ ਬਣ ਗਿਆ। ਹੁਣ ਹੋਰ ਬਹੁਤ ਸਾਰੇ ਸਿੱਖਾਂ ਦਾ ਜ਼ਿਕਰ ਆਉਂਦਾ ਹੈ। ਅਗਲੇ ਬੋਲ ਹਨ, ਮੰਝ ਪੰਨੂ ਪ੍ਰਵਾਨ ਹੈ, ਪੀਰਾਣਾ ਗੁਰ ਭਾਏ ਚਲੰਦਾ। ਭਾਈ ਮੰਝ, ਆਪਾਂ ਬੜੀ ਵਾਰ ਨਾਮ ਸੁਣਿਆ, ਵਾਰ ਵਾਰ ਸੁਣਦੇ ਹਾਂ ਭਾਈ ਮੰਝ ਜੀ ਦਾ ਨਾਮ। ਭਾਈ ਮੰਝ ਕੌਣ ਹੈ? ਭਾਈ ਮੰਝ ਉਹ ਸੀ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ ਮੰਝ ਗੁਰੂ ਕਾ ਬੋਹਿਥਾ ਜਗ ਲੰਘਣਹਾਰਾ ਇਹ ਵਰਦਾਨ ਦਿੱਤਾ ਸੀ ਭਾਈ ਮੰਝ ਜੀ ਨੂੰ। ਭਾਈ ਮੰਝ ਗੁਰੂ ਦਾ ਬੋਹਿਥਾ ਬਣ ਗਿਆ, ਅਤੇ ਬੋਹਿਥੇ ਦਾ ਭਾਵ ਕੀ ਹੁੰਦਾ ਹੈ? ਜਹਾਜ਼। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰੂ ਘਰ ਦਾ ਬੋਹਿਥਾ ਹੋਣ ਦਾ ਇਹਨੂੰ ਵਰਦਾਨ ਦੇ ਦਿੱਤਾ। ਇਤਿਹਾਸਕਾਰਾਂ ਨੇ ਭਾਈ ਮੰਝ ਜੀ ਬਾਰੇ ਲਿਖਿਆ ਹੈ, ਇਹਦਾ ਪਹਿਲਾ ਨਾਮ ਸੀ ਭਾਈ ਤੀਰਥਾ। ਕੰਗਮਈ ਇਹਦਾ ਪਿੰਡ ਹੈ, ਹੁਸ਼ਿਆਰਪੁਰ ਦੇ ਇਲਾਕੇ ਦੇ ਵਿੱਚ ਕੰਗਮਈ ਪਿੰਡ ਦਾ ਇਹ ਚੌਧਰੀ ਸੀ, ਮੁਖੀ ਸੀ ਭਾਈ ਮੰਝ। ਉਦੋਂ ਪਿੰਡਾਂ ਦੇ ਚੌਧਰੀ ਹੁੰਦੇ ਸਨ, ਕੋਈ ਇੱਕ ਪਿੰਡ ਦਾ ਚੌਧਰੀ, ਕੋਈ ਦੋ ਪਿੰਡਾਂ ਦਾ ਚੌਧਰੀ, ਕੋਈ ਚਾਰ ਪਿੰਡਾਂ ਦਾ ਚੌਧਰੀ, ਅਲੱਗ ਅਲੱਗ ਪਿੰਡਾਂ ਦੇ ਚੌਧਰੀ ਹੁੰਦੇ ਸਨ। ਇਹ ਭਾਈ ਤੀਰਥਾ ਵੀ ਕੰਗਮਈ ਨਾਮ ਦੇ ਪਿੰਡ ਦਾ, ਨਗਰ ਦਾ ਚੌਧਰੀ ਹੈ। ਔਰ ਇਹ ਸਖੀ ਸਰਵਰੀਆ ਸੀ। ਸਖੀ ਸਰਵਰੀਆ ਬਾਰੇ ਆਪਾਂ ਸਾਰੇ ਜਾਣਦੇ ਹਾਂ। ਸਖੀ ਸਰਵਰ ਦੇ ਬਹੁਤ ਸਾਰੇ ਅਸਥਾਨ ਅੱਜ ਵੀ ਨੇ, ਉਸ ਵੇਲੇ ਵੀ ਸਨ, ਜਿਹਨੂੰ ਲਾਲਾਂ ਵਾਲਾ ਪੀਰ ਕਹਿ ਦਿੰਦੇ ਹਾਂ, ਅੱਜ ਵੀ ਲਾਲਾਂ ਵਾਲੇ ਪੀਰ ਦੇ ਨਾਲ ਯਾਦ ਕੀਤਾ ਜਾਂਦਾ। ਪੁਰਾਤਨ ਸਮੇਂ ਵਿੱਚ, ਪੁਰਾਣੇ ਸਮੇਂ ਵਿੱਚ ਇਹਨਾਂ ਨੂੰ ਸਖੀ

0: ਵਰਗੇ ਆਖਦੇ ਸਨ। ਇਹ ਕੰਗਮਈ ਪਿੰਡ ਦਾ ਚੌਧਰੀ ਭਾਈ ਤੀਰਥਾ ਇਹਦਾ ਨਾਮ ਹੈ। ਇਹ ਸਖੀ ਸਰਵਰੀਆ ਸੀ ਜਿਹੜੇ ਬਹੁਤ ਜ਼ਿਆਦਾ ਮੁਰੀਦ ਹੁੰਦੇ ਸਖੀ ਸਰਵਰ ਦੇ। ਉਹਨਾਂ ਨੇ ਆਪਣੇ ਘਰ ਵਿੱਚ ਪੀਰਖਾਨਾ ਬਣਾਇਆ ਹੁੰਦਾ ਸੀ। ਪੀਰਖਾਨਾ ਇੱਕ ਕਵਰ ਜੇ ਬਣਾ ਕੇ ਉੱਤੇ ਇੱਕ ਕਮਰਾ ਬਣਾ ਦੇਣਾ, ਕੋਠਾ ਬਣਾ ਦੇਣਾ, ਉਹਨੂੰ ਪੀਰਖਾਨਾ ਕਹਿੰਦੇ। ਇਸ ਭਾਈ ਤੀਰਥੇ ਨੇ ਵੀ ਆਪਣੇ ਨਗਰ ਵਿੱਚ ਇੱਕ ਪੀਰਖਾਨਾ ਬਣਾਇਆ ਸੀ। ਸਾਰਾ ਪਿੰਡ ਇਹਦੇ ਘਰ ਵਿੱਚ ਬਣੇ ਹੋਏ ਪੀਰਖਾਨੇ ਵਿੱਚ ਆ ਕੇ ਸਖੀ ਸਰੋਵਰ ਦੀ ਪੂਜਾ ਕਰਦਾ ਸੀ। ਕਹਿੰਦੇ ਨੇ ਰੱਬ ਦੀ ਨੇਤ ਇੱਕ ਦਿਨ ਐਸਾ ਹੋਇਆ, ਇਹਦੇ ਪਿੰਡ ਕੁਝ ਗੁਰੂ ਦੇ ਸਿੱਖ ਆਏ। ਯਾਤਰਾ ਕਰਦੇ ਕਰਦੇ ਅੰਮ੍ਰਿਤਸਰ ਨੂੰ ਆਉਣ ਵਾਲੀ ਸੰਗਤ, ਭਾਈ ਤੀਰਥੇ ਦੇ ਘਰ ਉਹਨਾਂ ਨੇ ਰਾਤਰੀ ਦਾ ਵਿਸ਼ਰਾਮ ਕੀਤਾ ਅਤੇ ਉਹਦਾ ਵੀ ਜੀਵਨ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਸੁਣ ਕੇ, ਸ਼ੋਭਾ ਸੁਣ ਕੇ ਤਬਦੀਲ ਹੋਣ ਲੱਗਾ। ਇਹਦੇ ਅੰਦਰ ਵੀ ਉਸੇ ਤਰ੍ਹਾਂ ਹੀ ਬਾਬਾ ਸੰਗ ਦੀ ਤਰ੍ਹਾਂ ਖਿੱਚ ਪੈਦਾ ਹੋਈ, ਤਾਂਘ ਪੈਦਾ ਹੋਈ ਕਿ ਉਹ ਗੁਰੂ ਕੈਸਾ ਹੈ ਜਿਹਦੀ ਇੰਨੀ ਸਿਫਤ ਹੈ, ਇੰਨੀ ਵਡਿਆਈ ਹੈ, ਜਿਸ ਦੇ ਸਿੱਖਾਂ ਦੇ ਵਿੱਚ ਇੰਨੀਆਂ ਖੂਬੀਆਂ ਨੇ, ਇਹਨਾਂ ਦੇ ਬੋਲਾਂ ਦੇ ਵਿੱਚ ਰਸ ਹੈ, ਆਨੰਦ ਹੈ, ਸੁੱਖ ਹੈ, ਚੈਨ ਹੈ। ਕਹਿੰਦੇ ਇਹ ਭਾਈ ਤੀਰਥਾ ਕੰਗਮਈ ਪਿੰਡ ਦਾ ਚੌਧਰੀ ਸਖੀ ਸਰੋਵਰ ਸੀ। ਇਹ ਗੁਰੂ ਅਰਜਨ ਦੇਵ ਜੀ ਸ਼ੋਭਾ ਸੁਣ ਸੁਣ ਕੇ ਇੱਕ ਦਿਨ ਅੰਮ੍ਰਿਤਸਰ ਆਇਆ। ਇਹਨੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਦੇਖਣਾ ਕੀਤਾ, ਦਰਸ਼ਨ ਦੀਦਾਰ ਕੀਤੇ, ਇਹ ਬੜਾ ਪ੍ਰਭਾਵਿਤ ਹੋਇਆ। ਗੁਰੂ ਅਰਜਨ ਦੇਵ ਜੀ ਨੂੰ ਮਿਲ ਕੇ ਦੇਖ ਕੇ ਮਾਨੋ ਇਹਦਾ ਜੀਵਨ ਤਬਦੀਲ ਹੋਣ ਲੱਗਾ। ਇਹਦੇ ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਨਿਗਾਹ ਪੈ ਗਈ, ਮਿਹਰ ਦੀ ਦ੍ਰਿਸ਼ਟੀ ਪੈ ਗਈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਦ੍ਰਿਸ਼ਟੀ ਮਾਨੋ ਅੰਮ੍ਰਿਤਮਈ ਸੀ। ਇਸ ਭਾਈ ਤੀਰਥੇ ਦੇ ਉੱਤੇ ਜਦੋਂ ਅੰਮ੍ਰਿਤਮਈ ਦ੍ਰਿਸ਼ਟੀ ਪਈ ਤਾਂ ਮਾਨੋ ਇਹਦਾ ਜੀਵਨ ਅੰਮ੍ਰਿਤਮਈ ਹੋਣ ਲੱਗਾ। ਇਹਨੇ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ, ਕਹਿੰਦਾ ਪਾਤਸ਼ਾਹ, ਮੈਂ ਬੜੀ ਵਡਿਆਈ ਸੁਣੀ ਹੈ, ਤੁਹਾਡੀ ਸ਼ੋਭਾ ਬਹੁਤ ਸੁਣੀ ਹੈ, ਅੱਜ ਵੱਡੇ ਭਾਗਾਂ ਦੇ ਨਾਲ ਮੈਂ ਆਪ ਜੀ ਦੇ ਕੋਲ ਆਇਆ ਹਾਂ, ਦਰਸ਼ਨ ਦੀਦਾਰੇ ਕਰਨ ਵਾਸਤੇ ਪੁੱਜਾਂ। ਆਪ ਜੀ ਕਿਰਪਾ ਕਰੋ, ਮੈਨੂੰ ਸਿੱਖੀ ਦੀ ਦਾਤ ਦਿਓ, ਆਪਣੇ ਚਰਨਾਂ ਵਿੱਚ ਜੋੜ ਲਓ, ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਬਚਨ ਸੁਣ ਕੇ ਮੇਰੇ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ, ਸੁੱਖ ਮਿਲਿਆ ਹੈ, ਚੈਨ ਮਿਲਿਆ। ਭਗਤੀ ਭਾਵਨਾ ਤਾਂ ਇਹਦੇ ਅੰਦਰ ਪਹਿਲਾਂ ਹੀ ਸੀ, ਭਾਵੇਂ ਉਹ ਸਖੀ ਸਰਵਰ ਦਾ ਹੋਵੇ ਜਾਂ ਹੋਰ ਕੋਈ, ਪਰ ਗੁਰੂ ਅਰਜਨ ਦੇਵ ਜੀ ਤੁਹਾਡੇ ਬੋਲਾਂ ਵਿੱਚ ਰਸ ਬੜਾ ਹੈ, ਆਨੰਦ ਬੜਾ ਹੈ, ਸੁੱਖ ਹੈ, ਚੈਨ ਹੈ, ਇਹ ਤੁਹਾਡੇ ਮੁੱਖ ਵਿੱਚੋਂ ਨਿਕਲੇ ਹੋਏ ਬੋਲਾਂ ਕਰਕੇ ਮੇਰੇ ਮਨ ਨੂੰ ਬੜੀ ਸ਼ੀਤਲਤਾ ਮਿਲੀ ਹੈ, ਆਪ ਜੀ ਰਹਿਮਤ ਕਰਕੇ ਮੈਨੂੰ ਸਿੱਖੀ ਦੀ ਦਾਤ ਦਿਓ। ਅਤੇ ਪਾਤਸ਼ਾਹ ਨੇ ਪੁੱਛ ਲਿਆ, ਭਾਈ ਤੂੰ ਕੌਣ ਹੈ, ਕਿੱਥੋਂ ਆਇਆ, ਤੇਰੀ ਕਿਰਤ ਕੀ ਹੈ, ਤੇਰਾ ਕਾਰੋਬਾਰ ਕੀ ਹੈ, ਕਾਰ ਵਿਹਾਰ ਕੀ ਹੈ। ਇਹਨੇ ਆਪਦੇ ਨਗਰ ਦਾ ਨਾਮ ਦੱਸਿਆ ਕਿ ਮੈਂ ਕੰਗਮਈ ਨਗਰ ਤੋਂ ਆਇਆ ਹਾਂ, ਮੈਂ ਉੱਥੋਂ ਦਾ ਚੌਧਰੀ ਹਾਂ, ਮੈਂ ਇੱਕ ਸਖੀ ਸਰਵਰ ਹਾਂ, ਲਾਲਾਂ ਵਾਲੇ ਪੀਰ ਦਾ ਮੁਰੀਦ ਹਾਂ। ਭਾਈ ਤੀਰਥਾ ਕਹਿਣ ਲੱਗਾ, ਮੈਂ ਆਪਣੇ ਘਰ ਵਿੱਚ ਇੱਕ ਪੀਰਖਾਨਾ ਵੀ ਬਣਾਇਆ ਹੋਇਆ, ਸਾਡਾ ਸਾਰਾ ਪਿੰਡ ਉਸ ਪੀਰਖਾਨੇ ਵਿੱਚ ਆ ਕੇ ਸਰਵਰ ਦੀ ਪੂਜਾ ਵੀ ਕਰਦਾ, ਮੈਂ ਵੀ ਕਰਦਾ ਹਾਂ, ਪਰ ਮੇਰੀ ਇੱਛਾ ਹੈ ਮੈਂ ਤੁਹਾਡੇ ਕੋਲੋਂ ਸਿੱਖੀ ਲਵਾਂ, ਸਿੱਖੀ ਦੇ ਗੁਣ ਲਵਾਂ, ਸਿੱਖੀ ਦੀ ਦਾਤ ਲਵਾਂ। ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਜਵਾਬ ਦਿੱਤਾ, ਕਹਿਣ ਲੱਗੇ, ਭਾਈ ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਇਹਨੂੰ ਸਮਝ ਨਹੀਂ ਆਈ ਸਿੱਖੀ ਤੇ ਸਿੱਖੀ ਨਾ ਟਿਕਣ ਦਾ ਕੀ ਭਾਵ ਹੈ, ਕੀ ਅਰਥ ਹੈ। ਕਹਿੰਦਾ, ਸਤਿਗੁਰੂ ਜੀ, ਮੈਂ ਬੇਸਮਝ ਹਾਂ, ਮੈਨੂੰ ਨਹੀਂ ਪਤਾ ਸਿੱਖੀ ਤੇ ਸਿੱਖੀ ਨਹੀਂ ਟਿਕਦੀ ਇਹਦਾ ਅਰਥ ਕੀ ਹੈ, ਇਹਦਾ ਭਾਵ ਕੀ ਹੈ, ਮੈਨੂੰ ਚੰਗੀ ਤਰ੍ਹਾਂ ਦੱਸੋ, ਚੰਗੀ ਤਰ੍ਹਾਂ ਸਮਝਾਉਣਾ ਕਰੋ। ਗੁਰੂ ਅਰਜਨ ਦੇਵ ਜੀ ਕਹਿੰਦੇ ਤੂੰ ਗੁਰੂ ਗ੍ਰਹਿਣ ਕੀਤਾ ਹੋਇਆ ਹੈ, ਸਿੱਖਿਆ ਧਾਰਨ ਕੀਤੀ ਹੋਈ ਹੈ ਸਖੀ ਸਰਵਰ ਤੋਂ ਪੀਰਖਾਨੇ ਦੀ, ਤੂੰ ਉਹਨਾਂ ਦਾ ਮੁਰੀਦ ਹੈ, ਤੇਰਾ ਰਸਤਾ ਅਲੱਗ ਹੈ, ਅਸੀਂ ਤੇਰੇ ਰਸਤੇ ਨੂੰ ਨਹੀਂ ਰੋਕਣਾ ਚਾਹੁੰਦੇ, ਤੂੰ ਆਪਣੇ ਮਾਰਗ 'ਤੇ ਚੱਲਦਾ ਰਹਿ। ਜਿਸ ਮਾਰਗ ਨੂੰ ਤੂੰ ਧਾਰਨ ਕੀਤਾ ਹੈ ਤੂੰ ਉਸੇ ਮਾਰਗ 'ਤੇ ਤੁਰਿਆ ਜਾ। ਗੁਰੂ ਸਾਹਿਬਾਨਾਂ ਨੇ ਕਿਸੇ ਵੀ ਧਰਮ ਦੇ ਧਰਮੀ ਨੂੰ ਉਹਦੇ ਰਸਤੇ ਤੋਂ ਰੋਕਿਆ ਨਹੀਂ, ਉਹਦੇ ਰਾਹ ਵਿੱਚ ਰੁਕਾਵਟ ਨਹੀਂ ਪਾਈ। ਜਿਵੇਂ ਬਾਬਾ ਫਰੀਦ ਸਾਹਿਬ ਜੀ ਪੰਜ ਵੇਲੇ ਦੇ ਨਮਾਜ਼ੀ ਸਨ ਅਤੇ ਉਹਨਾਂ ਦੀ ਬਾਣੀ ਲੈਣ ਤੋਂ ਸਤਿਗੁਰੂ ਜੀ ਨੂੰ ਕੋਈ ਹਿਚਕਚਾਹਟ ਨਹੀਂ ਸੀ, ਉਹ ਸੱਚੇ ਨਮਾਜ਼ੀ ਸਨ। ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕਰ ਦਿੱਤੀ ਗਈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੇ ਭਾਈ, ਤੂੰ ਪਿੰਡ ਦਾ ਚੌਧਰੀ ਵੀ ਹੈ, ਤੂੰ ਆਪਦੇ ਘਰ ਵਿੱਚ ਸਖੀ ਸਰਵਰ ਦਾ ਪੀਰਖਾਨਾ ਵੀ ਬਣਾਇਆ ਹੋਇਆ ਹੈ, ਅਸੀਂ ਤੈਨੂੰ ਇਸ ਰਾਹ ਤੋਂ ਨਹੀਂ ਰੋਕਾਂਗੇ, ਤੂੰ ਇਸ ਰਾਹ 'ਤੇ ਚੱਲਦਾ ਰਹਿ। ਪਰ ਇਸ ਨੇ ਫਿਰ ਹੱਥ ਜੋੜ ਕੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਨਹੀਂ ਸਤਿਗੁਰੂ ਜੀ, ਮੈਨੂੰ ਤੁਹਾਡੇ ਦਰਸ਼ਨ ਕਰਕੇ ਤੁਹਾਡੀ ਸਿੱਖੀ ਪਿਆਰੀ ਲੱਗਣ ਲੱਗ ਪਈ ਹੈ, ਆਪ ਕਿਰਪਾ ਕਰਕੇ ਮੈਨੂੰ ਸਿੱਖੀ ਦੀ ਦਾਤ ਦਿਓ। ਇਹ ਉਹ ਸਿੱਖ ਹੈ ਭਾਈ ਤੀਰਥਾ ਜਿਹਦਾ ਜ਼ਿਕਰ ਇੱਥੇ ਭਾਈ ਗੁਰਦਾਸ ਜੀ ਕਰਦੇ, ਮੰਝ ਪੰਨੂ ਪ੍ਰਵਾਨ ਹੈ, ਮੰਝ ਪੰਨੂ ਪ੍ਰਵਾਨ ਹੈ, ਇਹ ਭਾਈ ਮੰਝ ਦੇ ਨਾਲ ਪੰਨੂ ਲਿਖਿਆ ਹੋਇਆ, ਇਹਦੀ ਗੋਤ ਹੋਏਗੀ ਜਾਂ। ਆਖਰ ਇਹ ਵਾਰ ਵਾਰ ਤਰਲੇ ਲੈਂਦਾ ਰਿਹਾ, ਬੇਨਤੀਆਂ ਕਰਦਾ ਰਿਹਾ, ਵਾਰ ਵਾਰ ਇਹਦੇ ਬੇਨਤੀਆਂ ਕਰਨ ਤੋਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਇਹਦੇ 'ਤੇ ਦਇਆ ਆ ਗਈ, ਤਰਸ ਆ ਗਿਆ, ਇਹਨੂੰ ਪ੍ਰਵਾਨ ਕਰਨਾ ਪਿਆ। ਭਾਈ ਗੁਰਦਾਸ ਕਹਿੰਦੇ ਮੰਝ ਪੰਨੂ ਪ੍ਰਵਾਨ ਹੈ, ਇਹਨੂੰ ਗੁਰੂ ਅਰਜਨ ਦੇਵ ਜੀ ਨੇ ਪ੍ਰਵਾਨ ਕਰ ਲਿਆ ਅਤੇ ਨਾਲ ਹੁਕਮ ਕੀਤਾ, ਆਗਿਆ ਕੀਤੀ ਕਿ ਜੇ ਤੂੰ ਸਿੱਖੀ ਧਾਰਨ ਕਰਨੀ ਹੈ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਉਪਦੇਸ਼ ਲੈਣਾ ਹੈ, ਤਾਂ ਫਿਰ ਤੈਨੂੰ ਸਾਡੀ ਆਗਿਆ ਗੁਰੂ ਦੇ ਹੁਕਮ ਵਿੱਚ ਰਹਿਣਾ ਪਵੇਗਾ, ਜਿਹੜਾ ਤੂੰ ਪੀਰਖਾਨਾ ਬਣਾਇਆ ਹੋਇਆ ਹੈ ਉਹਨੂੰ ਤਿਆਗਣਾ ਪਵੇਗਾ, ਛੱਡਣਾ ਪਵੇਗਾ। ਇਹਨੇ ਇੱਕਦਮ ਹੱਥ ਬੰਨ ਕੇ ਬੇਨਤੀ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ, ਕਹਿੰਦਾ ਸਤਿਗੁਰੂ ਮੈਨੂੰ ਜੋ ਤੁਸੀਂ ਆਗਿਆ ਕਰੋਗੇ ਮੈਂ ਉਸ ਆਗਿਆ ਤੋਂ ਮੁੱਖ ਨਹੀਂ ਮੋੜਾਂਗਾ, ਪਿੱਛੇ ਨਹੀਂ ਹਟਾਂਗਾ, ਪਰ ਮੇਰੀ ਬੇਨਤੀ ਹੈ ਕਿ ਤੁਸੀਂ ਮੇਰੇ ਵੱਲ ਮੁੱਖ ਰੱਖੋ, ਮੇਰੇ ਵੱਲ ਪਿੱਠ ਨਾ ਕਰੋ। ਜਿਵੇਂ ਆਪਾਂ ਭਗਤ ਕਬੀਰ ਜੀ ਦੀ ਬਾਣੀ ਦੇ ਬੋਲ ਪੜ੍ਹਦੇ ਹਾਂ, ਹਉ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੇ ਤਾਂ ਅੰਗ ਨਾ ਮੋਰੋ, ਪਿੰਡ ਪਰੋ ਤਾਂ ਪ੍ਰੀਤ ਨਾ ਤੋਰੋ। ਇਹ ਕਬੀਰ ਜੀ ਦੀ ਬਾਣੀ ਦਾ ਬੋਲ ਹੈ। ਹੇ ਰੱਬ ਜੀ, ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਤੁਸੀਂ ਮੇਰੇ ਵੱਲੋਂ ਮੁੱਖ ਨਾ ਫੇਰੋ, ਮੈਨੂੰ ਆਪਦੇ ਤੋਂ ਦੂਰ ਨਾ ਕਰੋ। ਭਗਤ ਕਬੀਰ ਜੀ ਕਹਿੰਦੇ ਇਹੀ ਗੱਲ ਭਾਈ ਤੀਰਥਾ ਜੀ ਭਾਈ ਮੰਝ ਜੀ ਕਹਿਣ ਲੱਗ ਪਏ। ਗੁਰੂ ਅਰਜਨ ਦੇਵ ਜੀ ਮਹਾਰਾਜ, ਮੇਰੇ ਵੱਲ ਕਰਵਟ ਨਾ ਕਰੋ, ਪਿੱਠ ਨਾ ਕਰੋ। ਜਿਵੇਂ ਕਬੀਰ ਕਹਿੰਦੇ ਨਾ, ਕਰਵਟ ਕਰਵਤ ਭਲਾ ਨਾ ਕਰਵਟ ਤੇਰੀ, ਕਰਵਤ ਆਰੇ ਨੂੰ ਕਹਿੰਦੇ ਨੇ। ਵਾਰ ਵਾਰ ਭਾਈ ਮੰਝ ਦੀਆਂ ਬੇਨਤੀਆਂ ਸੁਣ ਕੇ ਸਤਿਗੁਰੂ ਨੇ ਆਖਿਆ, ਭਾਈ ਮੰਝ, ਭਾਈ ਤੀਰਥਾ, ਜੇ ਤੂੰ ਗੁਰੂ ਦੀ ਸਿੱਖੀ ਲੈਣੀ ਹੈ ਤਾਂ ਫਿਰ ਤੈਨੂੰ ਇਸ ਪੀਰਖਾਨੇ ਦਾ ਤਿਆਗ ਕਰਨਾ ਪਵੇਗਾ। ਸਿੱਖੀ ਤੇ ਸਿੱਖੀ ਨਹੀਂ ਟਿਕਦੀ, ਦੋ ਮਾਰਗ ਧਾਰਨ ਨਹੀਂ ਕਰ ਸਕਦਾ ਤੂੰ, ਜਾਂ ਸਖੀ ਸਰਵਰ ਵਾਲਾ ਮਾਰਗ ਚੱਲ ਤੇ ਚੱਲਦਾ ਰਹਿ, ਜੇ ਤੂੰ ਸਿੱਖੀ ਲੈਣੀ ਹੈ ਤਾਂ ਤੈਨੂੰ ਉਹ ਰਸਤਾ ਛੱਡਣਾ ਪਵੇਗਾ। ਇਹਨੇ ਬੇਨਤੀ ਕੀਤੀ ਸਤਿਗੁਰੂ ਜੋ ਮਰਜ਼ੀ ਹੋ ਜਾਏ ਮੈਨੂੰ ਸਿੱਖੀ ਦਿਓ। ਇਹਨੇ ਜਾ ਕੇ ਨਾ ਆਪਣੇ ਪਿੰਡ ਵਿੱਚ ਜਿਹੜਾ ਪੀਰਖਾਨਾ ਬਣਾਇਆ ਹੋਇਆ ਸੀ ਉਹ ਢਾ ਦਿੱਤਾ, ਤੋੜ ਦਿੱਤਾ। ਪਿੰਡ ਦੇ ਲੋਕ ਜਿਸ ਪਿੰਡ ਦਾ ਇਹ ਚੌਧਰੀ ਸੀ ਉਹ ਬੜੇ ਹੈਰਾਨ ਹੋਏ। ਜਦੋਂ ਕਿਸੇ ਧਾਰਮਿਕ ਸਥਾਨ ਨੂੰ ਤੋੜਿਆ ਜਾਂਦਾ ਹੈ, ਢਾਇਆ ਜਾਂਦਾ ਹੈ, ਜਿਨ੍ਹਾਂ ਦੀਆਂ ਉੱਥੇ ਭਾਵਨਾਵਾਂ ਜੁੜੀਆਂ ਹੋਈਆਂ ਹਨ, ਸੁਭਾਵਿਕ ਹੀ ਹੈ ਉਹਨਾਂ ਦੇ ਅੰਦਰ ਰੋਸ ਪੈਦਾ ਹੋਏਗਾ। ਉਹ ਸਾਰੇ ਪਿੰਡ ਦੇ ਨਗਰ ਦੇ ਲੋਕ ਇਕੱਠੇ ਹੋ ਕੇ ਭਾਈ ਤੀਰਥਾ ਦੇ ਕੋਲ ਆ ਗਏ ਕਿ ਤੂੰ ਇਹ ਕੀ ਗੁਨਾਹ ਕਰ ਰਿਹਾ ਹੈ, ਪਾਪ ਕਰ ਰਿਹਾ, ਤੂੰ ਇਸ ਪੀਰਖਾਨੇ ਨੂੰ ਕਿਉਂ ਤੋੜ ਰਿਹਾ ਹੈ। ਇਹਨੇ ਆਖਿਆ, ਮੈਂ ਗੁਰੂ ਅਰਜਨ ਦੇਵ ਜੀ ਦੀ ਸਿੱਖੀ ਧਾਰਨ ਕਰ ਲਈ ਹੈ, ਸਿੱਖੀ ਗ੍ਰਹਿਣ ਕਰ ਲਈ ਹੈ, ਅਗਰ ਤੁਸੀਂ ਪੀਰਖਾਨੇ ਦੀ ਪੂਜਾ ਕਰਨੀ ਹੈ, ਸਰੋਵਰ ਦੀ ਪੂਜਾ ਕਰਨੀ ਹੈ, ਤੁਸੀਂ ਆਪਣਾ ਵੱਖਰਾ ਪੀਰਖਾਨਾ ਬਣਾ ਲਓ ਆਪਣੇ ਘਰ ਵਿੱਚ। ਮੇਰਾ ਘਰ ਤਾਂ ਹੁਣ ਗੁਰੂ ਦਾ ਘਰ ਬਣ ਗਿਆ ਹੈ, ਹੁਣ ਇੱਥੇ ਪੀਰਖਾਨਾ ਨਹੀਂ, ਇੱਥੇ ਗੁਰੂ ਅਰਜਨ ਦੇਵ ਜੀ ਦੀ ਵਡਿਆਈ ਹੋਵੇਗੀ, ਸ਼ੋਭਾ ਹੋਵੇਗੀ। ਕਹਿੰਦੇ ਸਾਰੇ ਪਿੰਡ ਦੀ ਕਰੋਪੀ ਦਾ ਇਹਨੂੰ ਸਾਹਮਣਾ ਕਰਨਾ ਪਿਆ। ਸਾਰੇ ਪਿੰਡ ਦੇ ਲੋਕਾਂ ਨੇ ਇਹਦੇ ਨਾਲੋਂ ਨਾਤਾ ਵੀ ਤੋੜ ਲਿਆ, ਇਹਦੇ ਤੋਂ ਦੂਰੀ ਵੀ ਬਣਾ ਲਈ, ਇਹਨੂੰ ਪਿੰਡ ਦੇ ਚੌਧਰੀ ਦੇ ਅਹੁਦੇ ਤੋਂ ਵੀ ਹਟਾ ਦਿੱਤਾ, ਇਹ ਇਕੱਲਾ ਹੀ ਰਹਿ ਗਿਆ। ਪਰ ਇਹਨੇ ਸਿੱਖੀ ਫਿਰ ਵੀ ਨਾ ਛੱਡੀ, ਇਹ ਇੰਨੀ ਭਾਵਨਾ ਦੇ ਨਾਲ ਸਿੱਖੀ ਕਮਾਉਂਦਾ ਰਿਹਾ, ਕਮਾਉਂਦਾ ਰਿਹਾ। ਕਹਿੰਦੇ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਆ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਹ ਪੱਕੇ ਤੌਰ 'ਤੇ ਰਹਿਣ ਲੱਗ ਪਿਆ। ਆ ਕੇ ਬੇਨਤੀ ਕੀਤੀ, ਕਹਿੰਦਾ ਸਤਿਗੁਰੂ ਜੀ, ਮੈਂ ਪੀਰਖਾਨਾ ਵੀ ਤੋੜ ਦਿੱਤਾ ਹੈ, ਹੁਣ ਮੈਨੂੰ ਕਿਰਪਾ ਕਰਕੇ ਸਿੱਖੀ ਦਿਓ, ਆਪਣੇ ਚਰਨਾਂ ਵਿੱਚ ਜਗ੍ਹਾ ਦਿਓ, ਥਾਂ ਦਿਓ। ਗੁਰੂ ਅਰਜਨ ਦੇਵ ਜੀ ਨੇ ਇਹਨੂੰ ਆਪਣੇ ਚਰਨਾਂ ਵਿੱਚ ਥਾਂ ਦਿੱਤੀ, ਜਗ੍ਹਾ ਦਿੱਤੀ। ਇਸ ਨੇ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ, ਕਹਿੰਦਾ ਸਤਿਗੁਰੂ ਜੀ, ਮੈਨੂੰ ਕੋਈ ਸੇਵਾ ਬਖਸ਼ੋ, ਜਿੱਥੇ ਜ਼ਰੂਰਤ ਹੈ ਮੈਂ ਉਹ ਸੇਵਾ ਕਰਾਂਗਾ। ਅਲੱਗ ਅਲੱਗ ਸਿੱਖ ਵੱਖੋ ਵੱਖ ਸੇਵਾ ਕਰਦੇ ਸੀ। ਇਹਨੇ ਆਖਿਆ, ਸਤਿਗੁਰੂ ਜੀ, ਜੇ ਤਰੁੱਠੇ ਹੋ ਤਾਂ ਮੈਨੂੰ ਲੱਕੜਾਂ ਦੀ ਸੇਵਾ ਦਿਓ। ਇਹ ਉਜਾੜ ਵਿੱਚ ਜਾਂਦਾ ਸੀ, ਜੰਗਲ ਵਿੱਚ ਜਾਂਦਾ ਸੀ, ਲੱਕੜਾਂ ਵੱਢ ਕੇ ਲਿਆਉਂਦਾ ਸੀ, ਸਾਰਾ ਦਿਨ ਇਹ ਸੇਵਾ ਕਰਦਾ ਰਹਿੰਦਾ ਸੀ। ਪੰਡਾ ਬੰਨ੍ਹ ਬੰਨ੍ਹ ਕੇ ਲੱਕੜਾਂ ਢੋਣ ਦੀ ਸੇਵਾ ਸੀ ਇਹਦੇ ਕੋਲ, ਕਿਉਂਕਿ ਲੰਗਰ ਤਿਆਰ ਕਰਨ ਵਾਸਤੇ, ਭੋਜਨ ਤਿਆਰ ਕਰਨ ਵਾਸਤੇ ਵੱਡੀ ਤਾਦਾਦ ਵਿੱਚ ਲੱਕੜਾਂ ਦੀ ਲੋੜ ਹੈ। ਕਈ ਸਿੱਖ ਸੇਵਾ ਵਿੱਚ ਲੱਗੇ ਹੋਏ ਸਨ, ਇਕੱਲਾ ਭਾਈ ਮੰਝ ਨਹੀਂ ਸੀ ਲੱਗਾ, ਹੋਰ ਬਹੁਤ ਸਾਰੇ ਸਿੱਖ ਲੱਕੜਾਂ ਦੀ ਸੇਵਾ ਕਰਦੇ ਸਨ, ਵੱਡੀ ਤਾਦਾਦ ਵਿੱਚ ਲੱਕੜਾਂ ਦੀ ਲੋੜ ਹੁੰਦੀ ਸੀ। ਇਹਦਾ ਇਤਿਹਾਸ ਤਾਂ ਬਹੁਤ ਲੰਬੇਰਾ ਹੈ, ਬੜਾ ਲੰਬਾ ਇਤਿਹਾਸ ਹੈ ਭਾਈ ਮੰਝ ਜੀ ਦਾ, ਜਿਹੜਾ ਸ਼੍ਰੀ ਅੰਮ੍ਰਿਤਸਰ ਤੋਂ ਬਾਰ ਬਾਰ ਅਸਥਾਨ ਬਣਿਆ ਹੋਇਆ ਹੈ ਨਾ, ਗੁਰਦੁਆਰਾ ਭਾਈ ਮੰਝ। ਇਹ ਉਦੋਂ ਜੰਗਲ ਹੀ ਜੰਗਲ ਹੁੰਦਾ ਸੀ, ਇਸ ਪਾਸੇ ਜੰਗਲਾਤ ਏਰੀਆ ਸੀ, ਚਾਰੇ ਪਾਸੇ ਰੁੱਖ ਹੀ ਰੁੱਖ, ਸੁੱਕੀਆਂ ਲੱਕੜਾਂ। ਇੱਕ ਵਾਰੀ ਆਪਾਂ ਇਹਦਾ ਇਤਿਹਾਸ ਪੜ੍ਹਿਆ ਹੈ, ਸੁੱਕੀਆਂ ਲੱਕੜਾਂ ਦੀ ਪੰਡ ਸਿਰ 'ਤੇ ਰੱਖ ਕੇ ਆ ਰਿਹਾ ਸੀ, ਸ਼ਾਮ ਦਾ ਸਮਾਂ ਸੀ, ਕੁਝ ਅੰਧੇਰੀ ਚੱਲ ਰਹੀ ਸੀ, ਇਹ ਇੱਕ ਖੂਹ ਵਿੱਚ ਡਿੱਗ ਪਿਆ ਸੀ। ਸਿੱਖਾਂ ਨੇ ਦੱਸਿਆ, ਸਤਿਗੁਰੂ ਜੀ, ਜੋ ਸਿੱਖ ਲੱਕੜਾਂ ਦੀ ਸੇਵਾ ਕਰਦਾ ਹੈ ਉਹ ਖੂਹ ਵਿੱਚ ਡਿੱਗਾ ਹੋਇਆ, ਆਪ ਗੁਰੂ ਅਰਜਨ ਦੇਵ ਜੀ ਆਏ ਸਨ ਖੂਹ ਵਿੱਚੋਂ ਕੱਢਣ ਵਾਸਤੇ। ਇਹਨੇ ਬੇਨਤੀ ਕੀਤੀ, ਕਹਿੰਦਾ ਪਹਿਲਾਂ ਲੱਕੜਾਂ ਕੱਢੋ, ਮੈਨੂੰ ਬਾਅਦ ਵਿੱਚ ਕੱਢਣਾ। ਇਸ ਤਰ੍ਹਾਂ ਇਹਦੀ ਬੜੀ ਵੱਡੀ ਘਾਲ ਸੀ, ਤਾਂ ਫਿਰ ਗੁਰੂ ਅਰਜਨ ਦੇਵ ਜੀ ਨੇ ਪ੍ਰਸੰਨ ਹੋ ਕੇ ਇਹ ਬੋਲ ਆਖੇ ਸੀ, ਮੰਝ ਪਿਆਰਾ ਗੁਰੂ ਕਹੋ ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘਣ ਹਾਰਾ। ਤੇਰਾ ਨਾਮ ਮੰਝ ਦਾ ਭਾਵ ਕੀ ਹੈ, ਜਿਹੜਾ ਮੰਝ ਧਾਰ ਦੇ ਵਿੱਚੋਂ ਲੰਘ ਜਾਏ, ਮੰਝ ਧਾਰ ਦੇ ਵਿੱਚੋਂ ਘੁੰਮਣ ਘੇਰੀ ਦੇ ਵਿੱਚੋਂ ਲੰਘ ਜਾਏ, ਦਰਿਆਵਾਂ ਦੇ ਪਾਣੀ ਦੇ ਵਿੱਚ ਘੁੰਮਣ ਘੇਰੀ ਪੈਂਦੀ ਹੈ, ਉਸ ਮੰਝ ਦੇ ਵਿੱਚੋਂ ਤਰਨ ਵਾਲਾ ਹੈ ਤੂੰ, ਭਾਵ ਸਾਗਰ ਦੇ ਵਿੱਚੋਂ ਤਰਨ ਵਾਲਾ ਹੈ। ਸਤਿਗੁਰੂ ਜੀ ਨੇ ਇਹਦਾ ਨਾਮ ਹੀ ਭਾਈ ਮੰਝ ਰੱਖ ਦਿੱਤਾ ਸੀ, ਭਾਈ ਮੰਝ। ਤੂੰ ਇਕੱਲਾ ਮੰਝ ਨਹੀਂ ਹੈ, ਮੰਝ ਵਿੱਚੋਂ ਤਰਨ ਵਾਲਾ ਬੋਹੇਥਾ ਹੈ, ਭਾਵ ਕਿ ਜਿਸ ਤਰ੍ਹਾਂ ਤੂੰ ਕਾਲ ਕੀਤੀ ਹੈ, ਜਿਸ ਤਰ੍ਹਾਂ ਤੂੰ ਸਿੱਖੀ ਦੀ ਕਮਾਈ ਕੀਤੀ ਹੈ, ਤੇਰੇ ਵਾਂਗੂ ਦੇਖ ਕੇ ਹੋਰ ਕਈਆਂ ਨੇ ਤਰ ਜਾਣਾ ਹੈ। ਤੂੰ ਤੇ ਮਾਨੋ ਮੰਝ ਹੈ, ਜਹਾਜ਼ ਹੈ, ਬੇੜਾ ਹੈ। ਇਸ ਤਰ੍ਹਾਂ ਭਾਈ ਮੰਝ ਨੂੰ ਗੁਰੂ ਦਾ ਬੋਹਿਤ ਹੋਣ ਦਾ ਵਰਦਾਨ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਤਾਂ ਭਾਈ ਗੁਰਦਾਸ ਕਹਿੰਦੇ, ਮੰਝ ਪੰਨੂ ਪਰਵਾਨ ਹੈ ਪਿਰਾਣਾ ਗੁਰ ਭਾਈ ਚਲੰਦਾ। ਅਗਲਾ ਸਿੱਖ ਹੈ ਭਾਈ ਪੁਰਾਣਾ ਜੀ। ਭਾਈ ਪੁਰਾਣਾ ਜੀ ਦਾ ਵੀ ਬਹੁਤ ਵੱਡਾ ਨਾਮ ਹੈ। ਭਾਈ ਪੁਰਾਣਾ, ਇਹਨੇ ਵੀ ਬੜੀ ਘਾਲ ਕੀਤੀ ਸੀ, ਮਿਹਨਤ ਕੀਤੀ ਸੀ। ਇਹਨੇ ਵੀ ਖੰਡੇ ਤੋਂ ਧਾਰ ਸਿੱਖੀ ਦੇ ਮਾਰਗ 'ਤੇ ਤੁਰਨਾ ਕੀਤਾ ਸੀ ਭਾਈ ਪੁਰਾਣਾ ਜੀ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸਿੱਖਿਆ ਲੈ ਕੇ ਸਿੱਖ ਬਣਿਆ ਸੀ ਭਾਈ ਪੁਰਾਣਾ ਜੀ। ਇਹ ਪੁਰਾਣਾ ਤੋਂ ਸਿੱਖੀ ਕਮਾਉਂਦਾ ਸੀ, ਸਵਾਸਾਂ ਦੇ ਨਾਲ ਸਵਾਸ ਸਵਾਸ ਇਹਨੇ ਸਿੱਖੀ ਧਾਰਨ ਕੀਤੀ ਸੀ। ਪ੍ਰਾਣ ਵੀ ਸਵਾਸਾਂ ਨੂੰ ਹੀ ਆਖਦੇ ਨੇ। ਉਂਝ ਇਹਦਾ ਨਾਮ ਸੀ ਭਾਈ ਪੁਰਾਣਾ ਜੀ। ਇਹ ਗੁਰੂ ਦੇ ਇੰਨੇ ਨਜ਼ਦੀਕੀ ਸੀ, ਸਿੱਖ ਬਣ ਗਿਆ, ਇੰਨਾ ਨੇੜੇ ਹੋ ਗਿਆ। ਕਹਿੰਦੇ ਗੁਰੂ ਅਰਜਨ ਦੇਵ ਜਿੱਥੇ ਵੀ ਜਾਂਦੇ ਸਨ ਭਾਈ ਪੁਰਾਣਾ ਜੀ ਨੂੰ ਆਪਦੇ ਨਾਲ ਹੀ ਲੈ ਕੇ ਜਾਂਦੇ ਸਨ। ਪਿੰਡਾਂ ਵਿੱਚ, ਨਗਰਾਂ ਵਿੱਚ, ਇੱਧਰ ਉੱਧਰ ਗੁਰੂ ਅਰਜਨ ਦੇਵ ਜੀ ਜਿੱਥੇ ਵੀ ਜਾਂਦੇ ਭਾਈ ਪੁਰਾਣਾ ਜੀ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਚੱਲਦਾ ਸੀ, ਨਾਲ ਹੀ ਰਹਿੰਦਾ ਸੀ। ਇਤਿਹਾਸ ਵਿੱਚ ਇੱਥੋਂ ਵੀ ਲਿਖਿਆ ਹੈ, ਜਦੋਂ ਸਤਿਗੁਰੂ ਜੀ ਲਾਹੌਰ ਗਏ ਸਨ ਸ਼ਹੀਦੀ ਦੇਣ ਵਾਸਤੇ, ਸ਼ਹਾਦਤ ਦੇਣ ਵਾਸਤੇ, ਉਦੋਂ ਪੰਜ ਸਿੱਖ ਸਤਿਗੁਰੂ ਜੀ ਦੇ ਨਾਲ ਗਏ ਸਨ। ਉਹਨਾਂ ਪੰਜ ਸਿੱਖਾਂ ਵਿੱਚ ਭਾਈ ਪੁਰਾਣਾ ਜੀ ਵੀ ਨਾਲ ਹੀ ਸਨ। ਭਾਈ ਪੁਰਾਣਾ ਜੀ ਦਾ ਨਾਮ ਵੀ ਆਉਂਦਾ। ਸਤਿਗੁਰੂ ਜੀ ਆਪ ਤਾਂ ਸ਼ਹੀਦ ਹੋ ਗਏ ਸਨ ਤੱਤੀ ਤਵੀ 'ਤੇ ਬੈਠ ਕੇ, ਪਰ ਜਿਹੜੇ ਪੰਜ ਸਿੱਖ ਨਾਲ ਗਏ ਸਨ ਉਹ ਵਾਪਸ ਮੁੜ ਆਏ ਸਨ। ਉਹਨਾਂ ਵਿੱਚ ਇਸ ਸਿੱਖ ਦਾ ਨਾਮ ਆਉਂਦਾ ਭਾਈ ਪੁਰਾਣਾ ਜੀ। ਇਸ ਕਰਕੇ ਭਾਈ ਗੁਰਦਾਸ ਕਹਿੰਦੇ, ਪਿਰਾਣਾ ਗੁਰ ਭਾਈ ਚਲੰਦਾ। ਪਿਰਾਣਾ ਇਹਦਾ ਨਾਮ ਹੈ, ਗੁਰੂ ਦੀ ਭਾਈ ਵਿੱਚ ਰਹਿੰਦਾ ਸੀ ਅਤੇ ਗੁਰੂ ਦੇ ਨਾਲ ਚਲੰਦਾ ਦਾ ਭਾਵ ਚੱਲਦਾ ਸੀ। ਗੁਰੂ ਅਰਜਨ ਦੇਵ ਜਿੱਥੇ ਵੀ ਜਾਂਦੇ ਸਨ ਭਾਈ ਪੁਰਾਣਾ ਜੀ ਨੂੰ ਗੁਰੂ ਅਰਜਨ ਦੇਵ ਜੀ ਆਪਦੇ ਨਾਲ ਹੀ ਰੱਖਦੇ ਸਨ, ਅੰਗ ਸੰਗ ਰੱਖਦੇ ਸਨ। ਇਹ ਭਾਏ ਭਾਵਨਾ ਵਾਲਾ ਹਰ ਵੇਲੇ ਗੁਰੂ ਅਰਜਨ ਦੇਵ ਜੀ ਦੇ ਨਾਲ ਚੱਲਦਾ ਸੀ ਅਤੇ ਸ਼ਹੀਦੀ ਹੋਣ ਤੱਕ ਇਹ ਗੁਰੂ ਅਰਜਨ ਦੇਵ ਜੀ ਦੇ ਨਾਲ ਹੀ ਤੁਰਿਆ, ਨਾਲ ਹੀ ਚੱਲਿਆ ਹੈ। ਫਿਰ ਅੱਗੇ ਭਾਈ ਗੁਰਦਾਸ ਕਹਿੰਦੇ, ਹਮਜਾ ਜੱਜਾ ਜਾਣੀ ਹੈ ਬਾਲਾ ਮਰਵਾਹਾ ਵਿਗਸੰਦਾ। ਇਹ ਵੀ ਸਿੱਖਾਂ ਦੇ ਨਾਮ ਹੈ, ਭਾਈ ਜੱਜਾ ਜੀ, ਭਾਈ ਹਮਜਾ ਜੀ ਭਗਤ ਜਾਣੋ, ਬਾਲਾ ਮਰਵਾਹਾ ਖੱਤਰੀ ਪ੍ਰਸੰਨ ਬਚਨ ਸਨ। ਮਰਵਾਹਾ ਖੱਤਰੀਆਂ ਦੀ ਇੱਕ ਵੰਸ਼ ਕੁੱਲ ਦਾ ਨਾਮ ਹੈ, ਗੋਤ ਦਾ ਨਾਮ ਹੈ। ਇਹ ਸਾਰੇ ਮਰਵਾਹਾ ਗੋਤੀ ਵਿੱਚੋਂ, ਜਾਤ ਵਿੱਚੋਂ ਸਨ, ਭਾਈ ਹਮਜਾ ਜੀ, ਭਾਈ ਜੱਜਾ ਜੀ, ਭਾਈ ਬਾਲਾ ਜੀ। ਵਿਗਸੰਧਾ, ਇਹਨਾਂ ਦੇ ਅੰਦਰ ਵਿਗਾਸ ਸੀ, ਵਿਗਾਸ ਖੇੜੇ ਨੂੰ ਆਖਦੇ ਹਨ। ਨਿਰਮਲ ਨਾਨੋ ਓਹਰੀ ਨਾਲ ਸੂਰੀ ਚੌਧਰੀ ਰਹਿੰਦਾ। ਇੱਕ ਭਾਈ ਨਿਰਮਲ ਜੀ ਹੈ, ਇੱਕ ਭਾਈ ਨਾਨੂ ਜੀ ਹੈ, ਇੱਕ ਭਾਈ ਊਰੀ ਜੀ ਹੈ। ਇਹ ਸਾਰੇ ਆਪੋ ਆਪਣੇ ਨਗਰਾਂ ਦੇ ਚੌਧਰੀ ਸਨ, ਆਪੋ ਆਪਣੇ ਪਿੰਡਾਂ ਦੇ ਚੌਧਰੀ ਸਨ। ਭਾਈ ਗੁਰਦਾਸ ਜੀ ਕਹਿੰਦੇ, ਇਹ ਅਮੀਰ ਸਨ, ਇਹ ਕੋਈ ਗਰੀਬ ਨਹੀਂ ਸਨ। ਇਹਨਾਂ ਸਿੱਖਾਂ ਦੇ ਘਰ ਧਨ ਪਦਾਰਥਾਂ ਦੀ ਕੋਈ ਕਮੀ ਨਹੀਂ ਸੀ, ਦੌਲਤ ਦੀ ਕੋਈ ਕਮੀ ਨਹੀਂ ਸੀ, ਰੁਜ਼ਗਾਰ ਦੀ ਕੋਈ ਕਮੀ ਨਹੀਂ ਸੀ, ਰਿਜ਼ਕ ਵੀ ਬੇਹਿਸਾਬਾ ਸੀ। ਕੋਈ ਵੀ ਕਿਸੇ ਪਿੰਡ ਦਾ, ਨਗਰ ਦਾ ਚੌਧਰੀ ਹੋਏਗਾ, ਸੁਭਾਵਕ ਹੈ ਅੰਨ ਧਨ ਦੌਲਤ ਉਹਦੇ ਕੋਲ ਜ਼ਰੂਰ ਹੋਏਗਾ। ਇਹ ਜਿਹੜੇ ਸਿੱਖ ਨੇ ਨਾ, ਜਿਨ੍ਹਾਂ ਦਾ ਹੁਣੇ ਆਪਾਂ ਜ਼ਿਕਰ ਕੀਤਾ ਹੈ, ਭਾਈ ਤੀਰਥਾ ਜੀ ਜੋ ਬਾਅਦ ਵਿੱਚ ਭਾਈ ਮੰਝ ਜੀ ਬਣ ਗਏ, ਇਹ ਭਾਈ ਪੁਰਾਣਾ ਜੀ, ਭਾਈ ਹਮਜਾ ਜੀ, ਭਾਈ ਬਾਲਾ ਮਰਵਾਹਾ ਜੀ, ਇਹ ਆਪੋ ਆਪਣੇ ਪਿੰਡਾਂ ਦੇ ਚੌਧਰੀ ਸਨ, ਵੱਡੀ ਕਿਰਤ ਦੇ ਮਾਲਕ ਸਨ, ਧਨ ਦੌਲਤ ਇਹਨਾਂ ਦੇ ਕੋਲ ਸੀ, ਪਰ ਫਿਰ ਵੀ ਇਹਨਾਂ ਨੂੰ ਗੁਰੂ ਦੇ ਨਾਲ ਅੰਦਰੋਂ ਸਨੇਹ ਸੀ, ਅੰਦਰੋਂ ਇਹ ਗੁਰੂ ਦੇ ਨਾਲ ਜੁੜੇ ਹੋਏ ਸਨ। ਸੇਵਾ ਸਿਮਰਨ ਇਹਦੀ ਇਹਨਾਂ ਦੇ ਅੰਦਰ ਹਰ ਵੇਲੇ ਤਾਂਗ ਬਣੀ ਰਹਿੰਦੀ ਸੀ। ਨਿਰਮਲ ਨਾਨੋ ਉਹ ਰੀ ਨਾਲ ਸੂਰੀ ਚੌਧਰੀ ਰਹਿੰਦਾ, ਇਹ ਸਾਰੇ ਚੌਧਰੀ ਲੋਕ ਪਰ ਗੁਰੂ ਦੇ ਚਰਨਾਂ ਦੇ ਭੌਰੇ ਸਨ। ਜਿਵੇਂ ਇੱਕ ਭੌਰਾ ਹੁੰਦਾ ਕਮਲ ਦੇ ਫੁੱਲ 'ਤੇ ਬੈਠਦਾ ਹੈ, ਉਹ ਆਪਣੇ ਪ੍ਰਾਣ ਵੀ ਦੇ ਦਿੰਦਾ ਹੈ, ਉਹ ਇੰਨੀ ਪ੍ਰੀਤ ਕਰਦਾ। ਰਾਤ ਦੇ ਸਮੇਂ ਜਦੋਂ ਸੂਰਜ ਡੁੱਬਦਾ ਹੈ, ਕਮਲ ਦਾ ਫੁੱਲ ਆਪਣੀਆਂ ਪੰਖੜੀਆਂ ਬੰਦ ਕਰ ਲੈਂਦਾ। ਲੇਕਿਨ ਭੌਰਾ ਕਦੇ ਵੀ ਉੱਥੋਂ ਉਡਾਰੀ ਨਹੀਂ ਮਾਰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਇਸ ਭੌਰੇ ਦੀ ਪ੍ਰੀਤ ਦਾ ਜ਼ਿਕਰ ਆਉਂਦਾ ਹੈ। ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀਆਂ ਪੌੜੀਆਂ ਦੇ ਅੰਦਰ ਇਸ ਭੌਰੇ ਦੀ ਪ੍ਰੀਤ ਦਾ ਜ਼ਿਕਰ ਵਾਰ ਵਾਰ ਆਉਂਦਾ ਹੈ। ਹੋਰ ਵੀ ਬਹੁਤ ਸਾਰੇ ਇਤਿਹਾਸਕਾਰਾਂ ਨੇ ਭੌਰੇ ਦੀ ਪ੍ਰੀਤ ਨੂੰ ਸੱਚੀ ਪ੍ਰੀਤ ਆਖਿਆ ਹੈ ਕਿ ਕਮਲ ਦੇ ਫੁੱਲ ਦੀ ਸੁਗੰਧੀ ਦੇ ਉੱਤੇ ਇਹ ਬੈਠ ਜਾਏ ਅਤੇ ਫਿਰ ਉੱਥੋਂ ਉੱਡਦਾ ਨਹੀਂ। ਜਦੋਂ ਇਸ ਕਮਲ ਦੇ ਫੁੱਲ ਦੀਆਂ ਪੰਖੜੀਆਂ ਬੰਦ ਹੁੰਦੀਆਂ ਨੇ ਤਾਂ ਇਹ ਭੌਰਾ ਆਪਣੇ ਪ੍ਰਾਣ ਦੇ ਦਿੰਦਾ ਹੈ, ਪਰ ਆਪਣੀ ਪ੍ਰੀਤ ਦਾ ਤਿਆਗ ਨਹੀਂ ਕਰਦਾ, ਪ੍ਰੀਤ ਨਹੀਂ ਛੱਡਦਾ। ਇਹ ਸਾਰੇ ਸਿੱਖ ਮਾਨੋ ਭੌਰੇ ਦੀ ਤਰ੍ਹਾਂ ਸਨ। ਪਰਬਤ ਕਾਲਾ ਮਿਹਤਾ ਨਾਲ ਨਿਹਾਲੂ ਸੇਵ ਕਰਨ ਦਾ, ਭਾਈ ਪਰਬਤ ਇਹ ਸਿੱਖ ਦਾ ਨਾਮ ਹੈ, ਭਾਈ ਪਰਬਤ ਇਹ ਪਹਾੜੀ ਇਲਾਕੇ ਤੋਂ ਆਉਣ ਵਾਲੇ ਸਿੱਖਾਂ ਦੇ ਨਾਮ ਹਨ। ਕਾਲਾ ਮਿਹਤਾ ਨਿਹਾਲੂ ਇਹ ਪਰਬਤ ਵਰਗੇ ਵੱਡੇ ਸਿੱਖ ਸਨ ਅਤੇ ਪਰਬਤਾਂ ਉੱਤੇ ਹੀ ਇਹਨਾਂ ਦਾ ਨਿਵਾਸ ਸੀ, ਭਾਵ ਕਿ ਪਹਾੜਾਂ ਵਾਲੇ ਪਾਸੇ ਜਿਹੜੀ ਸਿੱਖੀ ਵਸੀ ਹੋਈ ਸੀ। ਬਹੁਤ ਸਾਰਾ ਇਲਾਕਾ ਵੱਡੇ ਵੱਡੇ ਪਹਾੜਾਂ ਦੇ ਉੱਤੇ, ਵੱਡੇ ਵੱਡੇ ਸ਼ਹਿਰ ਅੱਜ ਵੀ ਹਨ। ਜਿੰਨੇ ਵੱਡੇ ਪਰਬਤਾਂ 'ਤੇ ਇਹ ਰਹਿਣ ਵਾਲੇ ਸਿੱਖ ਸਨ, ਓਨਾ ਹੀ ਵੱਡਾ ਇਹਨਾਂ ਦਾ ਰੋਜ਼ਗਾਰ ਸੀ ਔਰ ਓਨੀ ਵੱਡੀ ਇਹਨਾਂ ਦੇ ਅੰਦਰ ਸਿੱਖੀ ਸੀ। ਪਰਬਤ ਕਾਲਾ ਮਿਹਰਾ ਨਾਲ ਨਿਹਾਲੂ ਸੇਵ ਕਰਨ ਦਾ, ਵੱਡੀ ਤਾਦਾਦ ਵਿੱਚ ਇਹਨਾਂ ਦੇ ਅੰਦਰ ਸਿੱਖੀ ਹੈ। ਭਾਈ ਗੁਰਦਾਸ ਜੀ ਕਹਿੰਦੇ, ਕੱਕਾ ਕਾਲੂ ਸੂਰਮਾ ਕਦ ਰਾਮਦਾਸ ਬਚਨ ਮਨੰਦਾ, ਇਹ ਵੀ ਸਿੱਖਾਂ ਦੇ ਹੀ ਨਾਮ ਨੇ। ਭਾਈ ਕੱਕਾ ਜੀ, ਭਾਈ ਰਾਮਦਾਸ ਜੀ ਇਹ ਸੂਰਮੇ ਸਨ, ਇਹ ਬਹਾਦਰ ਸਨ। ਕੋਈ ਸੂਰਮੇ ਹਨ, ਕੋਈ ਸ਼ਾਹੂਕਾਰ ਹਨ, ਕੋਈ ਵਪਾਰੀ ਹਨ, ਕੋਈ ਦੁਕਾਨਦਾਰ ਹਨ। ਬਚਨ ਮੰਨਦਾ, ਗੁਰੂ ਦੇ ਬਚਨਾਂ ਨੂੰ ਮੰਨਣ ਵਾਲੀ ਸਿੱਖੀ ਇਹਨਾਂ ਨੇ ਕਮਾਈ ਹੋਈ ਸੀ। ਸੇਠ ਸੁਭਾਗਾ ਚੋਣੀਓ ਆਰੋੜੇ ਭਾਗ ਉਗਵੰਦਾ, ਇੱਕ ਸਿੱਖ ਦਾ ਨਾਮ ਹੈ ਭਾਈ ਸੁਭਾਗਾ, ਇਹਨੂੰ ਸੇਠ ਵੀ ਆਖਦੇ ਨੇ। ਭਾਈ ਗੁਰਦਾਸ ਜੀ ਕਹਿੰਦੇ, ਸੇਠ ਸੁਭਾਗਾ ਭਰਾ ਮੱਲ, ਇਹਦਾ ਇੱਕ ਭਰਾ ਹੈ ਭਾਈ ਮੱਲੂ ਜੀ, ਇਹੋ ਜਿਹੇ ਸਿੱਖਾਂ ਦੇ ਹੀ ਨਾਮ ਨੇ। ਭਾਗ ਉਗਵੰਦਾ, ਮਾਨੋ ਇਹਨਾਂ ਦੇ ਮੱਥੇ ਦੇ ਭਾਗ ਉਗਵੰਦਾ ਦਾ ਭਾਵ ਉਗ ਪਏ, ਉਗਨ ਦਾ ਭਾਵ ਪ੍ਰਗਟ ਹੋ ਗਏ। ਜਿਵੇਂ ਆਪਾਂ ਕਹਿ ਦਿੰਦੇ ਹਾਂ, ਇਸ ਦੇ ਤਾਂ ਲੇਖ ਜਾਗੇ ਹਨ, ਭਾਗ ਜਾਗ ਪਏ ਹਨ, ਸੁੱਤੇ ਹੋਏ ਲੇਖ ਉੱਗ ਪਏ ਨੇ। ਇਹਨਾਂ ਸਿੱਖਾਂ ਦੇ ਮਾਨੋ ਭਾਗ ਹੀ ਜਾਗ ਪਏ ਕਿ ਇਹਨਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸੰਗਤ ਨਸੀਬ ਹੋਈ, ਗੁਰੂ ਅਰਜਨ ਦੇਵ ਜੀ ਕੋਲੋਂ ਉਪਦੇਸ਼ ਨਸੀਬ ਹੋਇਆ, ਸਿੱਖਿਆ ਨਸੀਬ ਹੋਈ। ਵੱਡੇ ਭਾਗਾਂ ਦੇ ਨਾਲ ਹੀ ਕੋਈ ਗੁਰੂ ਕੋਲ ਆਉਂਦਾ ਹੈ, ਗੁਰੂ ਦਾ ਉਪਦੇਸ਼ ਲੈਂਦਾ ਹੈ, ਸੰਗਤ ਵਿੱਚ ਆਉਂਦਾ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ, ਭਾਗਾਂ ਤੋਂ ਬਿਨਾਂ ਸੰਗਤ ਨਹੀਂ ਮਿਲਦੀ ਅਤੇ ਬਿਨ ਸੰਗਤ ਮੈਲ ਭਰੀਜੈ ਜੀਓ। ਫਿਰ ਮਨ ਦੇ ਅੰਦਰ, ਜ਼ਿੰਦਗੀ ਦੇ ਅੰਦਰ ਮੈਲ ਹੀ ਭਰਦੀ ਰਹਿੰਦੀ ਹੈ, ਉਹ ਜੀਵਨ ਮੈਲਾ ਕੁਚੈਲਾ ਹੋ ਜਾਂਦਾ ਹੈ, ਸਤ ਸੰਗਤ ਤੋਂ ਹੀਣਾ ਜੋ ਜੀਵਨ ਹੁੰਦਾ ਹੈ। ਜਦੋਂ ਸ਼੍ਰੀ ਜਪ ਜੀ ਸਾਹਿਬ ਦੀ ਬਾਣੀ ਦੇ ਅੰਦਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਪੰਜ ਖੰਡਾਂ ਦੀ ਗੱਲ ਕੀਤੀ ਹੈ, ਪੰਜ ਖੰਡ ਉਹਦੇ ਵਿੱਚ ਸਤਿਗੁਰੂ ਜੀ ਨੇ ਬੋਲ ਬਖਸ਼ਿਸ਼ ਕੀਤੇ ਹਨ। ਗਿਆਨ ਖੰਡ ਹੈ, ਕਰਮ ਖੰਡ ਹੈ, ਸ਼੍ਰਮ ਖੰਡ ਹੈ, ਸੱਚ ਖੰਡ ਹੈ, ਇਤਨਾ ਇਹ ਸਾਰੀਆਂ ਅਵਸਥਾਵਾਂ ਹਨ ਜੋ ਘਾਲ ਕਰਕੇ, ਮਿਹਨਤ ਕਰਕੇ, ਮੁਸ਼ਕਤ ਕਰਕੇ, ਸ਼੍ਰਮ ਦਾ ਭਾਵ ਹੀ ਮਿਹਨਤ ਹੈ, ਸ਼੍ਰਮ ਖੰਡ। ਸ਼੍ਰਮ ਖੰਡ ਦਾ ਭਾਵ ਹੈ ਉਹ ਅਵਸਥਾ ਜਿਸ ਵਿੱਚ ਮਿਹਨਤ ਕਰਨੀ ਹੈ, ਘਾਲ ਕਰਨੀ ਹੈ, ਉੱਦਮ ਕਰਨਾ ਹੈ, ਕਮਾਈ ਕਰਨੀ ਹੈ, ਗੁਰੂ ਦੇ ਸ਼ਬਦ ਦੀ ਕਮਾਈ ਕਰਨੀ, ਗੁਰੂ ਦੇ ਸ਼ਬਦ ਦੀ ਮਿਹਨਤ, ਕਮਾਈ, ਘਾਲ। ਇਹ ਸਾਰੇ ਸਿੱਖ ਗੁਰੂ ਦੇ ਸ਼ਬਦ ਦੀ ਘਾਲ ਕਰਨ ਵਾਲੇ ਸਨ, ਕਮਾਈ ਕਰਨ ਵਾਲੇ ਸਨ। ਯੋਗੀਆਂ ਨੂੰ ਵੀ ਸਤਿਗੁਰੂ ਜੀ ਨੇ ਇਹੋ ਉਪਦੇਸ਼ ਦਿੱਤਾ ਸੀ, ਸਿੱਖਿਆ ਦਿੱਤੀ ਸੀ ਕਿ ਸਭ ਤੋਂ ਵੱਡੇ ਉਸ ਨਾਥ ਦੀ ਵਡਿਆਈ ਕਰੀਏ, ਸ਼ੋਭਾ ਕਰੀਏ। ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ। ਇੱਕੋ ਹੀ ਵੇਸ ਹੈ, ਯੁੱਗ ਭਾਵੇਂ ਕੋਈ ਵੀ ਹੋਵੇ, ਕਿਸੇ ਵੀ ਯੁੱਗ ਵਿੱਚ ਉਹਦੇ ਵੱਖਰੇ ਵੱਖਰੇ ਰੂਪ ਨਹੀਂ। ਉਹਨੂੰ ਆਦੇਸ਼ ਕਰਦੇ ਰਹੀਏ, ਉਸ ਦੇ ਉਪਦੇਸ਼ ਦੇ ਉੱਤੇ ਆਪਣੇ ਆਪ ਨੂੰ ਚਲਾਉਣਾ ਕਰੀਏ। ਸ਼੍ਰੀ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਤਾਂ ਸਤਿਗੁਰੂ ਜੀ ਨੇ ਇਸ ਤਰ੍ਹਾਂ ਦੀਆਂ ਬੜੀਆਂ ਹੀ ਉਦਾਹਰਣਾਂ ਦੇ ਕੇ ਤੀਰਥਾਂ 'ਤੇ ਨਹਾਉਣ ਵਾਲਿਆਂ ਨੂੰ, ਯੋਗ ਮਤ ਗ੍ਰਹਿਣ ਕਰਨ ਵਾਲਿਆਂ ਨੂੰ, ਜਿੱਥੋਂ ਬਾਣੀ ਦੀ ਸ਼ੁਰੂਆਤ ਹੁੰਦੀ ਹੈ, ਆਰੰਭਤਾ ਹੁੰਦੀ ਹੈ, ਪਹਿਲੀ ਪੌੜੀ ਦੇ ਵਿੱਚ ਹੀ ਸਤਿਗੁਰੂ ਜੀ ਨੇ ਐਸੇ ਬੋਲ ਸੋਚੈ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਇੱਕ ਇੱਕ ਪੰਕਤੀ ਵਿੱਚ ਵੱਡੇ ਵੱਡੇ ਵਿਸ਼ਿਆਂ ਨੂੰ ਸਤਿਗੁਰੂ ਜੀ ਨੇ ਛੇੜਨਾ ਕੀਤਾ ਹੈ। ਚੁੱਪ ਰਹਿਣਾ, ਮੌਨ ਧਾਰਨ ਕਰ ਲੈਣਾ, ਸਮਾਧੀ ਲੀਨ ਹੋ ਜਾਣਾ, ਕੁਝ ਬੋਲਣਾ ਨਹੀਂ, ਐਸਾ ਜ਼ਿਕਰ ਕੀਤਾ, ਜਾਂ ਨਹਾ ਨਹਾ ਕੇ, ਧੋ ਧੋ ਕੇ, ਤੀਰਥਾਂ 'ਤੇ ਜਾ ਕੇ ਆਪਣੇ ਆਪ ਨੂੰ ਸੁੱਚੇ ਕਰਨਾ, ਪਵਿੱਤਰ ਕਰਨਾ, ਜਾਂ ਭੁੱਖੇ ਰਹਿਣਾ, ਜਾਂ ਵਿਸ਼ੇਸ਼ ਸਮੇਂ ਵਿੱਚ ਵਿਸ਼ੇਸ਼ ਤਰ੍ਹਾਂ ਦਾ ਭੋਜਨ ਕਰਨਾ। ਪਰ ਇਹਨਾਂ ਸਾਰਿਆਂ ਦੇ ਨਾਮ ਦੇ ਪਿੱਛੇ ਸਤਿਗੁਰੂ ਜੀ ਨੇ ਨਾਂ ਲਾ ਦਿੱਤਾ ਵੀ ਇਸ ਤਰ੍ਹਾਂ ਵੀ ਨਹੀਂ, ਇਸ ਤਰ੍ਹਾਂ ਵੀ ਨਹੀਂ ਹੋ ਸਕਦਾ, ਰੱਬ ਨੂੰ ਇਵੇਂ ਵੀ ਨਹੀਂ ਮਿਲਿਆ ਜਾ ਸਕਦਾ। ਆਸਾ ਕੀ ਵਾਰ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਵੀ ਜਪਜੀ ਸਾਹਿਬ ਦੇ ਨਾਲ ਮਿਲਦੇ ਜੁਲਦੇ ਬੋਲ ਆਉਂਦੇ ਨੇ। ਜੇ ਕਿਤੇ ਆਪਾਂ ਇੱਕ ਪਾਸੇ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਰੱਖ ਲਈਏ, ਦੂਜੇ ਪਾਸੇ ਸ਼੍ਰੀ ਆਸਾ ਜੀ ਕੀ ਵਾਰ ਦੀ ਪਵਿੱਤਰ ਬਾਣੀ ਨੂੰ ਪੜ੍ਹਨ ਲੱਗ ਪਈਏ, ਦੋਵਾਂ ਬਾਣੀਆਂ ਨੂੰ ਵੇਖਾਂਗੇ ਅਤੇ ਅਰਥਾਂ ਦੇ ਨਾਲ ਵਾਚਾਂਗੇ ਤਾਂ ਸਾਨੂੰ ਪਤਾ ਲੱਗੇਗਾ, ਸਮਝ ਆਏਗੀ ਕਿ ਇਹਨਾਂ ਬਾਣੀਆਂ ਦਾ ਆਪਸ ਵਿੱਚ ਬਹੁਤ ਸਾਰਾ ਸੰਬੰਧ ਹੈ, ਮੇਲ ਹੈ। ਜਿਵੇਂ ਪਹਿਲੀ ਪੌੜੀ ਦੇ ਵਿੱਚ ਹੀ ਸਤਿਗੁਰੂ ਜੀ ਨੇ ਬਹੁਤ ਸਾਰੇ ਕਿਰਿਆ ਕਰਮ ਜੋ ਧਾਰਮਿਕ ਧਰਮ ਦੇ ਨਾਂ 'ਤੇ ਹੁੰਦੇ ਉਹਨਾਂ ਨੂੰ ਖੰਡਿਤ ਕਰ ਦਿੱਤਾ, ਇਵੇਂ ਆਸਾ ਕੀ ਵਾਰ ਵਿੱਚ ਵੀ ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰੇ ਵਿਚਾਰ, ਇਹ ਸਾਰੀ ਪੌੜੀ ਆਸਾ ਕੀ ਵਾਰ ਵਾਲੀ ਜਪਜੀ ਸਾਹਿਬ ਦੀ ਪਹਿਲੀ ਪੌੜੀ ਦੇ ਅਰਥਾਂ ਨਾਲ ਮੇਲ ਖਾਂਦੀ ਹੈ। ਬੰਦੇ ਸੇ ਜੇ ਪਾਵੇਂ ਵਿੱਚ ਬੰਦੀ, ਵੇਖਣ ਕੋ ਦੀਕਤਾਰ। ਜਿਵੇਂ ਸਿਫਤ ਸ਼ਰੀਅਤ ਦਾ ਭਾਵ ਹੈ ਸ਼ਰੀਅਤ ਦੀ ਰਜ਼ਾ ਵਿੱਚ ਰਹਿਣਾ, ਇਹ ਇਸਲਾਮ ਦਾ ਉਪਦੇਸ਼ ਹੈ, ਮੁਸਲਮਾਨਾਂ ਨੂੰ ਉਪਦੇਸ਼ ਕੀਤਾ ਹੈ। ਲੇਕਿਨ ਅਖੀਰ ਵਿੱਚ ਭਗਤਾਂ ਨੂੰ ਪਰਮਾਤਮਾ ਦੀ ਭਗਤੀ ਦੀ ਸਿਫਤ ਸਲਾਹ ਦੀ ਭੁੱਖ ਲੱਗੀ ਹੋਈ ਹੈ। ਨਾਨਕ ਭਗਤਾਂ ਭੁੱਖ ਸਲਾਹ ਹਨ, ਤੇਰੀ ਸਿਫਤ ਸਲਾਹ ਦੀ ਭੁੱਖ ਭਗਤਾਂ ਦੇ ਅੰਦਰ ਹੈ। ਜਿਵੇਂ ਕਿਸੇ ਨੂੰ ਭੋਜਨ ਦੀ ਭੁੱਖ ਲੱਗਦੀ ਹੈ, ਕਿਸੇ ਨੂੰ ਪਾਣੀ ਦੀ ਪਿਆਸ ਲੱਗਦੀ ਹੈ, ਆਸਾ ਕੀ ਵਾਰ ਦੇ ਇਹਨਾਂ ਬੋਲਾਂ ਦੇ ਰਾਹੀਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਇੱਕ ਮੁਸਲਮਾਨ ਨੂੰ ਨਮਾਜ਼ ਦੀ ਭੁੱਖ ਹੈ, ਹਿੰਦੂ ਨੂੰ ਪੂਜਾ ਅਰਚਾ ਦੀ ਭੁੱਖ ਹੈ, ਦਾਨੀ ਬੰਦਿਆਂ ਨੂੰ ਦਾਨ ਕਰਕੇ ਖੁਸ਼ੀ ਮਿਲਦੀ ਹੈ, ਉਹਨਾਂ ਨੂੰ ਇਹ ਭੁੱਖ ਹੈ। ਨਾਨਕ ਭਗਤਾਂ ਨੂੰ ਕਾਹਦੀ ਭੁੱਖ ਹੈ? ਤੇਰੇ ਨਾਮ ਦੀ ਵਡਿਆਈ ਕਰਨੀ, ਸਿਫਤ ਕਰਨੀ, ਤੇਰੇ ਨਾਮ ਦੀ ਸ਼ੁਭ ਭਗਤ ਸਲਾਹਣ। ਸੱਚ ਨਾਮ ਦਾ ਉਹਨਾਂ ਨੇ ਆਧਾਰ ਬਣਾਇਆ ਹੋਇਆ ਹੈ, ਆਸਰਾ ਬਣਾਇਆ ਹੋਇਆ ਹੈ। ਜਿਵੇਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ, ਗੁਰੂ ਅਮਰਦਾਸ ਜੀ ਆਖਦੇ ਹਨ, ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਮੈਂ ਇਸ ਗੁਰੂ ਤੋਂ ਸਦਾ ਹੀ ਕੁਰਬਾਨ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਜਿਸ ਗੁਰੂ ਦੀਆਂ ਸਾਡੇ ਉੱਤੇ ਇਹੋ ਜਿਹੀਆਂ ਵਡਿਆਈਆਂ ਹਨ। ਸੋ ਅੱਜ ਦੀ ਇਸ ਪੌੜੀ ਦੇ ਅੰਦਰ ਜਿਨ੍ਹਾਂ ਜਿਨ੍ਹਾਂ ਸਿੱਖਾਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਕੀਤਾ ਹੈ, ਉਹਨਾਂ ਦੇ ਅੰਦਰ ਵੀ ਗੁਰੂ ਦੀ ਸੇਵਾ ਦੀ ਭੁੱਖ ਸੀ, ਗੁਰੂ ਦੀ ਸਿਮਰਨ ਦੀ ਭੁੱਖ ਸੀ। ਭਾਈ ਜੋਧ ਢੇਸੀ, ਜਿਸ ਨੂੰ ਆਪਾਂ ਬਾਬਾ ਸੰਘ ਆਖਦੇ ਹਾਂ, ਉਹਦੇ ਨਾਮ ਦਾ ਜ਼ਿਕਰ ਕੀਤਾ ਹੈ। ਭਾਈ ਤੀਰਥਾ ਜੀ, ਜੋ ਬਾਅਦ ਵਿੱਚ ਭਾਈ ਮੰਝ ਬਣ ਗਏ, ਉਹਦਾ ਨਾਮ ਲੈਣਾ ਕੀਤਾ ਹੈ। ਹੋਰ ਬਹੁਤ ਸਾਰੇ ਸਿੱਖਾਂ ਦੀ ਪ੍ਰਥਾਏ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਵਿਚਾਰ ਕਰਦੇ ਹਾਂ, ਬਹੁਤ ਸਾਰੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਸਤਿਸੰਗਤ, ਗੁਰੂ ਸਾਹਿਬਾਨ ਬਖਸ਼ਣਯੋਗ ਬਖਸ਼ ਦੇਣਾ ਜੀ। ਆਓ ਅਗਲਾ ਪ੍ਰੋਗਰਾਮ ਸ਼੍ਰਵਣ ਕਰੀਏ। ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਭਾਈ ਸਾਹਿਬ ਭਾਈ ਅੰਗਰੇਜ਼ ਸਿੰਘ ਜੀ, ਸ੍ਰੀ ਮੁਕਤਸਰ ਸਾਹਿਬ ਵਾਲੇ, ਜੋ ਕਿ ਪਾਵਨ ਗੁਰਬਾਣੀ ਸ਼ਬਦ ਵਿਚਾਰ ਦੇ ਨਾਲ ਆਪ ਸਭ ਸੰਗਤਾਂ ਨੂੰ ਨਿਹਾਲ ਕਰਦੇ ਸਨ। ਆਓ ਅਗਲੇਰੇ ਸਮੇਂ ਲਈ ਸਤਿਕਾਰਯੋਗ ਬੱਚਿਆਂ ਪਾਸੋਂ ਕੀਰਤਨ ਸਰਵਣ ਕਰੀਏ, ਜੋ ਕਿ ਗੁਰਦੁਆਰਾ ਸਾਹਿਬ ਵਿਖੇ ਭਾਈ ਮਨਜੀਤ ਸਿੰਘ ਜੀ ਪਾਸੋਂ ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਦੇ ਹਨ।

0: ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਾਣੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਜਿਹਾ ਨੇੜੇ ਨੇੜੇ ਆ ਜਾਓ, ਨੇੜੇ ਨੇੜੇ ਆ ਜਾਓ। ਜਦੋਂ ਸੰਗਤ ਕਰੀਦੀ ਹੈ ਇੱਕ ਦੂਜੇ ਦੇ ਲਾਗੇ ਹੋ ਕੇ ਬੈਠੀ ਦਾ। ਜਾਵਾ ਸਿੰਘ ਤੁਸੀਂ ਵੀ ਆ ਜਾਓ, ਪੁੱਤ ਮਨਤੇਜ ਕੌਰ ਇੱਥੇ ਨੇੜੇ ਆ ਜਾਓ। ਸੋ ਇੱਕ ਪਰਿਵਾਰ ਦੇ ਵਾਂਗੂ ਸਾਰੇ ਆਪਾਂ ਰਲ ਕੇ ਬੈਠੀਏ ਅਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਇਨ ਕਰੀਏ। ਸੋ ਜਿਹੜੀ ਸੰਗਤ ਹਰੇ ਲੰਗਰਾਂ ਦੇ ਵਿੱਚ ਬੈਠੀ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਜਲਦ ਤੋਂ ਜਲਦ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਸਾਜਣ। ਆਓ ਕੁਝ ਕੁ ਮਿੰਟਾਂ ਦੇ ਲਈ ਆਪਾਂ ਸਤਨਾਮ ਵਾਹਿਗੁਰੂ ਦਾ ਜਾਪ ਕਰੀਏ ਤਾਂ ਕਿ ਮਹਾਰਾਜ ਸਾਡੇ 'ਤੇ ਕਿਰਪਾ ਕਰਨ, ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦੀ ਵਿਚਾਰ ਕਰਨ ਦਾ ਸਤਿਗੁਰੂ ਜੀ ਬਲ ਬਖਸ਼ਣ। ਆਓ ਆਪਣੇ ਆਪਣੇ ਸਥਾਨਾਂ ਉੱਪਰ ਕੋਈ ਵੀ ਰਸਨਾ ਵਾਂਝੀ ਨਾ ਰਹੇ, ਸਾਰੇ ਜਾਣੇ ਧਿਆਨ ਧਰ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਸਾਰੇ

ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਦੂਰੋਂ ਨੇੜਿਓਂ ਚੱਲ ਕੇ ਅੱਜ ਆਏ ਹੋ। ਕੁਛ ਕੁ ਸਾਡੇ ਪੁਰਾਣੇ ਚਿਹਰੇ ਵੀ ਅੱਜ ਮੇਰੇ ਦਰਸ਼ਨ ਹੋਏ ਨੇ, ਸੋ ਮੈਨੂੰ ਬੜੀ ਖੁਸ਼ੀ ਹੈ। ਜਿੱਥੇ ਆਪਾਂ ਆਪ ਵੀ ਆਉਣਾ ਹੁੰਦਾ ਉੱਥੇ ਹੋਰਨਾਂ ਨੂੰ ਵੀ ਪ੍ਰੇਰ ਕੇ ਲਿਆਉਣਾ। ਸੋ ਲਾਸਟ ਵੀਕ ਕਿਹੜੇ ਕਿਹੜੇ ਬੱਚੇ ਕਲਾਸ ਦੇ ਵਿੱਚ ਹਾਜ਼ਰ ਸੀਗੇ? ਕੈਨ ਯੂ ਗਾਈਜ਼ ਰੇਜ਼ ਦ ਹੈਂਡਸ? ਕੋਈ ਹੈਗਾ ਸੀ ਜਿਹੜਾ ਕਲਾਸ ਦੇ ਵਿੱਚ ਸੀਗਾ? ਓਕੇ, ਨਵੇਂ ਚਿਹਰੇ ਨੇ, ਹਾਂਜੀ। ਸੋ ਲਾਸਟ ਵੀਕ ਭਾਈ ਸਾਹਿਬ ਭਾਈ ਸੁਰਖਣ ਸਿੰਘ ਹੋਰਾਂ ਨੇ ਹੋਮਵਰਕ ਦਿੱਤਾ ਸੀ। ਉਹ ਇਹ ਸੀ ਕਿ ਆਸਾ ਦੀ ਵਾਰ ਦੇ ਵਿਚਾਰ ਉਹਨਾਂ ਨੇ ਆਰੰਭ ਕੀਤੀ ਸੀ, ਅਤੇ ਜਦੋਂ ਆਸਾ ਦੀ ਵਾਰ ਸਾਰੇ ਜਾਣੇ ਆਪਾਂ ਪੜ੍ਹਦੇ ਹਾਂ, ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਜਿਹੜਾ ਮਹਾਰਾਜ ਜੀ ਨੇ ਟਾਈਟਲ ਬਖਸ਼ਿਆ ਨਾ। ਵਾਟ ਇਜ਼ ਦ ਟਾਈਟਲ? ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ। ਅੱਗੇ ਮਹਾਰਾਜ ਕਹਿੰਦੇ ਨੇ ਸਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਵਿਸ਼ਰਾਮ। ਅੱਗੇ ਹੋਏ ਕਹਿੰਦੇ ਨੇ ਟੁੰਡੇ ਅਸ ਰਾਜਾ ਕੀ ਧੁਨੀ, ਕਹਿੰਦੇ ਨੇ ਟੁੰਡੇ ਅਸ ਰਾਜਾ ਕੀ ਧੁਨੀ। ਸੋ ਵਾਟ ਡੂ ਵੀ ਮੀਨ ਬਾਏ ਟੁੰਡੇ ਅਸ ਰਾਜਾ? ਕੌਣ ਸੀ ਅਤੇ ਕੀ ਕਹਾਣੀ ਸੀ? ਕੋਈ ਜਾਣਦਾ ਸੰਗਤ ਦੇ ਵਿੱਚੋਂ? ਕੋਈ ਪੇਰੈਂਟਸ ਜਾਣਦੇ ਹੋਣ? ਸੋ ਬਹੁਤ ਮੈਂ ਬਰੀਫ ਦੇ ਵਿੱਚ ਤੁਹਾਨੂੰ ਜਾਣਕਾਰੀ ਦੇ ਦਿੰਦਾ ਵੀ ਅਸਲ ਦੇ ਵਿੱਚ ਟੁੰਡੇ ਅਸ ਰਾਜੇ ਦੀ ਧੁਨੀ ਹੈ ਕੀ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਕਿੰਨੀਆਂ ਵਾਰਾਂ ਨੇ ਬੱਚਿਆਂ ਨੂੰ ਪਤਾ ਹੋਏਗਾ? 22 ਵਾਰਾਂ ਨੇ। ਦਿਸ 22 ਵਾਰ ਇਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਊਟ ਆਫ ਦੋਜ਼ 22, 9 ਵਾਰਾਂ ਇਹੋ ਜਿਹੀਆਂ ਨੇ ਜਿਹਨਾਂ ਉੱਪਰ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਧੁਨੀ ਚੜ੍ਹਾਈ ਹੈ। ਮਤਲਬ ਮਹਾਰਾਜ ਨੇ ਲਿਖਿਆ, ਦਰਜ ਕੀਤਾ ਹੈ ਕਿ ਇਸ ਵਾਰ ਨੂੰ ਇਸ ਟੋਨ ਦੇ ਵਿੱਚ ਹੀ ਗਾਉਣਾ ਹੈ। ਇੰਸਟਰਕਸ਼ਨਸ ਦਿੱਤੀਆਂ 9 ਵਾਰਾਂ ਦੇ ਉੱਤੇ। ਉਹਦੇ ਵਿੱਚੋਂ ਜਿਹੜੀ ਆਸਾ ਰਾਗ ਦੇ ਅੰਦਰ ਵਾਰ ਹੈ, ਜਿਹੜੀ ਆਪਾਂ ਰੋਜ਼ਾਨਾ ਅੰਮ੍ਰਿਤ ਵੇਲੇ ਪੜ੍ਹਦੇ ਹਾਂ, ਉਹਦੇ ਉੱਪਰ ਜ਼ਿਕਰ ਆਉਂਦਾ ਹੈ ਟੁੰਡੇ ਅਸ ਰਾਜੇ ਕੀ ਧੁਨੀ। ਸੋ ਉਹਦੇ ਬਾਰੇ ਤੁਹਾਨੂੰ ਜਸਟ ਬਰੀਫ ਇਨਫੋਰਮੇਸ਼ਨ ਦੇਣੀ ਹੈ। ਸੋ ਟੁੰਡੇ ਅਸ ਰਾਜਾ, ਹੂ ਵਾਜ਼ ਰਾਜਾ ਅਸ ਰਾਜਾ, ਕੌਣ ਸੀਗਾ? ਸੋ ਇੱਕ ਦੇਸ਼ ਹੋਇਆ, ਉਹਦੇ ਵਿੱਚ ਰਾਜੇ ਦਾ ਨਾਮ ਸੀ ਸਾਰੰਗ। ਰਾਜੇ ਦਾ ਨਾਮ ਸੀ ਸਾਰੰਗ। ਸੋ ਸਾਰੰਗ ਇੱਕ ਰਾਜਾ ਸੀ ਅਤੇ ਉਹਦਾ ਇੱਕ ਬੇਟਾ ਸੀ ਜਿਹਦਾ ਨਾਮ ਸੀ ਅਸ ਰਾਜਾ। ਅਸ ਕਹਿੰਦੇ ਸੀ ਅਸ ਰਾਜਾ। ਅਤੇ ਉਹ ਰਾਜੇ ਦਾ ਕਿਤੇ ਦੋ ਵਿਆਹ ਹੋਏ ਸਨ, ਅਤੇ ਜਿਹੜੀ ਛੋਟੀ ਕਰਾਣੀ ਸੀ, ਫੋਰ ਸਮ ਰੀਜ਼ਨ ਸ਼ੀ ਗੋਟ ਅਟਰੈਕਟਡ ਟੂ ਆਪਦਾ ਜਿਹੜਾ ਮਤਰੇਆ ਮੁੰਡਾ ਸੀ ਅਸ। ਪਰ ਜਿਹੜਾ ਅਸ ਸੀ ਉਹ ਧਰਮੀ ਰਾਜਾ ਸੀ, ਉਹਨੂੰ ਪਤਾ ਸੀ ਵੀ ਇਹ ਚੀਜ਼ ਗਲਤ ਹੈ। ਉਹਨੇ ਆਪਦੀ ਮਾਤਾ ਦਾ, ਜਿਹੜੀ ਮਤਰੇਈ ਮਾਂ ਸੀ, ਉਹਦਾ ਵਿਰੋਧ ਕੀਤਾ, ਅਤੇ ਜਿਹੜੀ ਮਾਤਾ ਜਿਹੜੀ ਸੀ ਮਤਰੇਈ, ਉਹਨੇ ਫਿਰ ਗੁੱਸੇ ਦੇ ਵਿੱਚ ਆ ਕੇ ਰਾਜੇ ਨੂੰ ਭੜਕਾਇਆ ਕਿ ਤੇਰੇ ਪੁੱਤਰ ਮੇਰੇ ਪ੍ਰਤੀ ਗਲਤ ਜਿਹੜੀ ਹੈ ਉਹ ਨਿਗਾਹ ਰੱਖਦਾ। ਰਾਜੇ ਨੇ ਗੁੱਸੇ ਵਿੱਚ ਆ ਕਰਕੇ ਆਪਣਾ ਜਿਹੜਾ ਪੁੱਤਰ ਸੀ ਅਸ, ਉਹਦਾ ਹੱਥ ਵਢਾ ਕੇ ਉਹਨੂੰ ਕਈ, ਇੱਥੇ ਥੋੜ੍ਹਾ ਜਿਹਾ ਮਤਭੇਦ ਹੈਗਾ ਆਪਣੇ ਸਟੋਰੀ ਦੇ ਵਿੱਚ, ਕਿ ਕਈ ਕਹਿੰਦੇ ਨੇ ਵੀ ਜੰਗਲ ਵਿੱਚ ਸੁਟਾ ਤਾ, ਕੋਈ ਕਹਿੰਦੇ ਖੂਹ ਦੇ ਵਿੱਚ ਸੁਟਾ ਤਾ। ਸੋ ਐਨੀਵੇਜ਼, ਸੋ ਬਾਹਰ ਸੁਟਾ ਤਾ। ਸੋ ਜਦੋਂ ਸਮਾਂ ਪਾ ਕੇ ਉਹ ਹੀ ਸਰਵਾਈਵਡ ਐਨੀਵੇਜ਼, ਕਿਉਂਕਿ ਬਰੇਵ ਸੀਗਾ, ਤਕੜਾ ਸੀ, ਉਹ ਸਰਵਾਈਵ ਕਰ ਗਿਆ ਅਤੇ ਜਾ ਕੇ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ ਉਹਨੂੰ ਰਾਜ ਨਸੀਬ ਹੋ ਗਿਆ, ਕਿਉਂਕਿ ਸੂਝਵਾਨ ਸੀ, ਸਿਆਣਾ ਸੀ। ਸੋ ਜਿਹੜਾ ਸਿਆਣਾ ਹੁੰਦਾ ਹੈ ਉਹ ਕਿਤੇ ਮਰਜ਼ੀ ਚੱਲ ਜਾਵੇ ਉਹਨੂੰ ਆਪਣਾ ਰਹਿਣ ਬਸੇਰਾ ਬਣਾਏ ਲੈਂਦਾ, ਆਪਦਾ ਹੀਲਾ ਕਰੇ ਲੈਂਦਾ। ਸੋ ਜਦੋਂ ਕਿਸੇ ਹੋਰ ਦੇਸ਼ ਦੇ ਵਿੱਚ ਗਿਆ, ਉਹਨੂੰ ਰਾਜ ਮਿਲ ਗਿਆ, ਸਮਾਂ ਪਾ ਕੇ ਜਿਹੜਾ ਇਹਦਾ ਆਪਦਾ ਪਿਓ ਸੀ ਉਹਨੂੰ ਲੋੜ ਪੈ ਗਈ, ਕਿਸੇ ਹੋਰ ਦੁਸ਼ਮਣ ਦੇਸ਼ ਨੇ ਹਮਲਾ ਕਰ ਦਿੱਤਾ, ਅਤੇ ਜਿਹੜੇ ਆਪਦੇ ਪੁੱਤਰ ਸਨ ਦੂਸਰੇ ਵਿਆਹ ਵਾਲੇ, ਉਹਨਾਂ ਨੇ ਆਪਣੇ ਭਰਾ ਦੇ ਖਿਲਾਫ ਜਿਹੜੀ ਜੰਗ ਛੇੜ ਦਿੱਤੀ। ਸੋ ਰਾਜਾ ਜਿਹੜਾ ਸੀ ਅਸ ਰਾਜਾ, ਉਹ ਵਿਜੈ ਪ੍ਰਾਪਤ ਹੋਇਆ, ਉਹਨੇ ਜਿੱਤ ਪ੍ਰਾਪਤ ਕਰ ਲਈ ਸਾਰਿਆਂ ਉੱਪਰ, ਅਤੇ ਆਪਣਾ ਜਿਹੜਾ ਪਿਓ ਵਾਲਾ ਰਾਜ ਸੀ ਉਹ ਵੀ ਦੁਬਾਰਾ ਉਹਨੂੰ ਮਿਲ ਗਿਆ। ਸੋ ਜਦੋਂ ਇਹ ਐਸਾ ਸਿਆਣਾ ਰਾਜਾ ਸੀਗਾ, ਧਰਮੀ ਰਾਜਾ ਹੋਇਆ, ਉਹਦੀ ਜਦੋਂ ਜਿੱਤ ਦੀ ਖੁਸ਼ੀ ਦੇ ਵਿੱਚ

ਵੀ ਸੇਮ ਹੈ, ਉਹ ਵੀ ਸੇਮ ਇੱਦਾਂ ਰਿਲੇਟ ਹੁੰਦੀ ਹੈ. ਸੋ ਦੈਟ ਵਾਸ ਨਿਊ ਥਿੰਗ ਫੋਰ ਯੂ ਗਾਇਸ, ਸਾਰਿਆਂ ਵਾਸਤੇ ਇੱਕ ਨਵੀਂ ਇਨਫੋਰਮੇਸ਼ਨ ਸੀ ਵੀ ਟੁੰਡਿਆ ਸਰਾਜੀ ਕਿ ਤੁਨੀ ਅਸਲ ਮੈਂ ਹੈ ਕਿਹੜੀ ਸੀ. ਸੋ ਕਮਿੰਗ ਟੂ ਟੂਡੇਜ਼ ਟੋਪਿਕ, ਅੱਜ ਆਪਾਂ ਜਿਹੜੀ ਗੱਲ ਦੀ ਵਿਚਾਰ ਕਰਨੀ ਹੈ ਉਹ ਹੈਗਾ ਟੋਪਿਕ, ਬਹੁਤ ਹੀ ਪਿਆਰਾ ਜਿਹਾ ਟੋਪਿਕ ਹੈ, ਦਿਸ ਇਜ਼ ਵਨ ਆਫ ਮਾਈ ਫੇਵਰੇਟ ਵਰਡ, ਪਰਸੀਵਰੈਂਸ. ਸਾਰੇ ਜਣੇ ਬੋਲਿਓ ਪਰਸੀਵਰੈਂਸ. ਥੋੜ੍ਹਾ ਜਿਹਾ ਇੰਗੇਜਿੰਗ ਹੋ ਜਾਓ, ਮਾੜਾ ਜਿਹਾ ਜਵਾਬ ਦਿਓ. ਬਟ ਯੂ ਕੈਨ ਯੂ ਆਰ ਕੈਨ ਰੀਡ ਫਰੋਮ ਦਾ ਸਕਰੀਨ ਕੀ ਲਿਖਿਆ ਹੋਇਆ ਪਰਸੀਵਰੈਂਸ. ਇਹਦਾ ਕੋਈ ਮਤਲਬ ਜਾਣਦੇ? ਐਨੀਬਡੀ ਨੋਜ਼ ਦਾ ਮੀਨਿੰਗ ਆਫ ਇਟ? ਮੈਂ ਤਾਂ ਦੱਸੂੰਗਾ ਜੀ, ਪਰ ਇਹਦਾ ਅਰਥ ਕੀ ਹੈ, ਇਹਦਾ ਭਾਵ ਕੀ ਹੈ? ਅਗਲੀ ਸਲਾਈਡ ਦੇ ਵਿੱਚ ਪੜ੍ਹਦੇ ਆਪਾਂ. ਹਾਂਜੀ, ਅਗਲੀ ਸਲਾਈਡ. ਸੋ ਪਰਸੀਵਰੈਂਸ, ਸਾਰੇ ਜਣੇ ਪੜ੍ਹੋ ਇੱਕ ਵਾਰੀ ਵੀ ਕੀ ਹੁੰਦਾ ਕੀ ਆ. ਕੰਟੀਨਿਊਇੰਗ ਵਿਦ ਡਿਟਰਮੀਨੇਸ਼ਨ ਡਿਸਪਾਈਟ ਚੈਲੇਂਜਿਸ ਔਰ ਡਿਲੇਜ਼ ਇਨ ਅਚੀਵਿੰਗ ਸਕਸੈਸ. ਮੁਸੀਬਤਾਂ, ਫੇਲੀਅਰਸ, ਜਾਂ ਕਈ ਵਾਰੀ ਫਾਲ ਹੁੰਦਾ ਹੈ ਨਾ, ਬੰਦਾ ਡਿੱਗ ਜਾਂਦਾ ਹੈ, ਮੁਸੀਬਤਾਂ ਦੇ ਬਾਵਜੂਦ ਲੱਗੇ ਰਹਿਣਾ. ਲੱਖ ਮੁਸੀਬਤਾਂ ਆਉਣ ਫਿਰ ਵੀ ਆਪਦਾ ਤੁਸੀਂ ਡਿਟਰਮੀਨੇਸ਼ਨ ਜਿਹੜਾ ਹੈ ਸਿਦਕ ਨਾ ਛੱਡਣਾ, ਉਹਨੂੰ ਕਿਹਾ ਜਾਂਦਾ ਹੈ ਪਰਸੀਵਰੈਂਸ. ਹੁਣ ਉਦਾਹਰਨ ਵਜੋਂ, ਫੋਰ ਐਗਜ਼ਾਮਪਲ, ਅਸੀਂ ਸਕੂਲਾਂ 'ਚ ਜਾਂਦੇ ਹਾਂ, ਸਾਰੇ ਬੱਚੇ ਬੈਠੇ ਨੇ, ਤੁਸੀਂ ਪੂਰੀ ਪੜ੍ਹਾਈ ਕੀਤੀ, ਬਹੁਤ ਪੜ੍ਹਾਈ ਕੀਤੀ, ਪਰ ਨੰਬਰ ਨਹੀਂ ਆਏ, ਹੈ ਨਾ. 100 ਕੋਸ਼ਿਸ਼ ਤਾਂ ਸਾਰਿਆਂ ਦੀ ਹੁੰਦੀ ਵੀ 100 ਚੋਂ 100 ਲੈ ਆਈਏ, ਪਰ 100 ਚੋਂ ਜੇ ਮੰਨ ਲਓ ਨੰਬਰ ਘੱਟ ਆ ਗਏ, ਫਿਰ ਤੁਸੀਂ ਕੀ ਕਰਦੇ ਹੋ, ਪੜ੍ਹਾਈ ਛੱਡ ਦਿੰਦੇ ਹੋ ਜਾਂ ਦੁਬਾਰਾ ਫਿਰ ਟਰਾਈ ਕਰਦੇ ਹੋ? ਵਾਰੀ ਰੋ ਅਮਿਤ ਤੇਜ ਪਾਓ, ਦੁਬਾਰਾ ਫਿਰ ਯੂ ਟਰਾਈ ਅਗੇਨ, ਰਾਈਟ? ਸੋ ਦੈਟਸ ਐਨ ਐਗਜ਼ਾਮਪਲ ਆਫ ਪਰਸੀਵਰੈਂਸ, ਵੀ ਹਿੰਮਤ ਨਹੀਂ ਹਾਰਨੀ, ਹਿੰਮਤ ਨਹੀਂ ਹਾਰਨੀ, ਲੱਖਾਂ ਮੁਸੀਬਤਾਂ ਆਉਣ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ. ਹਾਂਜੀ ਹਾਂਜੀ. ਸੋ ਦ੍ਰਿੜਤਾ, ਦ੍ਰਿੜਤਾ ਭਾਈ ਸਾਹਿਬ ਨੇ ਜਿਵੇਂ ਕਿਹਾ, ਬਹੁਤ ਸੋਹਣਾ ਸ਼ਬਦ ਹੈ ਦ੍ਰਿੜਤਾ, ਜਾਂ ਆਪਾਂ ਕਹਿ ਲਓ ਚੜ੍ਹਦੀ ਕਲਾ ਵੀ ਆਪਾਂ ਸੌਖੇ ਤੌਰ 'ਤੇ ਕਹਿ ਦਿੰਦੇ ਹਾਂ. ਸੋ ਬੱਚਿਆਂ ਨੂੰ ਥੋੜ੍ਹੇ ਮੈਨੂੰ ਲੱਗਦਾ ਦ੍ਰਿੜਤਾ ਸਮਝ ਨਹੀਂ ਆਉਣਾ, ਇੱਧਰ ਲੈ ਜਾਓ ਮੈਨੂੰ. ਹਾਂਜੀ ਬਿਲਕੁਲ ਬਿਲਕੁਲ. ਸੋ ਲੱਗੇ ਰਹਿਣਾ. ਇੱਕ ਤੁਹਾਨੂੰ ਅੱਜ ਸਕਸੈਸ ਮੰਤਰ ਮੈਂ ਦੱਸਦਾ ਕਿ ਜ਼ਿੰਦਗੀ ਦੇ ਵਿੱਚ ਕਦੇ ਕੋਈ ਵੀ ਫੀਲਡ ਦੇ ਵਿੱਚ ਜੇ ਤੁਸੀਂ ਸਕਸੈਸਫੁਲ ਹੋਣਾ, ਧਰਮ ਦੀ ਦੁਨੀਆ ਹੋਵੇ, ਬਾਹਰ ਦੀ ਦੁਨੀਆ ਹੋਵੇ, ਕੋਈ ਕੰਮ ਦੀ ਦੁਨੀਆ ਹੋਵੇ, ਈਵਨ ਵੈਨ ਯੂ ਆਰ ਜਿਮ ਵੀ ਜਾਂਦੇ ਹਾਂ ਜਾਂ ਕੁਛ ਵੀ ਤੁਸੀਂ ਚੀਜ਼ ਕਰਦੇ ਹੋ, ਦੋ ਚੀਜ਼ਾਂ ਨੇ ਜਿਹੜੀਆਂ ਡਿਸਾਈਡ ਕਰ ਦਿੰਦੀਆਂ ਨੇ ਕਿ ਬੰਦੇ ਨੇ ਜਿੱਤਣਾ ਹੈ ਜਾਂ ਬੰਦੇ ਨੇ ਹਾਰ ਜਾਣਾ ਹੈ. ਸੋ ਸਕਸੈਸ ਐਂਡ ਫੇਲੀਅਰ, ਦਿਸ ਬੇਸਿਕਲੀ ਟੂ ਥਿੰਗਸ ਦੈਟ ਡਿਟਰਮਿਨਸ ਦੈਟ ਅ ਪਰਸਨ ਇਜ਼ ਗੋਨਾ ਬੀ ਅ ਇਜ਼ ਗੋਨਾ ਅਚੀਵ ਸਕਸੈਸ ਔਰ ਫੇਲੀਅਰ. ਉਹ ਕਿਹੜੀਆਂ ਦੋ ਚੀਜ਼ਾਂ ਨੇ? ਪਹਿਲੀ ਗੱਲ ਕੰਟੀਨਿਊਟੀ, ਕੰਟੀਨਿਊਟੀ. ਸੈਕਿੰਡ ਥਿੰਗ ਇਜ਼ ਜਦੋਂ ਜਾਂ ਡਿਸਿਪਲਿਨ ਹੋ ਗਿਆ, ਜਾਂ ਤੁਸੀਂ ਕਹਿ ਲਓ ਕੰਸਿਸਟੈਂਟ ਰਹਿਣਾ, ਅਤੇ ਰੈਪੀਟੀਸ਼ਨ, ਸਟੇਇੰਗ ਕੰਸਿਸਟੈਂਟ. ਕੋਈ ਚੀਜ਼ ਕਰਦੇ ਹੋ, ਹੁਣ ਆਪਾਂ ਇੱਕ ਚੀਜ਼ ਕਰਦੇ ਹਾਂ, ਕੋਈ ਚੀਜ਼ ਮਤਲਬ ਕੋਈ ਗੁਣ ਸਿੱਖਣ ਲੱਗ ਜਾਓ. ਅੱਜ ਤੁਸੀਂ ਡਰਾਈਵਿੰਗ ਸਿੱਖਣੀ ਸ਼ੁਰੂ ਕੀਤੀ ਹੈ, ਥੋੜ੍ਹਾ ਜਿਹਾ ਬੰਦਾ ਡਰਦਾ ਕਿ ਮੈਨੂੰ ਨਾ ਬੁਲਾਓ, ਮੈਨੂੰ ਡਿਸਟ੍ਰੈਕਟ ਨਾ ਕਰੋ. ਹੌਲੀ ਹੌਲੀ ਹੌਲੀ ਹੌਲੀ ਤੁਸੀਂ ਚਲਾਉਂਦੇ ਜਾਂਦੇ, ਤੁਸੀਂ ਮਾਹਿਰ ਹੁੰਦੇ ਜਾਂਦੇ, ਤੁਹਾਡਾ ਕੰਟਰੋਲ ਹੋਈ ਜਾਂਦਾ ਗੱਡੀ ਦੇ ਉੱਤੇ ਵੀ. ਫਿਰ ਤੁਸੀਂ ਕੀ ਹੋ, ਫਿਰ ਗੱਲਾਂ ਵੀ ਮਾਰੀ ਜਾਂਦੇ ਆਪਾਂ, ਫੋਨ ਵੀ ਚਲਾਈ ਜਾਂਦੇ ਕਈ ਵਾਰੀ, ਫਿਰ ਕੋਈ ਸ਼ਬਦ ਲਾ ਲਿਆ, ਕੋਈ ਗੀਤ ਵੀ ਲਾ ਲਿਆ. ਸੋ ਹੌਲੀ ਹੌਲੀ ਹੌਲੀ ਤੁਸੀਂ ਉਸ ਲੈਵਲ ਤੱਕ ਚਲੇ ਜਾਂਦੇ ਹੋ. ਸੋ ਕੰਸਿਸਟੈਂਸੀ. ਦੂਜਾ ਬੀਂਗ ਰੈਪੀਟੇਟਿਵ, ਰਿਪੀਟ ਕਰਦੇ ਰਹਿਣਾ, ਕਰਦੇ ਰਹਿਣਾ. ਹੁਣ ਇੱਕ ਇੱਥੇ ਉਦਾਹਰਨ ਮਿਲਦੀ ਹੈ ਕਿ ਗੁਰਬਾਣੀ ਦੇ ਵਿੱਚ ਆਪਾਂ ਅਕਸਰ ਕਹਿੰਦੇ ਵੀ ਮਹਾਰਾਜ ਦੇ, ਜਦੋਂ ਆਪਾਂ ਹੁਕਮਨਾਮਾ ਸਾਹਿਬ ਸਾਰੇ ਸਕਰੀਨਾਂ 'ਤੇ ਪੜ੍ਹਦੇ ਹਾਂ ਨਾ, ਹੁਕਮਨਾਮਾ ਸਾਹਿਬ ਪੜ੍ਹਦੇ ਹਾਂ, ਜ਼ਿਆਦਾਤਰ ਤੁਸੀਂ ਕੀ ਦੇਖਦੇ ਵੀ ਅਰਥ ਮਹਾਰਾਜ ਨੇ ਇਹ ਬਾਣੀ, ਇਹ ਹੁਕਮਨਾਮਾ ਜਿਹੜਾ ਸਭ ਆਇਆ ਅੱਜ, ਇੱਦਾਂ ਦੇ ਸੇਮ ਹੁਕਮਨਾਮਾ ਪਰਸੋਂ ਵੀ ਆਇਆ ਸੀ. ਇਹ ਸੇਮ ਜੀ ਗੱਲਾਂ ਰਿਪੀਟ ਕਿਉਂ ਹੋ ਰਹੀਆਂ ਨੇ ਗੁਰਬਾਣੀ ਦੇ ਵਿੱਚ? ਬਹੁਤ ਜਗ੍ਹਾ ਇੱਦਾਂ ਹੁੰਦਾ ਵੀ ਜਿੱਥੇ ਗੱਲਾਂ ਰਿਪੀਟ ਹੁੰਦੀਆਂ ਨੇ, ਉਹਦੇ ਪਿੱਛੇ ਇੱਕ ਰੀਜ਼ਨ ਹੈ. ਬਾਰ ਬਾਰ ਸਮਝਾਉਣ ਦਾ ਮਹਾਰਾਜ ਦਾ ਇੱਕ ਯਤਨ ਹੈ, ਬਾਰ ਬਾਰ ਸਮਝਾਉਂਦੇ ਰਹਿਣਾ, ਕਿਉਂਕਿ ਸਿਆਣਾ ਬੰਦਾ ਹੁੰਦਾ ਜਿਹਨੂੰ ਇੱਕ ਵਾਰ 'ਚ ਸਮਝ ਆ ਜਾਂਦੀ ਹੈ, ਪਰ ਅਸੀਂ ਇੰਨੇ ਸਿਆਣੇ ਨਹੀਂ ਹੈਗੇ. ਜਿਵੇਂ ਸੱਜਣ ਠੱਗ ਦੀ ਆਪਾਂ ਕਹਾਣੀ ਸਾਰੇ ਪੜ੍ਹਦੇ ਹਾਂ ਕਿ ਸੱਜਣ ਠੱਗ ਨੂੰ ਕੇਵਲ ਮਹਾਰਾਜ ਨੇ ਇੱਕ ਹੀ ਪੰਕਤੀ ਕਹੀ ਸੀ, ਉੱਜਲ ਕਹਿਆ ਚਿਲਕਣਾ ਕੋਟਮ ਕਾਲੜੀ ਮਸ, ਧੋਤਿਆ ਜੂਠਣਾ ਉਤਰ ਹੈ ਨਾ. ਸੋ
ਇੱਕ ਸ਼ਬਦ ਦੇ ਨਾਲ ਉਹਦਾ ਜੀਵਨ

ਬਦਲ ਗਿਆ, ਪਰ ਅਸੀਂ ਪੂਰੇ ਸਹਿਜ ਪਾਠ ਵੀ ਕਰ ਲਏ, ਸੰਥਿਆ ਵੀ ਕਰ ਲਈ, ਕੀਰਤਨ ਵੀ ਸੁਣ ਲਿਆ, ਸਾਰਾ ਕੁਛ ਹੋ ਗਿਆ, ਪਰ ਸਾਡਾ ਜੀਵਨ ਨਹੀਂ ਬਦਲਿਆ। ਰੀਜ਼ਨ ਕੀ ਹੈ ਕਿ ਸਾਡਾ ਜਿਹੜਾ ਮਨ ਦੀ ਜਿਹੜੀ ਟਿਊਨਿੰਗ ਹੈ ਹਲੇ ਬੈਠੀ ਨਹੀਂ। ਸੋ ਮਹਾਰੇ ਕਹਿੰਦੇ ਨੇ ਵੀ ਕੰਸਿਸਟੈਂਟ ਵੀ ਰਹਿਣਾ ਅਤੇ ਰੈਪੀਟੇਟਿਵ ਵੀ ਰਹਿਣਾ। ਇਸੇ ਕਰਕੇ ਗੁਰਬਾਣੀ ਦੇ ਵਿੱਚ ਬਾਰ ਬਾਰ ਬਾਰ ਬਾਰ ਗੱਲਾਂ ਰਿਪੀਟ ਹੁੰਦੀਆਂ ਨੇ। ਉਦਾਹਰਨ ਵਜੋਂ ਤਿੰਨ ਤਰ੍ਹਾਂ ਦੇ ਜਿਗਿਆਸੂ ਹੁੰਦੇ ਨੇ। ਜਿਗਿਆਸੂ ਮਤਲਬ ਜਿਨ੍ਹਾਂ ਨੂੰ ਕਿਰਿਓਸਿਟੀ ਹੁੰਦੀ ਹੈ, ਜਿਗਿਆਸਾ ਹੁੰਦੀ ਹੈ ਕੁਛ ਸਿੱਖਣ ਦੀ। ਤਿੰਨ ਤਰ੍ਹਾਂ ਦੇ ਜਿਗਿਆਸੂ ਹੁੰਦੇ ਨੇ, ਉਹ ਕਹਿੰਦੇ ਨੇ ਫਸਲਾਂ ਦੇ ਹਿਸਾਬ ਨਾਲ। ਪਹਿਲੇ ਉਹ ਕਹਿੰਦੇ ਛੋਲਿਆਂ ਵਰਗੇ ਹੁੰਦੇ ਨੇ। ਆਪਾਂ ਸਾਰੇ ਕਿਸਾਨ ਪਰਿਵਾਰਾਂ 'ਚੋਂ ਆਉਂਦੇ ਹਾਂ, ਘਰਾਂ 'ਚ ਖੇਤੀਬਾੜੀ ਹੁੰਦੀ ਹੈ। ਸੋ ਪਹਿਲੇ ਜਿਗਿਆਸੂ ਹੁੰਦੇ ਨੇ ਜਿਹੜੇ ਛੋਲਿਆਂ ਵਰਗੇ, ਦੂਜੇ ਹੁੰਦੇ ਨੇ ਕਣਕ ਵਰਗੇ, ਤੀਜੇ ਹੁੰਦੇ ਨੇ ਝੋਨੇ ਵਰਗੇ। ਹੁਣ ਇਹਨੂੰ ਡਿਫਾਈਨ ਕਿਵੇਂ ਕਰਨਾ? ਸੋ ਜਿਹੜੀ ਛੋਲਿਆਂ ਦੀ ਫਸਲ ਹੁੰਦੀ ਹੈ ਨਾ, ਉਹਨੂੰ ਬਹੁਤਾ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ, ਕੇਰਾ ਪਾਣੀ ਦੇਤਾ, ਇੱਕ ਦੋ ਵਾਰੀ ਦੇਤਾ ਗੋਡਾ ਅਤੇ ਫਸਲ ਸਰਵਾਈਵ ਕਰ ਲੈਂਦੀ ਹੈ। ਜਸਾ ਸਿੰਘ ਇੱਥੇ ਆ ਜਾਓ, ਬੁੱਤ ਇੱਥੇ ਆ ਜਾਓ, ਨੇੜੇ ਆ ਜਾਓ, ਤੁਸੀਂ ਵੀ ਆ ਜਾਓ ਤੇ। ਹਾਂਜੀ, ਸੋ ਛੋਲਿਆਂ ਦੀ ਐਗਜ਼ਾਮਪਲ ਦਿੱਤੀ ਸੀ ਵੀ ਇੱਕ ਅੱਧੀ ਵਾਰੀ ਪਾਣੀ ਦਿੱਤਾ ਅਤੇ ਫਸਲ ਜਿਹੜੀ ਹੈ ਉਹ ਸਰਵਾਈਵ ਕਰ ਜਾਂਦੀ ਹੈ। ਦੂਸਰੇ ਕਣਕ ਵਾਲੇ, ਜਿਨ੍ਹਾਂ ਨੂੰ ਥੋੜ੍ਹਾ ਜ਼ਿਆਦਾ ਪਾਣੀ ਦੀ ਲੋੜ ਪੈਂਦੀ ਹੈ। ਤੀਸਰੇ ਹੋ ਗਏ ਝੋਨੇ ਵਰਗੇ, ਵੀ ਜਿਨ੍ਹਾਂ ਨੂੰ ਪਾਣੀ ਖੜ੍ਹਾ ਰਹੇ ਤਾਂ ਕਿਤੇ ਫਸਲ ਹੋਏਗੀ, ਨਹੀਂ ਫਸਲ ਹੀ ਹੁੰਦੀ। ਉਸੇ ਤਰੀਕੇ ਦੇ ਨਾਲ ਤਿੰਨ ਤਰ੍ਹਾਂ ਦੇ ਜਿਗਿਆਸੂ ਹੁੰਦੇ, ਤਿੰਨ ਤਰ੍ਹਾਂ ਦੇ ਵਿਦਿਆਰਥੀ ਹੁੰਦੇ ਨੇ। ਪਹਿਲੇ ਉਹ ਜਿਨ੍ਹਾਂ ਨੂੰ ਕੇਵਲ ਇੱਕ ਵਾਰੀ ਸਮਝਾ ਦਿਉ, ਉਹ ਗੱਲ ਪੱਲੇ ਬੰਨ ਲੈਂਦੇ ਨੇ, ਅੰਡਰਸਟੈਂਡ ਕਰ ਜਾਂਦੇ ਨੇ। ਦੂਸਰੇ ਉਹ ਜਿਹੜੇ ਕਣਕ ਵਾਂਗੂ ਹੁੰਦੇ ਨੇ, ਜਿਨ੍ਹਾਂ ਨੂੰ ਦੋ ਤਿੰਨ ਵਾਰੀ ਸਮਝਾਉਣਾ ਪੈਂਦਾ ਤਾਂ ਸਮਝ ਜਾਂਦੇ ਨੇ, ਚਾਰ ਵਾਰੀ ਸਮਝਾ ਲਿਆ, ਪੰਜ ਵਾਰੀ ਸਮਝਾ ਲਿਆ, ਫਿਰ ਵੀ ਸਮਝ ਜਾਂਦੇ ਨੇ। ਤੀਜੇ ਉਹ ਝੋਨੇ ਸਾਡੇ ਵਰਗੇ, ਜਿਨ੍ਹਾਂ ਦੇ ਜਿੰਨਾ ਚਿਰ ਕੰਨਾਂ 'ਤੇ ਨਹੀਂ ਪੈਂਦੀ ਉਨਾ ਚਿਰ ਸਮਝ ਨਹੀਂ ਆਉਂਦੀ, ਜਿੰਨਾ ਚਿਰ ਉਹਦੇ ਟੀਚਰ ਸਿਰਹਾਣੇ ਨਾ ਖੜ੍ਹਾ ਰਹੇ ਉਹ ਬੰਦੇ ਸਮਝਦੇ ਨਹੀਂ ਹੁੰਦੇ। ਬਹੁਤ ਮੇਰੇ ਵਿਦਿਆਰਥੀ ਨੇ, ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਕੌਣ ਕਿਹੜੇ ਲੈਵਲ ਦਾ। ਸੋ ਤਿੰਨ ਤਰ੍ਹਾਂ ਦੇ ਜਿਗਿਆਸੂ ਹੁੰਦੇ ਨੇ। ਸੋ ਇਹ ਜਿਗਿਆਸੂਆਂ ਦੇ ਜਿਹੜੀ ਗੁਰਬਾਣੀ ਦਾ ਸ਼ਬਦ ਹੈ ਨਾ, ਜਦੋਂ ਹਿਰਦੇ ਵਿੱਚ ਵੱਸ ਗਿਆ, ਮਹਾਰਾਜ ਫਿਰ ਸਾਨੂੰ ਇਹ ਵਾਸਤਾ ਬਖਸ਼ਿਸ਼ ਕਰਦੇ ਨੇ, ਜਿਹਨੂੰ ਆਪਾਂ ਪਰਸੀਵਰੈਂਸ ਕਹਿੰਦੇ ਹਾਂ, ਵੀ ਦੁੱਖ ਔਕੜਾਂ ਤਕਲੀਫਾਂ ਆਉਂਦੀਆਂ ਰਹਿੰਦੀਆਂ ਨੇ, ਪਰ ਉਹ ਆਪਣੇ ਜਿਹੜਾ ਉਹਨਾਂ ਦਾ ਏਮ ਹੈ, ਜਿਹੜਾ ਗੋਲ ਹੈ, ਉਹ ਤਾਂ ਥਿਰਕਦੇ ਨਹੀਂ। ਉਹ ਸਟਿਲ ਉਹ ਸਰਵਾਈਵ ਵੀ ਕਰਦੇ ਨੇ, ਉਹ ਥਰਾਈਵ ਵੀ ਕਰਦੇ ਨੇ। ਸਮਝ ਆਈ? ਹਾਂਜੀ। ਸੋ ਅਗਲੀ ਗੱਲ, ਹਾਂਜੀ, ਇਹਦੀ ਉਦਾਹਰਨ ਆਪਾਂ ਪੜ੍ਹਦੇ ਹਾਂ ਬਹੁਤ ਇਤਿਹਾਸ ਵਿੱਚ, ਬਹੁਤ ਇਗਜ਼ਾਮਪਲਾਂ ਇੱਦਾਂ ਦੀ ਹੋਈਆਂ ਨੇ ਸਾਡੇ ਨਾਲ, ਬਹੁਤ ਇਗਜ਼ਾਮਪਲਾਂ ਹੋਈਆਂ ਨੇ। ਗਿਆਨੀ ਜੀ ਹੁਣੇ ਕਥਾ ਕਰਦੇ ਸੀ ਭਾਈ ਮਾਂਝੀ ਜੀ ਦੀ, ਮਾਂਝੀ ਜੀ ਦੀ ਸਟੋਰੀ ਕੋਈ ਜਾਣਦਾ ਹੋਵੇ, ਮਹਾਰਾਜ ਦਾ ਬਚਨ ਆਉਂਦਾ, ਜਿੱਥੇ ਮਾਂਝ ਪਿਆਰਾ ਗੁਰੂ ਕੋ ਗੁਰੂ ਮਾਂਝ ਪਿਆਰਾ, ਮਾਂਝ ਗੁਰੂ ਕਾ ਬੋਹਿਥਾ ਜਾਗ ਲੰਘਣਹਾਰਾ। ਕਿ ਮਹਾਰਾਜ ਜੀ ਨੇ ਉਹਦਾ ਟੈਸਟ ਬਹੁਤ ਜ਼ਿਆਦਾ ਲਿਆ ਸੀਗਾ, ਕਿਉਂਕਿ ਉਹਨਾਂ ਨੂੰ ਸਿੱਖੀ ਬਖਸ਼ਣੀ ਸੀ ਨਾ ਮਹਾਰਾਜ ਨੇ। ਜਦੋਂ ਹੁਣ ਆਪਾਂ ਜੇ ਆਪਾਂ ਕਹਿੰਦੇ ਵੀ ਆਪਾਂ ਨੂੰ ਬਹੁਤ ਈਜ਼ੀਲੀ ਸਿੱਖੀ ਮਿਲ ਗਈ, ਉਹਦੇ ਦੇਣ ਪਿੱਛੇ ਰੀਜ਼ਨ ਪਤਾ, ਭਾਈ ਮਾਂਝੀ ਜੀ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਕਿਉਂਕਿ ਮਹਾਰਾਜ ਜੀ ਨੇ ਉਹਨਾਂ ਜ਼ਿਆਦਾ ਉਹਨਾਂ ਦੇ ਟੈਸਟ ਲਏ ਸੀਗੇ, ਕਿ ਉਹਨਾਂ ਦਾ ਘਰ ਬਾਰ ਵੀ ਮਹਾਰਾਜ ਕਹਿੰਦੇ ਉਹ ਵੀ ਵਿਕ ਗਿਆ, ਉਹਨਾਂ ਦੇ ਕੰਮ ਕਾਰ ਵੀ ਫੇਲ ਹੋ ਗਿਆ, ਉਹਨਾਂ ਦੇ ਬੱਚੇ ਜਿਹੜੀ ਘਰਵਾਲੀ ਸੀ ਉਹ ਵੀ ਕਿਸੇ ਚੰਗੇ ਪਰਿਵਾਰ 'ਚ ਸੀਗੇ, ਬਟ ਉਹਨਾਂ ਨੂੰ ਕਿਤੇ ਹੋਰ ਕਿਸੇ ਦੇ ਘਰ ਜਾ ਕੇ ਨੌਕਰਾਣੀ ਦਾ ਕੰਮ ਕਰਨਾ ਪੈ ਗਿਆ, ਕੁੜੀ ਨੂੰ ਕੰਮ ਕਰਨਾ ਪੈ ਗਿਆ, ਪਰ ਫਿਰ ਵੀ ਉਹਨਾਂ ਨੇ ਸਿੱਖੀ ਨਹੀਂ ਛੱਡੀ। ਮਹਾਰਾਜ ਤੋਂ ਮੰਗਦੇ ਰਹੇ, ਮਹਾਰਾਜ ਸਾਨੂੰ ਆਪਦੇ ਚਰਨਾਂ 'ਚ ਥਾਂ ਦਿਓ, ਸਾਨੂੰ ਸਿੱਖੀ ਬਖਸ਼ ਦਿਓ। ਪਰਸੀਵਰੈਂਸ ਸੀਗੀ ਉਹਨਾਂ ਦੀ, ਦ੍ਰਿੜਤਾ ਸੀਗੀ ਉਹਨਾਂ ਦੀ ਚੜ੍ਹਦੀ ਕਲਾ 'ਚ, ਉਹ ਰਹਿੰਦੇ ਰਹੇ। ਇੱਕ ਨਾ ਇੱਕ ਦਿਨ ਆਉਂਦੇ ਗਏ ਆਉਂਦੇ ਗਏ ਆਉਂਦੇ ਗਏ, ਲੱਕੜਾਂ ਦਾ ਕੰਮ ਕਰਨ ਲੱਗ ਗਏ, ਫਿਰ ਮਹਾਰਾਜ ਦੇ ਲੰਗਰਾਂ ਵਾਸਤੇ ਲੱਕੜਾਂ ਲਿਆਉਣ ਲੱਗ ਗਏ। ਸਟੋਰੀ ਥੋੜ੍ਹੀ ਜਿਹੀ ਮੈਂ ਥੋੜ੍ਹੀ ਫਾਸਟ ਕਰਨ ਲੱਗਿਆ ਸੀ, ਕਿਉਂਕਿ ਮੈਂ ਟੋਪਿਕ 'ਤੇ ਵੀ ਆਉਣਾ। ਸੋ ਲੱਕੜਾਂ ਇੱਕ ਦਿਨ ਲਈ ਜਾਂਦੇ ਨੇ ਸਿਰ ਦੇ ਉੱਪਰ, ਅਤੇ ਖੂਹ ਦੇ ਵਿੱਚ ਡਿੱਗ ਗਏ, ਹਨੇਰੀ ਆਈ, ਪਤਾ ਨਹੀਂ ਲੱਗਿਆ, ਖੂਹ ਦੇ ਵਿੱਚ ਡਿੱਗ ਗਏ। ਪਰ ਲੱਕੜਾਂ ਭਿੱਜਣ ਨਹੀਂ ਦਿੱਤੀਆਂ, ਕਿਉਂਕਿ ਲੰਗਰਾਂ ਦੀ ਲੱਕੜਾਂ ਨੇ ਉਹਨਾਂ ਨੂੰ ਇਹ ਸੀ ਕਿ ਸਾਡੀ ਜਿਹੜਾ ਲੰਗਰ ਹੈ ਨਾ, ਉਹ ਪੱਕਦਾ ਰਹਿਣਾ ਚਾਹੀਦਾ, ਲੱਕੜ ਭਿੱਜਣਾ ਜਾਵੇ, ਜੇ ਭਿੱਜ ਗਈ ਫਿਰ ਲੱਕੜ ਲੰਗਰ ਨਹੀਂ ਪੱਕਣਾ, ਕਿਉਂਕਿ ਗਿੱਲੀ ਲੱਕੜ ਨੂੰ ਅੱਗ ਨਹੀਂ ਲੱਗਦੀ। ਸਿਰ ਦੇ ਉੱਪਰ ਲੱਕੜਾਂ ਰੱਖ ਕੇ ਖੂਹ ਦੇ ਵਿੱਚ ਖੜ੍ਹੇ ਨੇ, ਮਹਾਰਾਜ ਨੂੰ ਜਦੋਂ ਪਤਾ ਲੱਗਿਆ, ਮਹਾਰਾਜ ਜੀ ਨੰਗੇ ਪੈਰੀ ਦੌੜੇ ਆਪਣੇ ਤਖ਼ਤ ਤੋਂ ਉੱਠ ਕੇ ਉਹ ਖੂਹ ਤੱਕ। ਮਹਾਰਾਜ ਜੀ ਨੇ ਆਪ ਰੱਸਾ ਸਿੱਟ ਕੇ ਭਾਈ ਮਾਂਝ ਜੀ ਨੂੰ ਕੱਢਣ ਦਾ ਯਤਨ ਕੀਤਾ, ਪਰ ਭਾਈ ਮਾਂਝ ਜੀ ਕੀ ਕਹਿੰਦੇ ਕਿ ਮਹਾਰਾਜ ਮੈਨੂੰ ਬਾਅਦ 'ਚ ਕੱਢੋ, ਪਹਿਲਾਂ ਲੱਕੜਾਂ ਕੱਢੋ ਮਹਾਰਾਜ, ਕਿਉਂ ਇਹ ਲੰਗਰਾਂ ਤੱਕ ਪਹੁੰਚਦੀਆਂ ਕਰਨੀਆਂ ਨੇ, ਪਹਿਲਾਂ ਲੱਕੜਾਂ ਕੱਢ ਲਿਓ ਮਹਾਰਾਜ। ਪਹਿਲਾਂ ਲੱਕੜਾਂ ਕੱਢੀ ਗਈਆਂ, ਫਿਰ ਭਾਈ ਮਾਂਝ ਜੀ ਨੂੰ ਕੱਢਿਆ ਗਿਆ, ਅਤੇ ਮਾਂਝ ਜੀ ਨੂੰ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੇ ਸੀਨੇ ਦੇ ਨਾਲ ਲਾਇਆ, ਗਲੇ ਦੇ ਨਾਲ ਲਾਇਆ, ਅਤੇ ਮਹਾਰਾਜ ਜੀ ਨੇ ਫਿਰ ਕੀ ਕਿਹਾ, ਮਾਂਝ ਪਿਆਰਾ ਗੁਰੂ ਕੋ
ਗੁਰੂ ਮੰਝ ਪਿਆਰਾ, ਕਿ ਮੰਝ ਜਿਹੜਾ ਉਹ ਗੁਰੂ ਨੂੰ ਪਿਆਰਾ ਹੈ ਅਤੇ ਗੁਰੂ ਪਿਆਰਾ ਮੰਝ ਨੂੰ ਹੈ। ਅਤੇ ਮੰਝ ਗੁਰੂ ਕਾ ਬੋਹਿਥਾ, ਬੋਹਿਥਾ ਕਹਿੰਦੇ ਨੇ ਰਾਫਟ, ਅ ਬੋਟ। ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ, ਵੀ ਜਿਹੜਾ ਮੰਝ ਹੈ ਭਾਈ ਮੰਝ ਨੇ ਐਸੀ ਕਮਾਈ ਕੀਤੀ ਹੈ ਕਿ ਜਿਹੜਾ ਇਹਨਾਂ ਦੇ ਵੀ ਸੰਗਤ ਕਰ ਲਏਗਾ ਉਹਦਾ ਵੀ ਬੇੜਾ ਪਾਰ ਹੋ ਜਾਏਗਾ। ਅਤੇ ਫਿਰ ਮਹਾਰਾਜ ਨੂੰ ਜਦੋਂ ਭਾਈ ਮੰਝ ਮਹਾਰਾਜ ਜੀ ਨੇ ਭਾਈ ਮੰਝ ਜੀ ਨੂੰ ਇੱਕ ਪੁੱਛਿਆ ਵੀ ਦੱਸੋ ਭਾਈ ਮੰਝ ਜੀ ਕੀ ਚਾਹੁੰਦੇ ਹੋ। ਭਾਈ ਮੰਝ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਅੱਜ ਤੋਂ ਬਾਅਦ ਕਿਸੇ ਵੀ ਗੁਰਸਿੱਖ ਦਾ ਇੰਨਾ ਜ਼ਿਆਦਾ ਹਾਰਡ ਟੈਸਟ ਨਾ ਲਿਓ। ਸਾਨੂੰ ਲੱਗਦਾ ਮਹਾਰਾਜ, ਮੈਨੂੰ ਲੱਗਦਾ ਵੀ ਕਲਯੁੱਗ ਦੇ ਵਿੱਚ ਕੋਈ ਐਸਾ ਜਿਹੜੀ ਕਸਵੱਟੀ ਹੈ ਉਹਦੇ ਉੱਪਰ ਖਰਾ ਨਹੀਂ ਉਤਰੇਗਾ। ਮਹਾਰਾਜ ਕਿਸੇ ਦਾ ਐਡਾ ਹਾਰਡ ਟੈਸਟ ਨਾ ਲਿਓ, ਇਸ ਕਰਕੇ ਬੇਨਤੀ ਹੈ ਮਹਾਰਾਜ ਸਿੱਖਾਂ ਨੂੰ ਸੌਖੀ ਬਖਸ਼ ਦਿਓ ਸਿੱਖੀ। ਸੋ ਅੱਜ ਜੇ ਸਾਨੂੰ ਸਿੱਖੀ ਮਿਲੀ ਹੈ ਉਹਦੇ ਵਿੱਚ ਭਾਈ ਮੰਝ ਜੀ ਦਾ ਬਹੁਤ ਵੱਡਾ ਰੋਲ ਹੈ, ਕਿਉਂਕਿ ਉਹਨਾਂ ਨੇ ਪ੍ਰਣ ਕਰਾਇਆ ਸਾਡੇ ਵਾਸਤੇ ਕਿ ਮਹਾਰਾਜ ਸਾਨੂੰ ਸਿੱਖੀ ਸੌਖੇ ਤਰੀਕੇ ਨਾਲ ਦੇ ਦਿਓ। ਸੋ ਐਸੇ ਭਾਈ ਮੰਝ ਜੀ ਹੋਏ ਨੇ। ਸੋ ਉਹਨਾਂ ਤੋਂ ਆਪਾਂ ਕੀ ਸਿੱਖਣਾ ਹੈ? ਡਿਟਰਮੀਨੇਸ਼ਨ, ਡਿਟਰਮੀਨੇਸ਼ਨ, ਕਿ ਉਹ ਲੱਗੇ ਰਹੇ, ਲੱਗੇ ਰਹੇ। ਕਈ ਵਾਰੀ ਅਸੀਂ ਸੋਚਦੇ ਹੁੰਦੇ ਹਾਂ, ਹਾਂਜੀ ਨੈਕਸਟ ਸਲਾਈਡ। ਸੋ ਐਫਰਟ ਅਤੇ ਆਊਟਕਮ, ਕਈ ਵਾਰ ਅਸੀਂ ਸੋਚਦੇ ਅਸੀਂ ਬਹੁਤ ਮਿਹਨਤ ਕੀਤੀ, ਸਾਵਧਾਨ, ਕਿ ਅਸੀਂ ਬਹੁਤ ਮਿਹਨਤ ਕੀਤੀ ਪਰ ਆਊਟਕਮ ਨਹੀਂ ਆਇਆ, ਰਿਜ਼ਲਟ ਨਹੀਂ ਆਇਆ। ਅਸੀਂ ਪਾਠ ਪੂਜਾ ਵੀ ਬਹੁਤ ਕੀਤੀ, ਕਮਾਈ ਵੀ ਬਹੁਤ ਕੀਤੀ ਹੈ ਮਹਾਰਾਜ, ਸੇਵਾ ਵੀ ਬਹੁਤ ਕਰ ਲਈ, ਪਰ ਸਾਨੂੰ ਫਿਰ ਵੀ ਸਾਡਾ ਕੰਮ ਤਾਂ ਫਿਰ ਵੀ ਨਹੀਂ ਬਣਿਆ। ਪਰ ਜਿਹੜੇ ਗੁਰਸਿੱਖ ਦਾ ਸੁਭਾਅ ਹੁੰਦਾ ਨਾ ਸਤਸੰਗ ਜੀ, ਉਹ ਐਸਾ ਹੁੰਦਾ ਕਿ ਉਹ ਰਿਜ਼ਲਟ ਦੀ ਫਿਕਰ ਨਹੀਂ ਕਰਦੇ। ਸਾਨੂੰ, ਅਸੀਂ ਇੱਥੇ ਆਉਂਦੇ ਹਾਂ ਮਹਾਰਾਜ ਕਰਕੇ, ਅਸੀਂ ਆਪਦੀ ਅਰਦਾਸਾਂ ਲੈ ਕੇ ਆਉਂਦੇ ਹਾਂ, ਨੋ ਡਾਊਟ ਵੀ ਮਹਾਰਾਜ ਦੇ ਚਰਨਾਂ 'ਚ ਅਸੀਂ ਆ ਕੇ ਅਰਦਾਸ ਕਰਦੇ ਹਾਂ, ਮਹਾਰਾਜ ਜੀ ਵੀ ਵਾਂਟ ਦਿਸ, ਅਸੀਂ ਮੰਗਣਾ ਵੀ ਤਾਂ ਤੁਹਾਡੇ ਮਹਾਰਾਜ ਤੋਂ ਹੀ ਆ, ਹੈ ਨਾ। ਮਹਾਰਾਜ ਨੂੰ ਬੇਨਤੀ ਕਰਿਆ ਕਰੋ, ਮਹਾਰਾਜ ਅਸੀਂ ਤੁਹਾਡੇ ਕੋਲ ਹੀ ਮੰਗਣਾ ਹੈ, ਪਰ ਇੱਕ ਗੱਲ ਯਾਦ ਰੱਖਿਓ ਤੁਸੀਂ ਸਾਰੇ ਜਾਣੇ ਕਿ ਮਹਾਰਾਜ ਜੀ ਅਸੀਂ ਮੰਗਣਾ ਤੁਹਾਡੇ ਕੋਲੋਂ ਹੈ। ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇਹੇ, ਮਹਾਰਾਜ ਤੁਹਾਡੇ ਦਰ ਤੋਂ ਮੰਗਣਾ, ਕਿਸੇ ਹੋਰ ਦੇ ਦਰ ਤੋਂ ਮਹਾਰਾਜ ਮੈਨੂੰ ਮੰਗਣਾ ਨਾ ਪਵੇ। ਅਸੀਂ ਮੰਗਾਂਗੇ ਤਾਂ ਗੁਰੂ ਸਾਹਿਬ ਤੋਂ ਮੰਗਣਾ, ਇਹ ਮਹਾਰਾਜ ਤੋਂ ਮੰਗਣਾ। ਮਹਾਰਾਜ ਚਾਹੇ ਤੁਸੀਂ ਜਿੰਨੇ ਮਰਜ਼ੀ ਸਾਡੇ ਟੈਸਟ ਲਓ, ਕਿੰਨੇ ਮਰਜ਼ੀ ਤਸੀਹੇ ਦੇ ਦਿਓ ਸਾਨੂੰ, ਕਿੰਨੇ ਮਰਜ਼ੀ ਦੁੱਖ ਸਾਨੂੰ ਝੱਲਣੇ ਪੈਣ, ਪਰ ਤੁਸੀਂ ਮਹਾਰਾਜ ਸਾਨੂੰ ਸਿੱਖੀ ਬਖਸ਼ ਦਿਓ, ਸਾਨੂੰ ਮਹਾਰਾਜ ਆਪਦੇ ਚਰਨ ਦੇ ਨਾਲ ਜੋੜੀ ਰੱਖਿਓ, ਸਾਡਾ ਮਨ ਡੋਲੇ ਨਾ। ਇਹੀ ਚੀਜ਼ ਆਪਾਂ ਸਿੱਖਣੀ। ਇਹਦੀ ਇੱਕ ਇਗਜ਼ਾਮਪਲ ਆਉਂਦੀ ਹੈ ਅਗਲੀ ਪੰਕਤੀ ਦੇ ਵਿੱਚ, ਬਹੁਤ ਸੋਹਣਾ ਸ਼ਬਦ ਹੈ। ਵੈਸੇ ਗੁਰਬਾਣੀ ਸਾਰੇ ਸੋਹਣੇ ਸ਼ਬਦ ਹੁੰਦੇ ਨੇ, ਪਰ ਇਹ ਸ੍ਰੀ ਰਾਗ ਦਾ ਸ਼ਬਦ ਹੈ, ਸ੍ਰੀ ਰਾਗ ਦੇ ਵਿੱਚ ਇਹ ਸ਼ਬਦ ਆਉਂਦਾ ਹੈ। ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਮਹਾਰਾਜ ਮਨ ਨੂੰ ਸਮਝਾਉਂਦੇ ਨੇ, ਜੈਸੀ ਜਲ ਕਮਲੇਹ ਲਹਿਰੀ ਨਾਲ ਪਛਾੜੀਐ ਪੀ ਵਿਕਸੈ ਅਸਨੇਹ। ਆਪਾਂ ਸਾਰੇ ਜਾਣੇ ਨੇ ਆਪਣੇ ਆਪਣੇ ਸਥਾਨਾਂ 'ਤੇ ਬੈਠ ਕੇ ਬੜੇ ਪਿਆਰ ਦੇ ਨਾਲ ਆਪਾਂ ਗਾਉਣੀ ਆ, ਠੀਕ ਹੈ ਜੀ, ਸਾਰੇ ਜਾਣੇ ਸਾਥ ਦਿਓ। ਆਪਾਂ ਉਸ ਅਕਾਲ ਪੁਰਖ ਦਾ ਇੱਕ ਸ਼ਬਦ ਜਿਹੜਾ ਹੈ ਇਹ ਗਾਇਨ ਕਰਨਾ, ਸਾਡੇ ਮਨ ਨੂੰ ਸਮਝਾਉਣ ਦਾ ਯਤਨ ਕਰਨਾ। ਐਸੀ ਹਰਿ ਸਿਉ ਪ੍ਰੀਤ ਕਰ, ਐਸੀ ਹਰਿ ਸਿਉ ਪ੍ਰੀਤ ਕਰ, ਐਸੀ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ, ਐਸੀ ਹਰਿ ਸਿਉ ਪ੍ਰੀਤ ਕਰ, ਜੈਸੀ

पीविग सायस ने होए पीविग सायस ने रे मन मन नू की कहते ने महाराज रे मन मन दे नाल सीधी गल कर रहे ने महाराज के रे मन ऐसी हरस प्रीत कर के परमेश्वर दे नाल प्रीति किवें दी करनी है अकाल पुरख दे नाल प्रीति किदां दी करनी है रे मन ऐसी हरस प्रीत कर जैसी जल कमले हे जल की हुंदा है पौरे पानी कमले हे कमल द फुल लोटस फोटो आ रही है साइड से छोटी जी देखो है ना भी जिमें पानी और कमल की दोस्ती हुंदी है जिनमें इन्हां दी दोनों की प्रीति हुंदी है उवें असीं अकाल पुरख दे नाल गुरु दे नाल प्रीति पाउणी है उवें असीं लव करना सो लव गुरु साहेब जस्ट द वे द लोटस फ्लावर इट लव्स वाटर पानी तो बिना कमल द फुल एग्जिस्ट करता कि नहीं करता दसो किसी ने देखा कहते कमल का फ्लावर पानी दे विच जिहड़े फुल होंदे ने इत्थे कोई होर भी होंदे ने मेरे ख्याल नाल लेकां दे विच कई वारी देखे होणगे तुसीं पानी तो बिना कमल एग्जिस्ट नहीं करता पानी दे विच इहने होणा है अते होर महाराज अगली पंक्ति पढ़ो की है लहरी नाल पछाड़ीए लहर की हुंदी है पानी दी वेव पानी दी वेव चाहे जिड्डी मर्जी स्ट्रोंग आ जावे कमल नूं कहिंदे बार बार धक्कदी रहिंदी है साइड ते नूं पर भी विगसै असनेहे विगसै मतलब खुश हो जाना जां कह लो खिड़ जाना आपां कहिंदे बंदा खिड़िया पिया बड़ा हसदा चेहरा बड़ा खिड़िया होया बंदा इत्थे आ जाओ नेड़े आ जाओ उठ के आ जाओ पुत्त सो विकसै तो भाव खिड़िया होना खुशी होनी असनेह स्नेह हुंदा है प्यार स्नेह मीनस प्यार इहदा होर मीनिंग की हुंदा प्यार नूं आपां की कहिंदे आ भौ के भाओ रेज़ योर हैंड्स भाओ मीनस डर भाओ मीनस प्यार थोड़े दे फर्क देख लो कन्ने दा फर्क नाल उच्चारण मीनिंग बदल गया सो महाराज कहिंदे किवें प्यार करना गुरु साहिब दे नाल महाराज कहिंदे जिमें कमल ते पानी दे आपस दे च प्यार है उवें प्यार करना है पानी आउंदा है उहदी वेव्स आउंदियां ने कमल नूं कहिंदे थप्पड़ थपेड़े मार दिए जांदियां ने पिछे नूं धक्क दिए जांदियां ने पर कमल जिहड़ा है अपने सिदक तों नहीं डोलदा परसीवरेंस फिर भी खिड़दा है फिर भी खिड़दा है तो देखण वालियां नूं जां होर जिहड़े भौरे हुंदे ने उहनां नूं सुगंधियां वंडदा है उस तरीके दे नाल असीं अकाल पुरख दे नाल इदां दी प्रीति पाउणी है कि जिवें महाराज पंक्ति आउंदी है संत ना छोड़ा संत ही जे कोटक मिला असंत कि जिहड़े संत जन हुंदे ने रब दे प्यारे हुंदे ने उह आपणा सुभाअ नहीं छड्डदे चाहे लख कोई पापी होवे उह आपणा सुभाअ नहीं छड्डदे असीं फरीदा बुरे दा भला कर गुस्सा मन ना हंडाई असीं की करना साढ़े लिए हुक्म है महाराज का किसी होर की असी जिम्मेवारी नहीं लैनी असी अपने अपनी जिम्मेवारी लैनी है ठीक है जी यू वी आर रिस्पोंसीबल फॉर आर सैल्व ठीक है सारे जने ये कहो आपके मन च भी आई एम रिस्पोंसीबल फॉर माई सैल्व असी आपदी आपदी जिम्मेवारी चकनी है जिम्मेवारी की कि असी अकाल पुरख के नाल इदा प्यार करना है अपने गुण नहीं छड़ने संत ना छोटा संत ही जे कोटक मिले संत चाहे लख पापी भी होवे असी फिर भी अपना जिहड़ा सुभाअ है वह नहीं छड़ना लहरी नाल पछाड़िए भी विकसै स्नेह चाहे लहरां जिन्नियां मर्जियां आउण पर फिर भी वह खेड़दे ने ऐसे यह जी प्रीति करनी है इदा यह शब्द अगे कंटिन्यू हुंदा रहिंदा रे मन ऐसी हरस्यो प्रीत कर जैसी जल दुद्ध होए इदा इदा महाराज एग्जाम्पल दिंदे ने पर आपां इक इक एग्जाम्पल लई हुण अगली स्लाइड कई वारी यह हुंदा भी असी की करना है मैं केड़ी दो ट्रिक्स दो चीज़ां दसियां सीगियां सक्सैस मंत्र जिहड़े दसे सी तुहानूं सारिआं नूं केड़ी केड़ी चीज़ असी बीइंग कंसिस्टेंट एंड रैपीटेटिव इहदी एग्जाम्पल सानूं कबीर साहब दा इक फरमान आउंदा गुरबाणी दे विच कबीर साहब दा बचन सारे जणे स्क्रीन ते पढ़ो कबीर केसो केसो कुकी है कबीर गज के सारे जणे कबीर हाँ जी कबीर केसो केसो कुकी है ना सोईए असार ना सोईए रात दिवस के कुकने रात दिवस के कबहू के सुना पुकार
ਵੀ ਕੇਸੋ ਕਹਿੰਦੇ ਨੇ ਕਿਹਨੂੰ ਕਿਹਾ ਜਾਂਦਾ? ਪਰਮੇਸ਼ਰ ਦਾ ਇੱਥੇ ਵਾਚਕ ਹੈ। ਕੇਸੋ ਦਾ ਭਾਵ ਹੋ ਗਿਆ ਪਰਮੇਸ਼ਰ, ਗੋਡ, ਕਿਉਂਕਿ ਜਿੱਥੇ ਆਉਂਦਾ ਨਾ ਸੋਹਣਾ ਲੱਕ ਜਿਨ ਲੰਮੜੇ ਵਾਲਾ, ਕਿ ਮਹਾਰਾਜ ਜੀ ਦੇ ਬਹੁਤ ਅਕਾਲ ਪੁਰਖ ਦੇ ਲੰਮੇ ਕੇਸ ਨੇ, ਬਹੁਤ ਸੋਹਣੇ ਕੇਸਾਂ ਵਾਲਾ। ਤਾਂ ਫਿਰ ਕਬੀਰ ਸਾਹਿਬ ਨੇ ਜਿਹੜੇ ਉਹਨਾਂ ਨੂੰ ਰੂਪ ਵਰਣਨ ਕੀਤਾ ਉਹਦੇ ਵਿੱਚ ਕੁਆਲਿਟੀ ਮੈਂਸ਼ਨ ਕੀਤੀ ਹੈ ਕਿ ਪਰਮੇਸ਼ਰ ਜਿਹੜਾ ਕੇਸਾਂ ਵਾਲਾ, ਤਾਂ ਹੀ ਆਪਣੇ ਕੋਲ ਕੇਸ ਨੇ। ਦੈਟਸ ਵਨ ਆਫ ਦੀ ਐਂਸਰਸ ਵੀ ਆਪਾਂ ਕੇਸ ਕਿਉਂ ਰੱਖਦੇ ਹਾਂ। ਕਮਿੰਗ ਟੂ ਦਾ ਟੋਪਿਕ, ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਅਸਾਰ, ਕਿ ਉਹਨੂੰ ਪਰਮੇਸ਼ਰ ਨੂੰ ਅਸੀਂ ਯਾਦ ਕਰਦੇ ਰਹਿਣਾ, ਦਿਨ ਹੋਵੇ ਰਾਤ ਹੋਵੇ ਉਹਨੂੰ ਆਵਾਜ਼ ਮਾਰਦੇ ਰਹੋ, ਹੈ ਨਾ। ਕਬੀਰ ਕੇਸੋ ਕੇਸੋ ਕੂਕੀ ਹੈ, ਕੂਕੀ ਹੈ ਮਤਲਬ ਕੂਕਾਂ ਮਾਰਦੇ, ਜਵਾਕਾਂ ਨੂੰ ਕਈ ਮੰਮੀਆਂ ਕਹਿੰਦੀ ਹੁੰਦੀਆਂ ਚੁੱਪ ਕਰ ਜਾਓ ਕਾਹਨੂੰ ਕੂਕਾਂ ਮਾਰੀ ਜਾਂਦੇ ਹੋ, ਹੈ ਨਾ। ਕੂਕੀ ਹੈ ਮਤਲਬ ਉਹਨੂੰ ਆਵਾਜ਼ਾਂ ਮਾਰਨੀਆਂ, ਕੌਲ ਕੌਲ ਕਰਨੀ, ਹੈ ਨਾ। ਜਿਵੇਂ ਇੱਥੋਂ ਕੋਈ ਬੈਠਾ ਹੋਵੇ ਮੈਨੂੰ ਕਿਹਾ ਓ ਭਾਈ, ਹੈ ਨਾ, ਹਾਕ ਮਾਰਨੀ ਹੋਵੇ ਕਿਸੇ ਨੂੰ ਆਪਾਂ ਹਾਕ ਮਾਰਦੇ ਹਾਂ, ਉਵੇਂ ਕੂਕਣਾ ਆਵਾਜ਼ ਮਾਰਨੀ ਉਹਨੂੰ। ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਅਸਾਰ, ਕਿ ਆਪਣੀ ਜਿਹੜੀ ਨੀਂਦ ਹੈ ਉਹਨੂੰ ਵੀ ਪਿੱਛੇ ਛੱਡ ਦਿਉ ਵੀ ਜਦੋਂ ਅਕਾਲ ਪੁਰਖ ਨੂੰ ਯਾਦ ਕਰਨਾ। ਨਾ ਸੋਈਏ ਅਸਾਰ ਰਾਤ ਦਿਵਸ ਕੇ ਕੂਕਣੇ, ਕਿ ਜਦੋਂ ਅਸੀਂ ਉਹਨੂੰ ਯਾਦ ਕਰਦੇ ਰਹਾਂਗੇ, ਕਦੇ ਦਿਨ ਹੋ ਗਿਆ ਰਾਤ ਹੋ ਗਿਆ, ਜਦੋਂ ਕੂਕੀ ਗਏ ਉਹਨੂੰ ਆਵਾਜ਼ਾਂ ਮਾਰਦੇ ਗਏ, ਮਹਾਰਾਜ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਦੇ ਗਏ ਕਰਦੇ ਗਏ ਕਰਦੇ ਗਏ। ਕਬੂ ਕੇ ਸੁਣਿਆ ਪੁਕਾਰ, ਕਦੇ ਤਾਂ ਸਾਡੀ ਗੱਲ ਸੁਣੂਗਾ ਨਾ। ਹੁਣ ਇੱਥੇ ਇੱਕ ਸਾਰਿਆਂ ਨੇ ਗੱਲ ਨੋਟਿਸ ਕੀਤੀ, ਆਪਾਂ ਸਾਰੇ ਆਪਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਵਾਹਿਗੁਰੂ ਨਾਮ ਜਪਣਾ, ਕਿਹਾ ਜਾਂਦਾ ਨੇ ਵਾਹਿਗੁਰੂ ਨਾਮ ਜਪਣਾ, ਪਰ ਕਿੰਨਾ ਕੁ ਜਪਣਾ? ਕਦੇ ਕਿਸੇ ਨੇ ਕਿਹਾ ਵੀ ਕਿੰਨਾ ਕੁ ਜਪਣਾ? ਇੱਕ ਵਾਰੀ ਕਹਿ ਲਿਆ, 10 ਵਾਰੀ ਕਹਿ ਲਿਆ? ਹਾਲਾਂਕਿ ਗੁਰਬਾਣੀ ਤਾਂ ਕਹਿੰਦੀ ਹੈ, ਗੁਰਬਾਣੀ ਕੀ ਕਹਿੰਦੀ ਹੈ ਕਿ ਇੱਕ ਏਕ ਚਿੱਤ ਜਿਹੇ ਇੱਕ ਛਿੰਨ 'ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਕਿ ਜੇ ਇੱਕ ਵਾਰੀ ਇੱਕ ਛਿੰਨ ਮਾਤਰ, ਮਤਲਬ ਜਸਟ ਬਲਿੰਕ ਆਫ ਐਨ ਆਏ, ਇੰਨੇ ਕੁ ਟਾਈਮ ਦੇ ਵਿੱਚ ਵੀ ਜੇ ਅਸੀਂ ਉਹਨੂੰ ਧਿਆ ਲਿਆ, ਉਹਨੂੰ ਯਾਦ ਕਰ ਲਿਆ, ਕਾਲ ਫਾਸ ਕੇ ਮਾਰੇ, ਕਹਿੰਦੇ ਤਾਂ ਕਾਲ ਤੋਂ ਪਰੇ ਹੋ ਜਾਊਗਾ ਬੰਦਾ, ਅਕਾਲ ਪ੍ਰਾਪਤੀ ਹੋ ਜਾਊਗੀ ਉਹਨੂੰ। ਪਰ ਉਹ ਜਿਹੜਾ ਇੱਕ ਛਿੰਨ ਹੈ ਨਾ, ਉਹ ਆਉਣ ਨੂੰ ਸਾਰੀ ਉਮਰਾਂ ਲੰਘ ਜਾਂਦੀਆਂ ਨੇ। ਇਸ ਕਰਕੇ ਬੱਚਿਓ, ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਆਪਾਂ ਕਿਉਂ ਕਰਨਾ? ਕਿ ਸਾਨੂੰ ਕੀ ਪਤਾ ਵੀ ਕਿਹੜੇ ਜਪੇ ਹੋਏ ਵਾਹਿਗੁਰੂ ਨੇ ਸਾਡੀ ਪਰਮੇਸ਼ਰ ਦੇ ਨਾਲ ਲਿਵ ਜੋੜ ਦੇਣੀ ਹੈ ਅਤੇ ਸਾਡੀ ਖੇਡ ਬਣ ਜਾਣੀ ਹੈ, ਸਮਝ ਗਏ? ਇਸ ਕਰਕੇ ਆਪਾਂ ਕੰਸਿਸਟੈਂਟਲੀ ਉਹਦਾ ਨਾਮ ਜਪਦੇ ਰਹਿਣਾ। ਸੇਵਾ ਕਿਉਂ ਕਰਨੀ ਆਪਾਂ ਵਾਰ ਵਾਰ? ਸੇਵਾ ਵਾਰ ਵਾਰ ਆਪਾਂ ਕਿਉਂ ਕਰਦੇ? ਕਿਉਂਕਿ ਸਾਡੇ ਮਨ ਦੀ ਜਿਹੜੀ ਮੈਲ ਆ ਨਾ, ਉਹ ਸੇਵਾ ਨੇ ਚੱਕ ਦੇਣੀ ਹੈ। ਐਂਡ ਮਨ ਇਜ਼ ਲਾਈਕ ਅ ਮਿਰਰ, ਜਿਹਦੇ ਵਿੱਚ ਸਾਨੂੰ ਪਰਮੇਸ਼ਰ ਦੀ ਰਿਫਲੈਕਸ਼ਨ ਦੇਣੀ ਹੈ। ਮਨ ਕੀ ਹੁੰਦਾ? ਔਰ ਮਾਇੰਡ, ਔਰ ਥਾਟਸ। ਕਲੀਅਰ ਹੈ ਸਾਰਿਆਂ ਨੂੰ ਮਾਇੰਡ ਮਨ ਦਾ ਮਤਲਬ ਕੀ ਹੁੰਦਾ? ਸੋ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈਏ ਅਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੇ ਪੁਕਾਰ। ਹੁਣ ਇੱਕ ਐਗਜ਼ਾਮਪਲ ਦੇ ਦੇਵਾਂ ਬੱਚਿਆਂ ਨੂੰ। ਤੁਸੀਂ ਕੋਈ ਚੀਜ਼ ਲੈਣੀ ਹੈ, ਮੰਨ ਲਓ ਕੋਈ ਨਵਾਂ ਕੋਈ ਟੋਏ ਲੈਣਾ, ਪਲੇ ਸਟੇਸ਼ਨ ਖੇਡਦੇ ਆ ਨਾ ਸਾਰੇ ਬੱਚਿਆਂ ਨੂੰ ਪਤਾ ਹੋਣਾ, ਹੈ ਨਾ, ਪਲੇ ਸਟੇਸ਼ਨ। ਮੰਨ ਲਓ ਤੁਸੀਂ ਪਲੇ ਸਟੇਸ਼ਨ ਲੈਣੀ ਹੈ ਕੁਛ, ਜਾਂ ਫੋਨ ਲੈਣਾ, ਨਵਾਂ ਫੋਨ ਲੈਣਾ। ਡੈਡੀ ਨੂੰ ਜਾ ਕੇ ਕਹਿੰਦੇ ਤੁਸੀਂ, ਡੈਡੀ ਆਈ ਨੀਡ ਅ ਫੋਨ। ਡੈਡੀ ਕੀ ਕਹਿੰਦੇ ਨੇ? ਨਹੀਂ ਲੈਣਾ, ਹਾਲੇ ਤਾਂ ਛੋਟਾ, ਪੜ੍ਹ ਪਹਿਲਾਂ। ਫਿਰ ਤੁਸੀਂ ਕੀ ਕਰਦੇ ਹੋ? ਚੁੱਪ ਕਰਕੇ ਬਹਿ ਜਾਂਦੇ ਹੋ? ਨਹੀਂ, ਮੈਂ ਲੈਣਾ ਮੈਂ ਲੈਣਾ ਮੈਂ ਲੈਣਾ, ਜਿੱਦ ਕਰਦੇ ਹੋ, ਕਰਦੇ ਆ ਨਾ ਜਿੱਦ। ਜਾਂ ਕੁਛ ਖਾਣ ਨੂੰ ਕਹਿ ਲਓ, ਫੋਰ ਐਗਜ਼ਾਮਪਲ, ਵੀ ਕੁਛ ਖਾਣਾ ਹੈ, ਹੈ ਨਾ। ਮੰਮੀ ਕੀ ਕਹਿੰਦੀ ਆ? ਸਬਜ਼ੀ ਬਣੀ ਆ, ਚੁੱਪ ਕਰਕੇ ਖਾ ਲਾ। ਪਰ ਤੁਸੀਂ ਖਾ ਲੈਂਦੇ ਹੋ ਪਹਿਲੀ ਵਾਰ 'ਚ? ਨਹੀਂ, ਜਿੱਦ ਕਰਦੇ ਆਪਾਂ ਨਹੀਂ ਖਾਣਾ ਖਾਣਾ। ਹੌਲੀ ਹੌਲੀ ਜੇ ਤੁਸੀਂ ਕਰਦੇ ਜਾਓ, ਕਰਦੇ ਜਿੱਦ ਕਰਦੇ ਨੇ ਨਾ ਜਵਾਕ, ਹੁਣ ਤੱਕ ਤੁਸੀਂ ਕਰਦੇ ਹੀ ਆਏ ਹੋ ਸਾਰੇ, ਮੈਂ ਵੀ ਕਰਦਾ ਰਿਹਾ, ਮੈਂ ਵੀ ਵਿੱਚੇ ਆਉਣਾ ਤੁਹਾਡੇ ਨਾਲ ਹੀ ਹਾਂ। ਸੋ ਜਦੋਂ ਜਦੋਂ ਕਰਦੇ ਆਪਾਂ, ਕਦੇ ਨਾ ਕਦੇ ਕਰਦੇ, ਸਾਡੀ ਗੱਲ ਸੁਣ ਲੈਂਦੇ ਨੇ, ਕੋਈ ਨਹੀਂ ਚੱਲ ਯਾਰ ਇਹਨੂੰ ਚੁੱਪ ਕਰਾਓ, ਇਹਨੂੰ ਉਹ ਲੈ ਦਿਉ ਚੀਜ਼, ਹੈ ਨਾ। ਚਾਹੇ ਤੁਸੀਂ ਉਹਦੇ ਲਾਇਕ ਬਣਦੇ ਹੋ, ਆਪਾਂ ਪੜ੍ਹਾਈ ਵੱਧ ਕਰਦੇ ਹੋ, ਮੈਂ ਵਧੀਆ ਨੰਬਰ ਲੈ ਕੇ ਪਾਸ ਹੋਊਂਗਾ ਮਾਰ, ਹੈ ਨਾ, ਯੂ ਪ੍ਰੋਮਿਸ ਯੂਅਰ ਪੇਰੈਂਟਸ ਦੈਟ ਆਈ ਵਿਲ ਡੂ ਮਾਈ ਬੈਸਟ ਟੂ ਸਟੱਡੀ। ਅਤੇ ਫਿਰ ਪੜ੍ਹਦੇ ਪੜ੍ਹਦੇ ਚੰਗੇ ਨੰਬਰ ਵੀ ਆ ਜਾਂਦੇ, ਫਿਰ ਖੁਸ਼ ਹੋ ਕੇ ਸਾਨੂੰ ਆਪੇ ਚੀਜ਼ ਮਿਲ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਇਹ ਚੀਜ਼ ਧਿਆਨ ਰੱਖਣੀ ਹੈ ਕਿ ਕਬੀਰ ਕੇਸੋ ਕੇਸੋ ਕੂਕੀ ਹੈ, ਇਹਦੇ ਬਾਰੇ ਆਪਾਂ ਹੁਣ ਅਗਲੀ ਸਲਾਈਡ ਦੇ ਵਿੱਚ ਬਹੁਤ ਇੱਕ ਸਾਖੀ ਆਉਂਦੀ ਹੈ, ਉਹਦੇ ਬਾਰੇ ਆਪਾਂ ਚਾਨਣਾ ਤੁਹਾਡੇ ਨਾਲ ਮੈਂ ਸਾਂਝਾ ਪਾਉਣਾ। ਕਿੰਨਿਆਂ ਨੂੰ ਪਤਾ, ਕਿੰਨਿਆਂ ਨੇ ਨਾਮ ਸੁਣਿਆ ਭਾਈ ਨੰਦ ਲਾਲ ਜੀ? ਨਾਮ ਸਾਰਿਆਂ ਨੇ ਸੁਣਿਆ ਹੋਣਾ ਨਾ, ਭਾਈ ਨੰਦ ਲਾਲ ਜੀ ਕੌਣ ਸੀਗੇ? ਹੂ ਵਾਜ਼ ਹੀ?
ਭਾਈ ਨੰਦ ਲਾਲ ਜੀ ਕੌਣ ਸਨ ਪਤਾ ਕਿਸੇ ਨੂੰ? ਓ ਦੈਟਸ ਭਾਈ ਕਨਈਆ ਜੀ, ਦੈਟਸ ਭਾਈ ਕਨਈਆ ਜੀ. ਸੋ ਭਾਈ ਨੰਦ ਲਾਲ ਜੀ, ਹੀ ਵਾਜ਼ ਅ ਪੋਇਟ, ਪੋਇਟ. ਪਹਿਲਾਂ ਭਾਈ ਨੰਦ ਲਾਲ ਜੀ ਔਰੰਗਜ਼ੇਬ ਦੇ ਜਿਹੜੇ ਬੱਚੇ ਸੀ ਉਹਨਾਂ ਨੂੰ ਟਿਊਸ਼ਨ ਦਿੰਦੇ ਹੁੰਦੇ ਸੀਗੇ ਅਰਬੀ ਉਰਦੂ ਫਾਰਸੀ ਦੇ. ਅਰਬੀ ਫਾਰਸੀ ਦੇ ਬਹੁਤ ਵੱਡੇ ਵਿਦਵਾਨ ਹੋਏ ਨੇ ਦਿੱਲੀ ਦੇ ਵਿੱਚ. ਇਹ ਪਹਿਲਾਂ ਔਰੰਗਜ਼ੇਬ ਦੇ ਬੱਚਿਆਂ ਨੂੰ ਨਾ ਇਹ ਟਿਊਸ਼ਨ ਦਿੰਦੇ ਰਹੇ ਨੇ. ਪਰ ਫਿਰ ਜਦੋਂ ਇਹ ਗੁਰੂ ਸਾਹਿਬ ਦੇ ਕੋਲ ਆਏ ਅਨੰਦਪੁਰ ਸਾਹਿਬ, ਇਹ ਉਦੋਂ ਦੀ ਮੈਂ ਥੋੜ੍ਹੀ ਜਿਹੀ ਟਰਾਈ ਕੀਤੀ ਗਈ ਉਦੋਂ ਦੀ ਫੋਟੋ ਬਣਾਈ ਜਾ ਸਕੇ, AI ਨਾਲ ਜਨਰੇਟ ਕੀਤੀ ਗਈ ਹੈ. ਸੋ ਬਹੁਤ ਹੀ ਪਿਆਰ ਵਾਲੀ ਕਵਿਤਾ ਸਟੋਰੀ ਹੈ, ਸਾਖੀ ਆਉਂਦੀ ਹੈ ਜਿਹੜੀ ਸਾਨੂੰ ਮਹਾਰਾਜ ਦੇ ਚਰਨਾਂ ਦੇ ਨਾਲ ਹੋਰ, ਜਿਹੜੀ ਪੰਕਤੀ ਆਪਾਂ ਪਹਿਲਾਂ ਪੜ੍ਹੀ ਹੈ ਨਾ, ਕਬੀਰ ਕਿਸੋ ਕਿਸੋ ਕੂਕੀ ਹੈ ਨਾ ਸੋਈਐ ਆਸਾਰ, ਉਹਦੇ ਬਾਰੇ ਜਾਣਕਾਰੀ ਮਿਲਦੀ ਹੈ. ਸੋ ਵਾਂਸ ਅਪੋਨ ਅ ਟਾਈਮ ਭਾਈ ਨੰਦ ਲਾਲ ਜੀ ਉਮਰ ਦੇ ਵਿੱਚ ਬਜ਼ੁਰਗ ਸੀਗੇ, ਕਾਫੀ ਉਮਰ ਦੇ, ਗੁਰੂ ਨਾਨਕ ਦਸਵੇਂ ਪਾਤਸ਼ਾਹ ਤੋਂ ਏਜ ਵਾਈਜ਼ ਹੀ ਵਾਜ਼ ਐਲਡਰ, ਹੈ ਨਾ, ਬਜ਼ੁਰਗ ਸੀਗੇ. ਜਦੋਂ ਪੁੱਛਦੇ ਪੁੱਛਦੇ ਪੁੱਛਦੇ ਪੁੱਛਦੇ ਕਿਤੇ ਅਨੰਦਪੁਰ ਸਾਹਿਬ ਆਏ, ਅਨੰਦਪੁਰ ਸਾਹਿਬ ਆ ਕੇ ਉਹਨਾਂ ਨੇ ਬੇਨਤੀ ਕੀਤੀ ਕਿ ਮੈਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਆ, ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਆ. ਅਤੇ ਗੁਰਸਿੱਖਾਂ ਨੂੰ ਪੁੱਛਿਆ ਕਿ ਭਾਈ ਦਸਵੇਂ ਪਾਤਸ਼ਾਹ ਕਿੱਥੇ ਰਹਿੰਦੇ ਨੇ? ਉਹਨਾਂ ਨੇ ਦੱਸਿਆ ਕਿ ਉਹ ਸਾਹਮਣੇ ਜਿਹੜਾ ਚੁਬਾਰਾ ਨਾ, ਸਾਹਮਣੇ ਉਹ ਚੁਬਾਰਾ, ਚੁਬਾਰਾ ਸਮਝਦੇ ਹੋ, ਰੂਮ ਔਨ ਦਾ ਅਪਰ ਫਲੋਰ, ਵੀ ਉਹ ਜਿਹੜਾ ਰੂਮ ਆ ਉਹ ਦਸਵੇਂ ਪਾਤਸ਼ਾਹ ਦਾ ਚੁਬਾਰਾ ਹੈ, ਉੱਥੇ ਮਹਾਰਾਜ ਵਿਚ ਉੱਥੇ ਮਹਾਰਾਜ ਉੱਥੇ ਆਰਾਮ ਕਰਦੇ ਨੇ. ਸੋ ਭਾਈ ਨੰਦ ਲਾਲ ਜੀ ਨੇ ਕੀ ਕੀਤਾ, ਰਾਤ ਦਾ ਸਮਾਂ, ਰਾਤ ਦੇ 1:30-2 ਵਜਿਆ ਹੋਣਾ, ਆਲਮੋਸਟ ਮਿਡਨਾਈਟ, ਮਿਡਨਾਈਟ ਤੋਂ ਥੋੜ੍ਹਾ ਲੇਟ ਹੈ ਨਾ, 1:30-2 ਵਜਿਆ ਹੋਇਆ. ਭਾਈ ਨੰਦ ਲਾਲ ਜੀ ਨੇ ਚਿੱਟੇ ਬਸਤਰ ਪਾਏ, ਗਲ 'ਚ ਪਰਨਾ ਪਾਇਆ, ਚਿੱਟਾ ਦਾੜਾ, ਗਏ ਚੁਬਾਰੇ ਦੇ ਥੱਲੇ ਖੜ੍ਹ ਕੇ ਜਾ ਕੇ, ਚੁਬਾਰੇ ਦੇ ਥੱਲੇ ਖੜ੍ਹ ਕੇ ਜਾ ਕੇ, ਥੱਲੇ ਜਾ ਕੇ ਕੀ ਕੀਤਾ, ਉਹਨਾਂ ਨੇ ਚੁਬਾਰੇ ਵੱਲ ਦੇਖਿਆ, ਚੁਬਾਰੇ ਦੀ ਬਾਰੀ ਜਿਹੜੀ ਸੀ, ਵਿੰਡੋ ਸੀ, ਉਹ ਕਲੋਜ਼ ਕੀਤੀ ਹੋਈ ਸੀ, ਹੈ ਨਾ. ਥੱਲੇ ਜਾ ਕੇ ਉਹਨਾਂ ਨੇ ਹੋਕਾ ਦਿੱਤਾ, ਹੋਕਾ ਸਮਝਦੇ ਹੋ, ਹੀ ਕਾਲਡ, ਬੋਲੇ, ਕੀ ਬੋਲੇ, ਕਹਿੰਦੇ ਲੈ ਲਓ ਦਿਲ, ਲੈ ਲਓ ਦਿਲ, ਲੈ ਲਓ ਦਿਲ. ਦਿਲ ਮੀਨਸ ਹਾਰਟ, ਲੈ ਲਓ ਮੀਨਸ ਲੈ ਲਓ, ਮਤਲਬ ਵੀ ਮੈਂ ਵੇਚਣ ਆਇਆ, ਆਈ ਐਮ ਸੈਲਿੰਗ ਮਾਈ ਹਾਰਟ. ਦਸਵੇਂ ਪਾਤਸ਼ਾਹ ਨੇ ਸੁਣਿਆ, ਅੰਦਰੋਂ ਰਿਐਕਟ ਨਹੀਂ ਕੀਤਾ. ਕਹਿੰਦੇ ਅੱਗੇ ਕੋਈ ਸਬਜ਼ੀ ਵੇਚਣ ਵਾਲਾ ਆ ਜਾਂਦਾ, ਕੋਈ ਕੁਛ ਹੋਰ ਪਦਾਰਥ ਵੇਚਣ ਵਾਲਾ, ਕੋਈ ਕੱਪੜੇ ਵਾਲਾ ਆ ਗਿਆ, ਕਦੇ ਕੁਛ ਆ ਗਿਆ, ਕਿਹੜਾ ਨਵਾਂ ਆ ਗਿਆ ਵੀ, ਲੈ ਲਓ ਦਿਲ. ਅੰਦਰੋਂ ਮਹਾਰਾਜ ਨੇ ਆਵਾਜ਼ ਨਹੀਂ ਕੀਤੀ. ਫਿਰ ਦੁਬਾਰਾ ਉਹਨਾਂ ਨੇ ਫਿਰ ਬੇਨਤੀ ਕੀਤੀ, ਲੈ ਲਓ ਦਿਲ, ਲੈ ਲਓ ਦਿਲ. ਜਦੋਂ ਫਿਰ ਆਵਾਜ਼ ਮਾਰੀ, ਮਹਾਰਾਜ ਜੀ ਨੇ ਵਿੰਡੋ ਓਪਨ ਕੀਤੀ, ਟਾਕੀ ਖੋਲ੍ਹੀ, ਮਹਾਰਾਜ ਜੀ ਨੇ ਥੱਲੇ ਨਿਗਾਹ ਮਾਰੀ, ਕੀ ਦੇਖਦੇ ਨੇ, ਇੱਕ ਚਿੱਟਾ ਜਿਹਾ ਦਾੜੇ ਵਾਲਾ ਕੋਈ ਬਜ਼ੁਰਗ ਖੜ੍ਹਾ, ਚਿੱਟੇ ਵਸਤਰ ਪਾਏ ਨੇ, ਗਲ 'ਚ ਪਰਨਾ ਪਾਇਆ, ਅੱਖਾਂ ਪ੍ਰੇਮ ਨਾਲ ਭਿੱਜੀਆਂ ਹੋਈਆਂ, ਅੱਖਾਂ 'ਚ ਟੀਅਰਸ, ਅਤੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਨੇ, ਮਹਾਰਾਜ ਮੇਰਾ ਦਿਲ ਆ ਜਿਹੜਾ, ਲੈ ਲਓ. ਮਹਾਰਾਜ ਜੀ ਨੇ ਦੇਖਿਆ, ਵਿੰਡੋ ਬੰਦ ਕਰ ਦਿੱਤੀ. ਭਾਈ ਨੰਦ ਲਾਲ ਜੀ ਸੋਚਿਆ ਵੀ ਸ਼ਾਇਦ ਮੇਰੇ ਤੋਂ ਕੋਈ ਗਲਤੀ ਕੀਤੀ ਹੋ ਗਈ, ਸ਼ਾਇਦ ਮੇਰਾ ਤਰੀਕਾ ਗਲਤ ਨਹੀਂ ਸੀ, ਜਿਹੜੇ ਮਹਾਰਾਜ ਜੀ ਨੇ ਕੋਈ ਰਿਸਪੋਂਸ ਨਹੀਂ ਦਿੱਤਾ. ਫਿਰ ਦੁਬਾਰਾ ਪੁਕਾਰ ਕੀਤੀ, ਕਹਿੰਦੇ ਲੈ ਲਓ ਦਿਲ, ਲੈ ਲਓ ਦਿਲ. ਸਾਰੇ ਜਾਣੇ ਲੈ ਲਓ ਦਿਲ, ਬੋਲੋ ਸਾਰੇ ਲੈ ਲਓ ਦਿਲ. ਦਸਵੇਂ ਪਾਤਸ਼ਾਹ ਨੇ ਫਿਰ ਦੁਬਾਰਾ ਬਾਰੀ ਖੋਲ੍ਹੀ, ਮਹਾਰਾਜ ਨੇ ਥੱਲੇ ਦੇਖਿਆ, ਕਹਿੰਦੇ ਚਲੋ ਹੁਣ ਇਹਦੀ ਕਿਰਪਾ ਕਰੇ ਦਿੰਦੇ ਹਾਂ, ਪੁੱਛੀਏ ਤਾਂ ਸਹੀ. ਕਹਿੰਦੇ ਕੀ ਭਾਅ ਲਾਇਆ, ਵਾਟਸ ਪ੍ਰਾਈਸ? ਭਾਈ ਨੰਦ ਲਾਲ ਜੀ ਨੂੰ ਖੁਸ਼ੀ ਹੋ ਗਈ, ਖੁਸ਼ੀ ਹੋ ਗਈ. ਕਹਿੰਦੇ ਮੈਂ ਸਾਰਾ ਪੰਜਾਬ, ਸਾਰਾ ਭਾਰਤ, ਸਾਰਾ ਇੰਡੀਆ ਘੁੰਮ ਆਇਆ, ਅਜੇ ਤੱਕ ਕਿਸੇ ਨੇ ਮੇਰੇ ਦਿਲ ਦਾ ਪ੍ਰਾਈਸ ਹੀ ਨਹੀਂ ਪੁੱਛਿਆ, ਮੈਂ ਦਿਲ ਵੇਚਦਾ ਫਿਰਦਾ ਵੀ ਮੇਰਾ ਕੋਈ ਦਿਲ ਜਿਹੜਾ ਹੈ ਉਹ ਵਟਾ ਲਵੇ, ਪ੍ਰੀਤੀ ਪਾ ਲਵੇ ਮੇਰੇ ਨਾਲ,
ਕਿਸੇ ਨੇ ਹਜੇ ਤੱਕ ਭਾਅ ਨਹੀਂ ਪੁੱਛਿਆ, ਪਹਿਲੀ ਵਾਰੀ ਕਿਸੇ ਨੇ ਰੇਟ ਪੁੱਛਿਆ, ਦੇਖੀ ਕਿਤੇ ਘੱਟ ਨਾ ਮੰਗ ਲਈ, ਘੱਟ ਨਾ ਮੰਗ ਲਈ। ਜਦੋਂ ਮਨ ਦੇ ਵਿੱਚ ਆਇਆ ਕਿ ਹੁਣ ਦਸਵੇਂ ਪਾਤਸ਼ਾਹ ਨੇ ਬੜੇ ਪਾਵਰਫੁੱਲ ਨੇ, ਬੜੇ ਕਰਨ ਸਭ ਕੁਛ ਕਰਨ ਦੇ ਯੋਗ ਨੇ, ਸਮਰੱਥ ਨੇ ਸਤਿਗੁਰੂ, ਕਹਿੰਦੇ ਦਸਵੇਂ ਪਾਤਸ਼ਾਹ ਪੁੱਛਦੇ ਕੀ ਭਾਅ ਲਾਇਆ, ਵਟਸ ਪ੍ਰਾਈਸ? ਭਾਈ ਨੰਦ ਲਾਲ ਜੀ ਕਹਿੰਦੇ ਰਹਿਮ ਅਤੇ ਨਜ਼ਰ, ਕਿ ਤੁਹਾਡੀ ਇੱਕ ਨਜ਼ਰ ਚਾਹੀਦੀ ਹੈ, ਕਿਰਪਾ ਭਰੀ ਨਜ਼ਰ ਮੇਰੇ ਉੱਪਰ ਮਾਰ ਦਿਉ ਮਹਾਰਾਜ, ਮੇਰੇ ਉੱਤੇ ਆਪਦੇ ਕਿਰਪਾ ਰੂਪੀ ਹੱਥ ਰੱਖ ਦਿਉ। ਮਹਾਰਾਜ ਕੀ ਕਹਿੰਦੇ, ਜਾ ਲੈ ਜਾ, ਜਾ ਲੈ ਜਾ, ਬਹੁਤ ਮਹਿੰਗਾ, ਸਾਡੀ ਕਿਰਪਾ ਰੂਪੀ, ਸਾਡੀ ਕਿਰਪਾ ਚਾਹੁੰਦਾ, ਨਹੀਂ ਮਿਲਣੀ ਐਵੇਂ। ਮਹਾਰਾਜ ਨੇ ਫਿਰ ਬਾਰੀ ਬੰਦ ਕਰ ਲਈ। ਫਿਰ ਸੋਚਿਆ ਭਾਈ ਨੰਦ ਲਾਲ ਜੀ ਨੇ ਥੱਲੇ ਖੜ ਕੇ ਕਿ ਇੰਨਾ ਦੇਸ਼ ਘੁੰਮ ਕੇ ਮਸਾਂ ਕੋਈ ਗਾਹਕ ਮਿਲਿਆ, ਥੋੜ੍ਹਾ ਜਿਹਾ ਸਸਤਾ ਕਰ ਲੈਂਦੇ ਹਾਂ। ਫਿਰ ਦੁਬਾਰਾ ਹੋਕਾ ਦਿੱਤਾ, ਤੀਸਰੀ ਵਾਰ। ਫਿਰ ਕੀ ਕਹਿੰਦੇ, ਲੈ ਲਓ ਦਿਲ, ਲੈ ਲਓ ਦਿਲ, ਲੈ ਲਓ ਦਿਲ। ਤੀਸਰੀ ਵਾਰ ਫਿਰ ਹੋਕਾ ਦਿੱਤਾ। ਦਸਵੇਂ ਪਾਤਸ਼ਾਹ ਨੇ ਫਿਰ ਦੁਬਾਰਾ ਵਿੰਡੋ ਓਪਨ ਕੀਤੀ। ਮਹਾਰਾਜ ਕਹਿੰਦੇ ਕੁਛ ਭਾਅ ਕੱਟ ਕੀਤਾ, ਕੁਛ ਭਾਅ ਰੇਟ ਜਿਹੜਾ ਸੀ ਕੁਛ ਘੱਟ ਕੀਤਾ? ਭਾਈ ਨੰਦ ਲਾਲ ਜੀ ਕੀ ਕਹਿੰਦੇ, ਸਦਾ ਨਹੀਂ ਤੇ ਕਦੇ ਹੀ ਸਹੀ, ਸਦਾ ਨਹੀਂ ਤੇ ਕਦੇ ਹੀ ਸਹੀ। ਵੀ ਰਹਿਮ ਤੇ ਨਜ਼ਰ ਮਹਾਰਾਜ ਤੇਰੀ ਚਾਹੀਦੀ ਹੈ, ਵੀ ਸਦਾ ਲਈ ਨਹੀਂ ਪਰ ਕਦੇ ਕਦੇ ਹੀ ਸਾਡੇ 'ਤੇ ਨਿਗਾਹ ਪਾ ਲਿਆ ਕਰ, ਕਦੇ ਕਦੇ, ਮਤਲਬ ਵੀ ਰੋਜ਼ ਰੋਜ਼ ਮੇਰੇ 'ਤੇ ਕਿਰਪਾ ਨਾ ਰੱਖੀ, ਕਦੇ ਕਦੇ ਇੱਕ ਇੱਕ ਦਿਨ ਛੱਡ ਕੇ ਮੇਰੇ 'ਤੇ ਕਿਰਪਾ ਕਰ ਦੀ। ਮਹਾਰਾਜ ਕਹਿੰਦੇ ਨਹੀਂ, ਹਾਲੇ ਵੀ ਮਹਿੰਗਾ, ਜਾ ਲੈ ਜਾ, ਸੌਦਾ ਤੇਰਾ, ਚੀਜ਼ ਤੇਰੀ ਜਿਹੜੀ ਤੂੰ ਵੇਚ ਰਿਹਾ ਉਹਦੀ ਕੁਆਲਿਟੀ ਜਿਹੜੀ ਉਹ ਇੰਨੀ ਵਧੀਆ ਨਹੀਂ, ਰੇਟ ਤੂੰ ਜ਼ਿਆਦਾ ਮੰਗਦਾ, ਜਿਹੜਾ ਤੇਰਾ ਦਿਲ ਹੈ ਤੂੰ ਮੰਗਦਾ ਮੈਲਾ ਹੈ, ਦਿਲ ਤੇਰਾ ਕੀ ਆ, ਮੈਲਾ, ਮੈਲਾ ਮੀਨਸ ਫਿਲਥੀ ਹੈ, ਡਰਟੀ ਹੈ, ਭਰਿਆ ਹੋਇਆ ਤੇਰਾ ਕਾਹਦੇ ਨਾਲ, ਮੈਲ ਮਨ ਦੇ ਵਿੱਚ ਕੀ ਹੈ ਤੇਰੇ, ਮੈਂ ਦਿਲ ਦੇ ਵਿੱਚ ਕੀ ਆ, ਹਉਮੈ ਭਰੀ ਪਈ ਹੈ, ਈਰਖਾ ਭਰੀ ਪਈ, ਵੀ ਮੈਂ ਬਹੁਤ ਵੱਡਾ ਵਿਦਵਾਨ ਹਾਂ, ਮੈਂ ਬਹੁਤ ਵੱਡਾ ਵਿਦਵਾਨ ਹਾਂ। ਕਿਉਂਕਿ ਔਰੰਗਜ਼ੇਬ ਦੇ ਬੱਚਿਆਂ ਕੋਲ ਜਦ ਪੜ੍ਹਾਉਂਦੇ ਸੀ ਨਾ, ਹੀ ਯੂਸ ਟੂ ਸਿਟ ਔਨ ਵਾਟ ਕਾਲ ਇਟ ਸਿਲਵਰ ਥਰੋਨ, ਚਾਂਦੀ ਦੀ ਚੌਂਕੀ ਦੇ ਉੱਪਰ ਬੈਠ ਕੇ ਪੜ੍ਹਾਉਂਦੇ ਹੁੰਦੇ ਸੀ। ਐਡੇ ਦੇਸ਼ ਦੇ ਵਿੱਚ ਉਹਨਾਂ ਦੇ ਲੈਵਲ ਦਾ ਕੋਈ ਪੋਇਟ ਨਹੀਂ ਹੋਇਆ। ਤੇਰੇ ਮਨ ਦੇ ਵਿੱਚ ਗੁਮਾਨ ਹੈ, ਤੇਰਾ ਮਨ ਮੈਲਾ ਹੈ, ਤੇਰਾ ਦਿਲ ਜਿਹੜਾ ਮੈਲਾ ਹੈ, ਭਰਿਆ ਪਿਆ ਹੈ ਈਰਖਾ ਦੇ ਨਾਲ, ਭਰਿਆ ਪਿਆ ਕਾਮ ਕ੍ਰੋਧ ਲੋਭ ਅਹੰਕਾਰ ਦੇ ਨਾਲ, ਜਾ ਲੈ ਜਾ ਇਹਨੂੰ, ਮੈਂ ਨਹੀਂ ਲੈਣਾ। ਭਾਈ ਨੰਦ ਲਾਲ ਜੀ ਸਿਆਣੇ ਸੀ, ਕਹਿੰਦੇ ਮਹਾਰਾਜ ਜੇ ਤੁਸੀਂ ਸ਼ੁੱਧ ਨਾ ਕੀਤਾ ਤਾਂ ਕਿਹਨੇ ਕਰਨਾ? ਜੇ ਮੇਰਾ ਦਿਲ ਮੈਲਾ ਹੈ, ਜੇ ਮੇਰਾ ਦਿਲ ਮੈਲਾ ਹੈ ਤਾਂ ਤੁਸੀਂ ਸ਼ੁੱਧ ਕਰ ਦਿਓ ਫਿਰ, ਹੈ ਨਾ, ਯੂ ਕਲੀਨ ਇਟ। ਮਹਾਰਾਜ ਜੀ ਤੁਸੀਂ ਹੈਗੇ ਹੋ, ਮੈਂ ਤੁਹਾਡਾ ਸਿੱਖ ਬਣਨ ਨੂੰ ਆਇਆ, ਤੁਸੀਂ ਕਲੀਨ ਕਰੋ, ਮੈਨੂੰ ਤਰੀਕਾ ਦੱਸੋ ਵੀ ਸਾਫ਼ ਕਿਵੇਂ ਕਰਾਂ। ਕਿਉਂਕਿ ਇੱਥੇ ਹੁਣ ਇੱਕ ਨੋਟਿਸ ਕਰਨ ਵਾਲੀ ਗੱਲ ਆ, ਗੁਰਬਾਣੀ ਦੇ ਵਿੱਚ ਵੀ ਜਦੋਂ ਰੱਬ ਦੇ ਪਿਆਰੇ ਹੁੰਦੇ ਨੇ ਨਾ, ਉਹ ਰੱਬ ਨਾਲ ਸਿੱਧੀ ਗੱਲ ਕਰਦੇ ਨੇ। ਮਹਾਰਾਜ ਕਹਿੰਦੇ ਨੇ ਤਵ ਗੁਣ ਕਹਾ, ਸਦਨਾ ਜੀ ਦਾ ਸ਼ਬਦ ਆਉਂਦਾ, ਬਿਲਾਵਲ ਦੇ ਵਿੱਚ ਅਖੀਲਾ ਸ਼ਬਦ ਹੈ, ਤਵ ਗੁਣ ਕਹਾ ਜਗਦ ਉਗਰਾ ਜੋ ਕਰਮ ਨਨਸੈ ਸਿੰਘ ਸਰਨ ਕਤ ਜਾਈਆ ਜੋ ਜੰਬ ਉਗਰਾਸੈ। ਵੀ ਮਹਾਰਾਜ ਤੂੰ ਕਹਦਾ ਗੁਰੂਆਂ ਜੇ ਸਾਡੇ ਕੀਤੇ ਹੋਏ ਕਰਮ ਨਹੀਂ ਮਾਫ਼ ਕਰ ਸਕਦਾ? ਅਕਾਲ ਪੁਰਖ ਨੂੰ ਕਹਿੰਦੇ ਨੇ ਭਗਤ ਸਦਨਾ ਜੀ, ਮੈਂ ਨਾ ਹੀ ਕਿਛ ਹੋ ਨਾ ਹੀ ਕਿ ਚਾਹੇ ਨਾ ਮੂਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੁਰਾ। ਮਹਾਰਾਜ ਤੇਰਾ ਸਿੱਖਾਂ ਮੈਂ, ਮੈਨੂੰ ਆਪਣਾ ਹੁਣ ਤੁਸੀਂ ਯੁਕਤੀ ਦੱਸੋ। ਗੁਰਬਾਣੀ ਦੇ ਵਿੱਚ ਆਪਾਂ ਸ਼ਬਦ ਪੜ੍ਹਦੇ ਹਾਂ ਸੂਹੀ ਰਾਗ ਦੇ ਅੰਦਰ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਤਮਲੀਨ ਧੋਤਾ ਹੱਛਾ ਨਾ ਹੋਈ ਸੀ। ਅੱਗੇ ਕੀ ਪੰਕਤੀ ਆਉਂਦੀ ਹੈ, ਗੁਰੂ ਦੁਆਰੇ ਹੋਏ ਸੋਝੀ ਪਾਈ ਸੀ, ਏਤ ਦੁਆਰੇ ਧੋਏ, ਇੱਥੇ ਇਸ ਦੁਆਰੇ, ਵੀ ਗੁਰੂ ਦੇ ਦੁਆਰੇ 'ਤੇ ਜਾ ਕੇ ਆਪਾਂ ਮਨ ਧੋਵਾਂਗੇ ਨਾ, ਹੱਛਾ ਹੋਏ ਸੀ, ਹੱਛਾ ਮੀਨਸ ਪਿਓਰ ਹੋ ਜਾਏਗਾ। ਸੋ ਮਹਾਰਾਜ ਨੂੰ ਫਿਰ ਭਾਈ ਨੰਦ ਲਾਲ ਜੀ ਕੀ ਕਹਿੰਦੇ, ਮਹਾਰਾਜ ਤੁਸੀਂ ਦੱਸੋ, ਮਹਾਰਾਜ ਤੁਸੀਂ ਫਿਰ ਦੱਸੋ ਯੁਕਤੀ, ਵੀ ਮੇਰਾ ਮਨ ਜੇ ਤੁਸੀਂ ਕਹਿੰਦੇ ਹੋ। ਮਹਾਰਾਜ ਕਹਿੰਦੇ ਜਾ ਲੈ ਜਾ, ਤੇਰਾ ਮਨ ਗੰਦਾ ਮੈਲਾ ਪਿਆ, ਤੇਰਾ ਦਿਲ ਗੰਦਾ, ਮੈਂ ਨਹੀਂ ਲੈਣਾ, ਬੜਾ ਮਹਿੰਗਾ ਲਾਇਆ ਤੈਂ, ਜਾ ਜਾ ਕੇ ਉਹਨੂੰ ਸਾਫ਼ ਕਰ ਪਹਿਲਾਂ। ਮਹਾਰਾਜ ਤਰੀਕਾ ਦੱਸੋ। ਮਹਾਰਾਜ ਪਤਾ ਕੀ ਕਹਿੰਦੇ, ਐਡਾ ਵੱਡਾ ਵਿਦਵਾਨ ਹੈ, ਮਹਾਰਾਜ ਨੇ ਇਹ ਨਹੀਂ ਦੇਖਿਆ ਵੀ ਬਹੁਤ ਵੱਡਾ ਵਿਦਵਾਨ ਹੈ, ਜਾਣ ਹੀ ਜਾਣ ਸਨ ਮਹਾਰਾਜ,
ਅਰੇ ਨੂੰ ਪਤਾ ਸੀ ਵੀ ਇਹਨੂੰ ਕਿਹੜੀ, ਜਿਵੇਂ ਡਾਕਟਰ ਹੁੰਦਾ ਨਾ ਉਹਨੂੰ ਪਤਾ ਹੁੰਦਾ ਵੀ ਇਹਨੂੰ ਕਿਹੜੀ ਦਵਾਈ ਦੇਣੀ ਹੈ, ਜਿਹੜਾ ਪੇਸ਼ੈਂਟ ਹੁੰਦਾ ਕਿਹੜੀ ਦਵਾਈ ਦੀ ਇਹਨੂੰ ਅਸਰ ਕਰਨੀ ਹੈ। ਮਹਾਰਾਜ ਕਹਿੰਦੇ ਜਾ ਕੇ ਭਾਂਡੇ ਮਾਂਜ, ਕੋਈ ਦੂਸਰੀ ਗੱਲ ਨਹੀਂ ਕੀਤੀ, ਬਚਨ ਨਹੀਂ ਕੀਤਾ ਭਾਈ ਨੰਦ ਲਾਲ ਜੀ ਨੇ। ਮਹਾਰਾਜ ਜੀ ਦਾ ਬਚਨ ਸੁਣਿਆ ਸੀ, ਜਾ ਕੇ ਸਿੱਧਾ ਜਾ ਕੇ ਗੋਡੇ ਗੋਡੇ ਰੇਤਾ ਸਵਾਹ, ਕਿਉਂਕਿ ਹੁਣ ਅੱਜ ਕੱਲ੍ਹ ਤਾਂ ਸੋਪ ਆ ਗਿਆ ਭਾਂਡੇ ਸਾਫ਼ ਕਰਨ ਨੂੰ, ਅੱਗੇ ਸਵਾਹ ਜਾਂ ਰੇਤੇ ਨਾਲ ਭਾਂਡੇ ਮਾਂਜਦੇ ਹੁੰਦੇ ਸੀ, ਰੇਤਾ ਸਮਝਦੇ ਹੋ, ਸੈਂਡ ਦੇ ਨਾਲ। ਜਾ ਕੇ ਰੇਤੇ ਦੇ ਵਿੱਚ ਲੱਤਾਂ ਗੜਤੀਆਂ, ਬੈਠ ਕੇ ਉੱਥੇ ਰੇਤੇ ਦੇ ਵਿੱਚ ਜਿਹੜਾ ਭਾਂਡਾ ਆਉਂਦਾ ਮਲ ਮਲ ਕੇ ਧੋਈ ਜਾਂਦੇ ਨੇ ਭਾਂਡੇ ਨੂੰ। ਕਿੰਨੇ ਦਿਨ ਲੰਘੇ, ਇੱਕ ਦਿਨ ਲੰਘਿਆ, ਦੋ ਦਿਨ ਲੰਘਿਆ, ਕਿੰਨੇ ਦਿਨ ਲੰਘੇ, ਮਹਾਰਾਜ ਦਾ ਧਿਆਨ ਧਰੀ ਜਾਂਦੇ ਨੇ। ਮਹਾਰਾਜ ਦੀ ਸੁਰਤ ਜਿਹੜੀ ਉਹਦੇ ਭਾਈ ਸਾਹਿਬ ਦੀ ਸੁਰਤ ਜਿਹੜੀ ਹੈ ਮਹਾਰਾਜ ਦੇ ਚਰਨਾਂ ਵਿੱਚ ਜੋੜ ਲਈ, ਭਾਂਡੇ ਮਾਂਜੀ ਜਾਂਦੇ ਨੇ। ਇੱਕ ਦਿਨ ਟੈਸਟ ਦੀ ਘੜੀ ਆਉਂਦੀ ਹੈ ਟੈਸਟ, ਕਿਉਂਕਿ ਮਹਾਰਾਜ ਜਿਹੜੇ ਨੇ ਉਹ ਟੈਸਟ ਲੈਂਦੇ ਨੇ। ਜਦੋਂ ਕੋਈ ਚੀਜ਼ ਦੇਣੀ ਹੋਵੇ ਨਾ, ਟੈਸਟ ਲਿਆ ਜਾਂਦਾ। ਹੁਣ ਤੁਸੀਂ ਪੜ੍ਹਦੇ ਹੋ ਸਾਰੇ ਸਕੂਲਾਂ ਦੇ ਵਿੱਚ, ਟੈਸਟ ਲਿਆ ਜਾਂਦਾ ਕਿ ਪਤਾ ਲੱਗ ਜਾਂਦਾ ਨੇ ਵੀ ਬੱਚੇ ਨੇ ਮਿਹਨਤ ਕੀਤੀ ਆ ਜਾਂ ਬੱਚਾ ਸਿਰਫ ਟਾਈਮ ਪਾਸ ਕਰਕੇ ਗਿਆ। ਸੋ ਟੈਸਟ ਜ਼ਰੂਰੀ ਹੁੰਦਾ। ਸੋ ਮਹਾਰਾਜ ਜੀ ਨੇ ਟੈਸਟ ਲਿਆ, ਉਹ ਕਿਵੇਂ? ਦਿੱਲੀ ਤੋਂ ਭਾਈ ਨੰਦ ਲਾਲ ਜੀ ਦੇ ਫਰੈਂਡਸ ਆ ਗਏ, ਉਹਨਾਂ ਦੇ ਨਾਲ ਦੇ ਕੋਈ ਹੋਰ ਵਿਦਵਾਨ ਜਿਹੜੇ ਸੀਗੇ, ਉਹਨਾਂ ਜਿਹੜੇ ਉਹਨਾਂ ਦੇ ਨਾਲ ਜਿਹੜੇ ਮਤਲਬ ਪੜ੍ਹਾਉਂਦੇ ਹੁੰਦੇ ਸੀ ਜਾਂ ਕੰਮ ਕਰਦੇ ਸੀ, ਐਡੇ ਵਿਦਵਾਨ ਸੀਗੇ ਜਿਹੜੇ, ਉਹ ਆ ਗਏ। ਉਹਨਾਂ ਨੇ ਆ ਕੇ ਪੁੱਛਿਆ ਭਾਈ ਗੁਰਸਿੱਖਾਂ ਨੂੰ ਕਿ ਅਸੀਂ ਨੰਦ ਲਾਲ ਜੀ ਨੂੰ ਮਿਲਣਾ, ਅਸੀਂ ਕਿਹਨੂੰ ਮਿਲਣਾ? ਨੰਦ ਲਾਲ ਜੀ ਕੌਣ ਆਏ ਸੀਗੇ ਦਿੱਲੀ ਤੋਂ? ਉਹਨਾਂ ਦੇ ਫਰੈਂਡਸ ਆਏ ਸੀ, ਉਹਨਾਂ ਦੇ ਦੋਸਤ ਆ ਗਏ। ਉਹਨਾਂ ਨੂੰ ਇਹ ਸੀਗਾ ਵੀ ਸਾਡਾ ਦੋਸਤ ਜਿਹੜਾ ਐਡਾ ਵੱਡਾ ਵਿਦਵਾਨ ਆ, ਉੱਥੇ ਤਾਂ ਚਾਂਦੀ ਦੀ ਉਹਦੇ 'ਤੇ ਬਹਿੰਦੇ ਬੈਠੇ ਹੁੰਦੇ ਹੋਣੇ ਨੇ, ਬਹਿੰਦੇ ਸੀ, ਇੱਥੇ ਤਾਂ ਮਹਾਰਾਜ ਨੇ ਇਹਨਾਂ ਨੂੰ ਸੋਨੇ ਦਾ ਤਖ਼ਤ ਬਖਸ਼ਿਆ ਹੋਣਾ, ਐਡਾ ਕਦਰ ਹੁੰਦੀ ਹੋਣੀ ਹੈ। ਪਰ ਭਾਈ ਸਾਹਿਬ ਜੀ ਕੀ ਕਰ ਰਹੇ ਸੀਗੇ? ਵਾਟ ਵਾਜ਼ ਯੂ ਡੂਇੰਗ? ਭਾਂਡੇ ਮਾਂਜ ਰਹੇ ਸੀ, ਭਾਂਡੇ ਦੀ ਸੇਵਾ ਕਰ ਰਹੇ ਸੀ। ਸੋ ਮਹਾਰਾਜ ਜੀ ਨੇ ਕੌਤਕ ਵਰਤਾਉਣਾ ਸੀ। ਜਦੋਂ ਦੋਸਤ ਆਏ, ਉਹਨਾਂ ਨੇ ਆ ਕੇ ਪੁੱਛਿਆ, ਭਾਈ ਦਇਆ ਸਿੰਘ ਜੀ ਨੂੰ ਪੁੱਛਿਆ, ਫਿਰ ਕਹਿੰਦੇ ਭਾਈ ਸਾਹਿਬ ਜੀ ਅਸੀਂ ਆਏ ਹਾਂ, ਨੰਦ ਲਾਲ ਜੀ ਦੇ ਦੋਸਤ ਹਾਂ, ਅਸੀਂ ਦਿੱਲੀ ਤੋਂ ਆਏ ਹਾਂ, ਅਸੀਂ ਭਾਈ ਨੰਦ ਲਾਲ ਜੀ ਨੂੰ ਮਿਲਣਾ। ਕਹਿੰਦੇ ਹਾਂਜੀ, ਉਹ ਸਾਹਮਣੇ ਚਲੇ ਜਾਓ, ਉੱਥੇ ਭਾਂਡੇ ਮਾਂਜ ਰਹੇ ਨੇ। ਕਹਿੰਦੇ ਨਹੀਂ ਨਹੀਂ ਤੁਸੀਂ, ਆਈ ਗੈਸ ਯੂ ਗੋਟ ਮੀ ਰੋਂਗ, ਅਸੀਂ ਮਿਲਣਾ ਸੀ ਭਾਈ ਨੰਦ ਲਾਲ ਜਿਹੜੇ ਬਹੁਤ ਵੱਡੇ ਵਿਦਵਾਨ ਨੇ। ਭਾਈ ਪਿਆਰੇ ਭਾਈ ਦਇਆ ਸਿੰਘ ਜੀ ਕਹਿੰਦੇ ਹਾਂਜੀ ਹਾਂਜੀ ਉਹਨਾਂ ਦੀ ਗੱਲ ਕਰਦਾ ਮੈਂ, ਉਹੀ ਨੇ। ਹੈਰਾਨ ਹੋ ਗਏ ਕਿ ਸਾਡਾ ਦੋਸਤ ਐਡਾ ਵੱਡਾ ਵਿਦਵਾਨ, ਐਡਾ ਵੱਡਾ ਜਿਹੜਾ ਸੀ ਸਕਾਲਰ, ਇੱਥੇ ਆ ਕੇ ਭਾਂਡੇ ਮਾਂਜਦਾ ਫਿਰਦਾ, ਗੁਰੂ ਨੇ ਕਦਰ ਨਹੀਂ ਪਾਈ। ਅਤੇ ਜਦੋਂ ਜਾ ਕੇ ਦੇਖਿਆ ਭਾਈ ਨੰਦ ਲਾਲ ਜੀ ਬੜੇ ਮਸਤੀ ਦੇ ਵਿੱਚ ਭਾਂਡੇ ਮਾਂਜ ਰਹੇ ਨੇ, ਰਗੜੀ ਜਾਂਦੇ ਨੇ। ਪਿੱਛੋਂ ਆਵਾਜ਼ ਮਾਰੀ, ਨੰਦ ਲਾਲ ਆਵਾਜ਼ ਮਾਰੀ। ਭਾਈ ਨੰਦ ਲਾਲ ਜੀ ਆਪਦੀ ਮਸਤੀ ਦੇ ਵਿੱਚ, ਮੌਜ ਦੇ ਵਿੱਚ ਭਾਂਡੇ ਮਾਂਜੀ ਜਾਂਦੇ ਨੇ, ਰਿਐਕਟ ਨਹੀਂ ਕੀਤਾ, ਜਵਾਬ ਨਹੀਂ ਦਿੱਤਾ। ਫਿਰ ਆਵਾਜ਼ ਮਾਰੀ, ਨੰਦ ਲਾਲ, ਰਿਐਕਟ ਨਹੀਂ ਕੀਤਾ, ਮਸਤੀ 'ਚ ਲੱਗੇ ਹੋਏ ਨੇ। ਫਿਰ ਦੁਬਾਰਾ, ਨੰਦ ਲਾਲ ਅਸੀਂ ਤੇਰੇ ਦੋਸਤ ਆਏ ਹਾਂ ਦਿੱਲੀ ਤੋਂ। ਭਾਈ ਨੰਦ ਲਾਲ ਜੀ ਨੇ ਭਾਂਡੇ ਮਾਂਜਦੇ ਨੇ ਪਿੱਠ ਨਹੀਂ ਘੁਮਾਈ, ਹੱਥੋਂ ਖੜਾ ਕਰਕੇ ਕਹਿੰਦੇ ਹਮੇ ਫੁਰਸਤ ਨਹੀਂ ਕਿਸੀ ਸੇ ਬਾਤ ਕਰਨੇ ਕੀ, ਹਮੇ ਫੁਰਸਤ ਨਹੀਂ, ਫੁਰਸਤ ਮੀਨਸ ਟਾਈਮ, ਵੇਲ, ਕਿਸੀ ਸੇ ਬਾਤ ਕਰਨੇ ਕੀ, ਖਿਆਲ ਏ ਯਾਰ ਹਰ ਵਕਤ ਮਹਿਮਾਨ ਰਹਿਤਾ ਹੈ, ਦੈਟ ਆਈ ਡੋਂਟ ਹੈਵ ਟਾਈਮ ਟੂ ਟਾਕ ਟੂ ਐਨੀ ਵਰੀ, ਮੇਰੇ ਕੋਲ ਟਾਈਮ ਨਹੀਂ ਹੈ ਕਿਸੇ ਨਾਲ ਗੱਲ ਕਰਨ ਦਾ, ਕਿਉਂ? ਖਿਆਲ ਏ ਯਾਰ, ਜਿਹੜੇ ਮੇਰੇ ਯਾਰ, ਯਾਰ ਕੌਣ? ਗੁਰੂ ਗੋਬਿੰਦ ਸਿੰਘ ਮਹਾਰਾਜ। ਮਹਾਰਾਜ ਨੇ ਕੀ ਕਿਹਾ ਸੀ? ਜਾ ਕੇ ਕੀ ਕਰ, ਭਾਂਡੇ ਮਾਂਜ। ਖਿਆਲ ਏ ਯਾਰ, ਵੀ ਜਿਹੜੇ ਮੇਰੇ ਯਾਰ ਦਾ ਖਿਆਲ ਆ ਨਾ, ਉਹਦੀ ਯਾਦ ਹੈ, ਉਹਦਾ ਕਿਹਾ ਹੋਇਆ ਬਚਨ ਹੈ, ਹਰ ਵਕਤ ਮਹਿਮਾਨ ਰਹਿਤਾ ਹੈ, ਮਹਿਮਾਨ ਮਤਲਬ ਪ੍ਰਾਹੁਣਾ, ਜਿਹੜੀ ਚੀਜ਼ ਆਈ ਹੋਵੇ ਉਹਨੂੰ ਕਹਿੰਦੇ ਪ੍ਰਾਹੁਣਾ, ਵੀ ਉਹ ਮੇਰੇ ਮਨ ਦੇ ਵਿੱਚ, ਮੇਰੀ ਸੁਰਤੀ ਦੇ ਵਿੱਚ ਸਦਾ ਹੀ ਦਸਵੇਂ ਪਾਤਸ਼ਾਹ ਦਾ ਜਿਹੜਾ ਬਚਨ ਸੀ ਉਹ ਯਾਦ ਮੇਰੇ ਬਾਰ ਬਾਰ ਉਹੀ ਘੁੰਮ ਰਿਹਾ, ਵੀ ਕੀ, ਜਾ ਕੇ ਭਾਂਡੇ ਮਾਂਜ। ਮੇਰੇ ਕੋਲ ਟਾਈਮ ਨਹੀਂ ਕਿਸੇ ਨੇ ਗੱਲ ਕਰਨ ਦਾ, ਮੈਨੂੰ ਸਿਰਫ ਹੁਕਮ ਹੈ ਭਾਂਡੇ ਮਾਂਜਣ ਦਾ, ਮੈਂ ਭਾਂਡੇ ਮਾਂਜੀ ਜਾਂਦਾ। ਮਹਾਰਾਜ ਸਾਰਾ ਕੁਛ ਨੋਟਿਸ ਕਰ ਰਹੇ ਨੇ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰਾ ਕੁਛ ਦੇਖ ਰਹੇ ਨੇ। ਉਹ ਦੋਸਤ ਆਏ, ਦੇਖਿਆ, ਵਾਪਸ ਚਲੇ ਗਏ।
ਮਹਾਰਾਜ ਨੇ ਕੀ ਕਰਿਆ, ਕਹਿੰਦੇ ਬੁਲਾਓ ਨੰਦ ਲਾਲ ਨੂੰ। ਭਾਈ ਨੰਦ ਲਾਲ ਜੀ ਨੂੰ ਬੁਲਾਇਆ ਗਿਆ। ਭਾਈ ਨੰਦ ਲਾਲ ਜੀ ਨੂੰ ਜਦੋਂ ਪਤਾ ਲੱਗਿਆ ਵੀ ਦਸੇ ਪਾਤਸ਼ਾਹ ਨੇ ਬੁਲਾਇਆ, ਸੋਧ ਬੁੱਧ ਭੁੱਲ ਗਈ ਹੁਣ ਮਹਾਰਾਜ ਨੇ ਬੁਲਾ ਤਾਂ, ਕੀ ਪਤਾ ਹੁਣ ਕਿਰਪਾ ਕਰਨ ਲੱਗੇ ਨੇ। ਇੰਨੇ ਦਿਨ ਹੋ ਗਏ, ਇੰਨੇ ਵੀਕ ਹੋ ਗਏ, ਮੈਂ ਭਾਂਡੀ ਮਾਂਜੀ ਜਾਣਾ, ਮਹਾਰਾਜ ਨੇ ਹਾਲੇ ਤੱਕ ਮੇਰੇ ਬਾਰੇ ਪੁੱਛਿਆ ਨਹੀਂ, ਅੱਜ ਮੇਰੇ ਨੂੰ ਬਾਰੇ ਪੁੱਛਿਆ, ਜ਼ਰੂਰ ਅੱਜ ਮਹਾਰਾਜ ਕਿਰਪਾ ਕਰਨਗੇ, ਵਿਸ਼ਵਾਸ ਆ ਗਿਆ। ਕਿਉਂ? ਭਾਂਡੇ ਮਾਂਜਦੇ ਮਾਂਜਦੇ ਉਹਨਾਂ ਨੇ ਆਪਦਾ ਮਨ ਮਾਂਜ ਲਿਆ। ਜਦੋਂ ਸੇਵਾ ਕਰਨੀ ਹੈ ਪੁੱਤ, ਸਾਰੇ ਜਣੇ ਜਦੋਂ ਸੇਵਾ ਕਰਨੀ ਹੈ, ਆਪਣੇ ਮਨ ਨੂੰ ਮਾਂਜਣ ਦਾ ਆਪਾਂ ਯਤਨ ਕਰਨਾ ਹੈ। ਕਿਤੇ ਸੇਵਾ ਕਰਦੇ ਕਰਦੇ ਕਰਦੇ ਕਰਦੇ ਕਰਦੇ ਸਾਡੇ ਮਨ ਅੰਦਰ ਹੰਕਾਰ ਨਾ ਹੋਵੇ ਵੀ ਮੈਂ ਬਹੁਤ ਵੱਡਾ ਸੇਵਾਦਾਰ ਹੈ। ਸੇਵਾ ਕਰਨ ਦਾ ਮਤਲਬ ਇਹ ਹੈ ਕਿ ਆਪਦੇ ਅੰਦਰ ਨਿਮਰਤਾ ਲਿਆਉਣੀ ਹੈ। ਕਦੇ ਵੀ ਸੇਵਾ ਕਰਦੇ ਹੋਏ ਕੋਈ ਫਾਲਤੂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਹੜੇ ਪਰਮੇਸ਼ਰ ਦਾ ਨਾਮ ਹੈ ਉਹ ਦ੍ਰਿੜ ਕਰਦੇ ਰਹੋ। ਉਹਦੇ ਨਾਲ ਕੀ ਹੈ, ਸਾਡਾ ਮਨ ਵੀ ਸਫਲ ਹੋ ਜੂਗਾ, ਤਨ ਵੀ ਸਾਡਾ ਸਫਲ ਹੋ ਜੂਗਾ ਸੇਵਾ ਕਰਕੇ। ਸੋ ਜਦੋਂ ਪਤਾ ਲੱਗਿਆ ਕਿ ਦਸਵੇਂ ਪਾਤਸ਼ਾਹ ਨੇ ਬੁਲਾਇਆ ਹੈ, ਛੱਡ ਛਡਾ ਕੇ ਭੱਜ ਕੇ ਗਏ। ਦਸਵੇਂ ਪਾਤਸ਼ਾਹ ਨੂੰ ਜਾ ਕੇ ਚਰਨਾਂ 'ਤੇ ਨਮਸਕਾਰ ਕਰਤੀ। ਹਾਂਜੀ ਮਹਾਰਾਜ, ਤੁਸੀਂ ਬੁਲਾਇਆ ਸੀ? ਭਾਈ ਨੰਦ ਲਾਲ ਜੀ ਨੂੰ ਕਹਿੰਦੇ ਦਸਵੇਂ ਪਾਤਸ਼ਾਹ, ਕਹਿੰਦੇ ਉਹ ਤੁਹਾਡੇ ਦੋਸਤ ਆਏ ਸੀ, ਤੁਸੀਂ ਮਿਲੇ ਨਹੀਂ। ਨਹੀਂ ਮਹਾਰਾਜ, ਤੁਹਾਡੀ ਆਗਿਆ ਨਹੀਂ ਸੀ। ਨਹੀਂ ਮਹਾਰਾਜ, ਤੁਹਾਡੀ ਆਗਿਆ ਨਹੀਂ ਸੀ। ਉਹ ਤਾਂ ਤੇਰੇ ਦੋਸਤ ਸਾਨੂੰ ਉਲਾਂਭਾ ਦੇ ਕੇ ਗਏ ਨੇ, ਸਾਨੂੰ ਕੰਪਲੇਂਟ ਕਰਕੇ ਗਏ ਨੇ ਕਿ ਸਾਡਾ ਐਡਾ ਵੱਡਾ ਸਕਾਲਰ ਫਰੈਂਡ ਹੈ, ਐਡਾ ਵੱਡਾ ਵਿਦਵਾਨ ਹੈ, ਐਡਾ ਵੱਡਾ ਐਜੂਕੇਟਡ ਪਰਸਨ ਹੈ, ਤੁਸੀਂ ਇਹਦੀ ਕਦਰ ਨਹੀਂ ਪਾਈ। ਉੱਥੇ ਤਾਂ ਸਾਡੇ ਕੋਲ ਚਾਂਦੀਆਂ 'ਤੇ ਬੈਠਾ ਹੁੰਦਾ ਸੀ, ਤੁਹਾਡੇ ਕੋਲ ਇੱਥੇ ਤੁਸੀਂ ਸਵਾਹ 'ਚ ਬਿਠਾਇਆ, ਰੇਤੇ 'ਚ ਬਿਠਾਇਆ। ਭਾਈ ਨੰਦ ਲਾਲ ਜੀ, ਤੁਹਾਨੂੰ ਅਸੀਂ ਸਵਾਹ 'ਚ ਬਿਠਾਇਆ, ਤੁਸੀਂ ਦੱਸੋ। ਮਹਾਰਾਜ ਜੀ ਟੈਸਟ ਦੇ ਰਹੇ ਸੀ, ਹੁਣ ਵੀ ਭਾਈ ਨੰਦ ਲਾਲ ਜੀ ਕੀ ਕਹਿਣਗੇ। ਭਾਈ ਨੰਦ ਲਾਲ ਜੀ ਕਹਿੰਦੇ, ਮਹਾਰਾਜ ਉਹ ਨੰਦ ਲਾਲ ਚਲੇ ਗਿਆ, ਹੁਣ ਜਿਹੜਾ ਉੱਥੋਂ ਤੁਰਿਆ ਸੀ ਉਹ ਹੁਣ ਚਲੇ ਗਿਆ। ਹੁਣ ਮਹਾਰਾਜ ਹੁਣ ਕੌਣ ਰਹਿ ਗਿਆ? ਫਿਰ ਕਹਿੰਦੇ, ਫਿਰ ਮਹਾਰਾਜ ਤੁਹਾਡਾ ਸਿੱਖ ਹੈ। ਹੁਣ ਮਹਾਰਾਜ ਕੌਣ ਹੈ ਇੱਥੇ? ਕੌਣ ਹੈ? ਤੁਹਾਡਾ ਸਿੱਖ ਹੈ। ਅਰਥ ਕੀ ਹੈ ਇੱਥੋਂ, ਕੀ ਟੇਕ ਆਊਟ ਹੈ ਇਹਦੇ 'ਚੋਂ? ਕਿ ਸੇਵਾ ਕਰਦੇ ਕਰਦੇ ਕਰਦੇ ਕਰਦੇ ਉਹਨਾਂ ਨੇ ਆਪਣਾ ਮਨ ਮਾਂਜ ਲਿਆ। ਫਿਰ ਮਹਾਰਾਜ ਕਹਿੰਦੇ, ਸਿੱਖ ਹੈ? ਕਹਿੰਦੇ ਹਾਂਜੀ ਮਹਾਰਾਜ, ਤੁਹਾਡਾ ਸਿੱਖ ਹੈ। ਮਹਾਰਾਜ ਚਰਨਾਂ ਦੇ ਨਾਲ ਜੋੜ ਲਿਓ, ਆਪਦੀ ਸਿੱਖੀ ਬਖਸ਼ ਦਿਓ। ਕੀ ਬਖਸ਼ ਦਿਓ? ਸਿੱਖੀ ਬਖਸ਼ ਦਿਓ। ਫਿਰ ਮਹਾਰਾਜ ਨੇ ਕੀ ਕਰਿਆ? ਘੁੱਟ ਕੇ ਗਲ ਦੇ ਨਾਲ ਲਾਇਆ। ਮਹਾਰਾਜ ਇਹਨਾਂ ਨੂੰ ਚੱਕਿਆ, ਇਹ ਨਹੀਂ ਦੇਖਿਆ ਵੀ ਸਵਾਹ ਨਾਲ ਲਿਬੜਿਆ ਨਾ। ਸਤਿਗੁਰੂ ਇਹ ਨਹੀਂ ਦੇਖਦਾ, ਜਦੋਂ ਬੱਚਾ ਲਿਬੜਿਆ ਹੋਵੇ ਮਾਂ ਫਿਰ ਵੀ ਘੁੱਟ ਕੇ ਗਾਲਾਂ ਲਾ ਲੈਂਦੀ ਹੈ, ਚਾਹੇ ਕਿਚੜ ਨਾਲ ਲਿਬੜਿਆ ਹੋਵੇ, ਚਾਹੇ ਮੱਢ ਦੇ ਵਿੱਚ ਲਿਬੜਿਆ ਹੋਵੇ, ਪਰ ਫਿਰ ਵੀ ਮਾਂ ਗਾਲਾਂ ਲਾ ਲੈਂਦੀ ਹੈ। ਦਸਵੇਂ ਪਾਤਸ਼ਾਹ ਨੇ ਨਹੀਂ ਦੇਖਿਆ ਵੀ ਸਵਾਹ ਦੇ ਨਾਲ ਲਿਬੜਿਆ ਹੋਇਆ ਜਾਂ ਮਿੱਟੀ ਨਾਲ ਲਿਬੜਿਆ ਹੋਇਆ, ਨਹੀਂ, ਮਹਾਰਾਜ ਨੇ ਘੁੱਟ ਕੇ ਗਲੇ ਦੇ ਨਾਲ ਲਾਇਆ, ਗਲੇ ਨਾਲ ਲਾ ਕੇ ਕਹਿੰਦੇ, ਜਾ ਆਨੰਦ ਲਾਲ, ਅੱਜ ਤੋਂ ਤੂੰ ਆਨੰਦ ਲਾਲ ਸਿੰਘ ਹੋ ਗਿਆ। ਸੋ ਭਾਈ ਨੰਦ ਲਾਲ ਗੋਇਆ ਤੋਂ ਭਾਈ ਨੰਦ ਲਾਲ ਸਿੰਘ, ਫਿਰ ਉਹਨਾਂ ਨੇ ਅੰਮ੍ਰਿਤ ਛਕਿਆ, ਇਤਿਹਾਸ ਵਿੱਚ ਕਿਤੇ ਜ਼ਿਕਰ ਆਉਂਦਾ ਹੈ। ਫਿਰ ਉਹਨਾਂ ਨੂੰ ਮਹਾਰਾਜ ਨੇ ਗੁਰਸਿੱਖੀ ਬਖਸ਼ੀ, ਅਤੇ ਮਹਾਰਾਜ ਦੇ 52 ਕਵੀ ਹੋਏ ਨੇ, 52 ਕਵੀ, ਦੇਵਰ ਹਾਊ ਮੈਨੀ ਪੋਇਟਸ ਇਨ ਗੁਰੂ ਸਾਹਿਬ ਦਰਬਾਰ, 52 ਪੋਇਟਸ ਦੇ ਵਿੱਚੋਂ ਸਭ ਤੋਂ ਜਿਹੜੇ ਮੇਨ ਪੋਇਟ ਸੀ ਉਹ ਕੌਣ ਹੋਏ? ਫਿਰ ਭਾਈ ਨੰਦ ਲਾਲ ਜੀ। ਉਹਨਾਂ ਨੇ ਐਸੀਆਂ ਐਸੀਆਂ ਰਚਨਾਵਾਂ ਲਿਖੀਆਂ ਸਤਿਗੁਰਾਂ ਦੇ ਬਾਰੇ, ਗੁਰੂ ਸਾਹਿਬ ਦੀ ਉਸਤਤ ਬਾਰੇ। ਇੱਕ ਉਹਨਾਂ ਦੀ ਰਚਨਾ ਆਉਂਦੀ ਹੈ ਜਿਹਦਾ ਨਾਮ ਰੱਖਿਆ ਸੀ ਬੰਦਗੀਨਾਮਾ। ਕੀ ਰੱਖਿਆ ਸੀ ਨਾਮ? ਕਦੇ ਸਮਾਂ ਲੱਗਿਆ ਉਹਦੀ ਆਪਾਂ ਕਥਾ ਜਿੰਨੇ ਕੁ ਜੋਗੇ ਹੋਏ ਕਰ ਲਵਾਂਗੇ ਵਿਚਾਰ। ਸੋ ਬੰਦਗੀਨਾਮਾ, ਮਹਾਰਾਜ ਨੇ ਜਦੋਂ, ਬਹੁਤ ਪ੍ਰੇਮ ਵਾਲੀ ਕਵਿਤਾਵਾਂ ਨੇ ਭਾਈ ਨੰਦ ਲਾਲ ਜੀ ਦੀਆਂ, ਬਹੁਤ ਸੋਹਣੀ ਸੋਹਣੀ ਰਚਨਾਵਾਂ ਨੇ। ਲੈਂਗੁਏਜ ਥੋੜ੍ਹੀ ਜਿਹੀ ਟਫ ਹੈ ਕਿਉਂਕਿ ਆਫਕੋਰਸ ਫਾਰਸੀ ਦੇ ਵਿੱਚ ਨੇ। ਸੋ ਮਹਾਰਾਜ ਨੇ ਜਦੋਂ ਪੜ੍ਹੀ, ਮਹਾਰਾਜ ਕਹਿੰਦੇ, ਭਾਈ ਨੰਦ ਲਾਲ ਜੀ, ਇਹ ਬੰਦਗੀ ਨਾਮਾ ਨਹੀਂ ਹੈ, ਇਹ ਜ਼ਿੰਦਗੀ ਨਾਮਾ ਹੈ। ਜਿਹੜਾ ਗੁਰਸਿੱਖੀ ਨੂੰ ਪੜ੍ਹਿਆ ਕਰੇਗਾ ਉਹਨੂੰ ਜ਼ਿੰਦਗੀ ਮਿਲਿਆ ਕਰੂਗੀ, ਅਤੇ ਆਤਮਿਕ ਜ਼ਿੰਦਗੀ ਮਿਲਿਆ ਕਰੂਗੀ। ਉਹਨੂੰ ਪ੍ਰੇਮ ਲੱਗੂਗਾ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿਵੇਂ ਆਪਣੀ ਸੁਰਤ ਜੋੜਨੀ ਹੈ, ਕਿਵੇਂ ਸਤਿਗੁਰਾਂ ਦੇ ਪ੍ਰੇਮ ਦੇ ਵਿੱਚ ਭੇਜਣਾ। ਇਹ ਤੁਹਾਡੀ ਬਾਣੀ ਜਿਹੜੀ ਹੈ, ਅਤੇ ਮਹਾਰਾਜ ਦੀ ਜਿਹੜੀ ਗੁਰਸਿੱਖ ਹੋਏ ਨੇ ਭਾਈ ਨੰਦ ਲਾਲ ਜੀ, ਤੁਹਾਨੂੰ ਪਤਾ ਦਰਬਾਰ ਸਾਹਿਬ ਕਿਹੜੀ ਕਿਹੜੀ ਬਾਣੀਆਂ ਦਾ ਕੀਰਤਨ ਹੋ ਸਕਦਾ? ਸਾਰੀ ਰਚਨਾਵਾਂ ਜਿਹੜੀਆਂ ਆਪਾਂ ਪੜ੍ਹਦੇ ਹਾਂ, ਆਪਾਂ ਨੋਰਮਲੀ ਇੱਥੇ ਜਿਹੜੀ ਗੱਲ ਕਰ ਲਓ, ਕੋਈ ਕਥਾ ਹੋ ਜਾਂਦੀ ਹੈ ਜਾਂ ਕੁਛ ਹੋਰ, ਆਪਾਂ ਕੋਈ ਦੋਹਰਾ ਪੜ੍ਹ ਦਿੰਦੇ ਹਾਂ, ਇਤਿਹਾਸ 'ਚੋਂ ਕੋਈ ਗੱਲ ਕਰ ਲੈਂਦੇ ਹਾਂ। ਦਰਬਾਰ ਸਾਹਿਬ ਬਹੁਤ ਜ਼ਿਆਦਾ ਸਟ੍ਰਿਕਟ ਮਰਿਆਦਾ ਹੈ, ਉੱਥੇ ਸਿਰਫ 4 ਰਚਨਾਵਾਂ ਨੇ ਜਿਨ੍ਹਾਂ ਨੂੰ ਪੜ੍ਹਨ ਦੀ ਆਗਿਆ ਰਾਗੀ ਸਿੰਘਾਂ ਵਾਸਤੇ। ਪਹਿਲੀ ਕਿਹੜੀ? ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਦੂਜੀ ਸ਼੍ਰੀ ਦਸਮ ਗ੍ਰੰਥ ਸਾਹਿਬ, ਦਸਮ ਗ੍ਰੰਥ ਦੇ ਵਿੱਚੋਂ। ਤੀਸਰੀ 12 ਭਾਈ ਗੁਰਦਾਸ ਜੀ ਦੀ 12 ਜਕਬਿੱਤ, ਉਹ ਪੜ੍ਹਨ ਦੀ ਆ ਗਿਆ। ਚੌਥੀ ਕਿਹੜੀ ਆ? ਭਾਈ ਨੰਦ ਲਾਲ ਜੀ ਦੀ ਬਾਣੀ।
ਸੋ ਐਸੇ ਗੁਰਸਿੱਖ ਹੋਏ ਨੇ ਭਾਈ ਨੰਦ ਲਾਲ ਜੀ। ਸੋ ਸਾਰੇ ਜਾਣੇ ਜਿਵੇਂ ਇੱਕ ਆਉਂਦੀ ਹੈ ਨਾ ਇੱਥੋਂ ਪੰਕਤੀ, ਇੱਕ ਦੁਆਰਾ ਫਿਰ ਦੁਆਰਾ ਲਾਇਓ ਪਿਛਲੀ ਦੁਆਰਾ। ਇਹ ਸਾਰੇ ਜਾਣਿਆਂ ਨੇ ਹੁਣ ਆਪਣੇ ਪੰਕਤੀ ਨਾ ਜਿਹੜੀ ਇਹ ਮਨ 'ਚ ਵਸਾਉਣ ਦਾ ਯਤਨ ਕਰਨਾ, ਠੀਕ ਹੈ। ਕਵੀ

ਆਵਾਜ਼ ਮਾਰੋ ਮਹਾਰਾਜ ਨੂੰ, ਆਵਾਜ਼ ਮਾਰੋ ਆਪਣੇ ਮਨ ਅੰਦਰ, ਅੱਖਾਂ ਬੰਦ ਕਰ ਲਓ, ਕਲੋਜ਼ ਯੂਰ ਆਈਜ਼, ਮਹਾਰਾਜ ਨੂੰ ਆਵਾਜ਼ ਮਾਰੋ, ਮਹਾਰਾਜ ਜੀ

ਇੱਦਾਂ ਤਰਲਾ ਲੈਣਾ ਆਪਣੇ ਸਤਿਗੁਰਾਂ ਦੇ ਚਰਨਾਂ ਵਿੱਚ ਕਿ ਮਹਾਰਾਜ ਸਾਨੂੰ ਕੀ ਬਖਸ਼ ਦਿਓ, ਕੀ ਮੰਗਣਾ ਮਹਾਰਾਜ ਤੋਂ ਦੱਸੋ, ਕੀ ਮੰਗਾਂਗੇ ਮਹਾਰਾਜ ਤੋਂ, ਕੀ ਮੰਗਣਾ? ਸਿੱਖੀ ਮੰਗਣੀ ਹੈ ਮਹਾਰਾਜ ਤੋਂ। ਮਹਾਰਾਜ ਸਾਨੂੰ ਕੀ ਬਖਸ਼ ਦਿਓ? ਸਿੱਖੀ ਬਖਸ਼ ਦਿਓ। ਮਹਾਰਾਜ ਸਾਨੂੰ ਆਪਣਾ ਕੀ ਬਣਾ ਲਓ? ਸਿੱਖ ਬਣਾ ਲਓ ਮਹਾਰਾਜ। ਇਹ ਮਹਾਰਾਜ ਤੋਂ ਆਪਾਂ ਤਰਲਾ ਲੈਣਾ। ਬਹੁਤ ਜ਼ਿੰਦਗੀ ਦੇ ਵਿੱਚ ਪੁੱਤ ਹਾਰਡਸ਼ਿਪ ਆਉਣਗੀਆਂ। ਤੁਸੀਂ ਹਾਲੇ ਛੋਟੇ ਹੋ, ਵੱਡੇ ਹੋਵੋਗੇ ਜਦੋਂ ਤੁਸੀਂ ਦੇਖੋਗੇ ਸਟਰਗਲਸ, ਟੈਨਸ਼ਨਾਂ, ਸਟ੍ਰੈਸ, ਉਹ ਚੀਜ਼ਾਂ ਆਉਣਗੀਆਂ। ਪਰ ਮਹਾਰਾਜ ਤੋਂ ਬਲ ਮੰਗਣਾ। ਮਹਾਰਾਜ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇਹੇ। ਮਹਾਰਾਜ ਜਿੰਨਾ ਮਰਜ਼ੀ ਜ਼ਿੰਦਗੀ ਦੇ ਵਿੱਚ ਸਟ੍ਰੈਸ ਆਵੇ, ਜਿੰਨੀ ਮਰਜ਼ੀ ਮੁਸੀਬਤਾਂ ਆਉਣ, ਹਾਰਡਸ਼ਿਪਸ ਆਉਣ, ਆਉਣਗੀਆਂ ਆਉਣਗੀਆਂ, ਇਹ ਤੁਹਾਨੂੰ ਮੈਂ ਦੱਸ ਰਿਹਾ ਆਉਣਗੀਆਂ। ਪਰ ਅਸੀਂ ਕੀ ਮੰਗਣਾ ਮਹਾਰਾਜ? ਤੁਹਾਡੇ ਚਰਨਾਂ ਤੋਂ ਸਾਡਾ ਜਿਹੜਾ ਭਰੋਸਾ ਉਹ ਨਾ ਮਹਾਰਾਜ ਟੁੱਟੇ। ਐਂਡ ਆਈ ਸਟਰੋਂਗਲੀ ਬਿਲੀਵ, ਮੈਂ ਲਿਖ ਕੇ ਦੇਣ ਨੂੰ ਤਿਆਰ ਹੈ, ਸਾਡਾ ਜੇ ਭਰੋਸਾ ਸਤਿਗੁਰਾਂ ਦੇ ਚਰਨਾਂ ਤੋਂ ਉਹਨਾਂ ਨਾਲ ਟੁੱਟੇ, ਗੁਰੂ ਸਾਡੀ ਲਾਜ ਰੱਖੇਗਾ। ਗੁਰੂ ਸਾਡੀ ਲਾਜ ਰੱਖੇਗਾ, ਗੁਰੂ ਲਾਜ ਰੱਖਦਾ ਵੀ ਹੈ। ਰੋਜ਼ਾਨਾ ਅਸੀਂ ਪੜ੍ਹਦੇ ਹਾਂ ਸਵੇਰੇ ਅਤੇ ਸ਼ਾਮ ਨੂੰ, ਹਰ ਯੁੱਗ ਯੁੱਗ ਭਗਤੇ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਪੈਜ ਮਤਲਬ ਕੀ ਰੱਖਦਾ? ਪੈਜ ਮਤਲਬ ਲਾਜ ਰੱਖਦਾ, ਸਾਡੀ ਇੱਜ਼ਤ ਰੱਖਦਾ। ਮਹਾਰਾਜ ਜੀ ਗੋਟ ਆਰ ਬੈਕ, ਮਹਾਰਾਜ ਜੀ ਗੋਟ ਆਰ ਬੈਕ। ਸੋ ਅਸੀਂ ਕੀ ਕਰਨਾ? ਅਸੀਂ ਬਸ ਉਹਦੇ ਚਰਨਾਂ 'ਤੇ ਢਹਿ ਪੈਣਾ। ਮਹਾਰਾਜ ਦੇ ਚਰਨਾਂ 'ਤੇ ਢਹਿ ਪਓ, ਤਰਲਾ ਲੈ ਲਓ ਮਹਾਰਾਜ। ਕੇਸੋ ਕੇਸੋ ਕੁੱਕੀ ਹੈ, ਤਿੰਨ ਰਾਤ ਇੱਕ ਕਰਦੀ ਅਸੀਂ ਮਹਾਰਾਜ ਨੂੰ ਯਾਦ ਕਰਦੇ ਰਹੀ, ਉਹਨੂੰ ਆਪਦੀ ਸੁਰਤੀ ਦੇ ਅੰਦਰ ਵਸਾ ਲਈਏ, ਆਪਣੇ ਹਿਰਦੇ 'ਚ ਵਸਾ ਲਈਏ, ਫਿਰ ਕੀ ਹੋਵੇਗਾ? ਰਾਤ ਦਿਵਸ ਕੇ ਕੂਕਣੇ, ਦਿਨ ਰਾਤ, ਰਾਤ ਹੁੰਦੀ ਆ ਨਾਈਟ, ਦਿਵਸ ਮੀਨਸ ਡੇ, ਦਿਨ ਰਾਤ ਦੇ ਸਾਡੇ ਕੂਕੜ ਦੇ ਨਾਲ ਕਬੂ ਕੇ ਸੁਣੇ ਪੁਕਾਰ, ਉਹ ਕਿਹੜਾ ਬੋੜਾ ਹੈ? ਗੁਰੂ ਕਿਤੇ ਬੋੜਾ ਹੁੰਦਾ? ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ, ਸ਼ਬਦ ਰੂਪ ਕਰਕੇ ਵਿਚਰ ਰਿਹਾ। ਅਕਾਲ ਪੁਰਖ ਵਾਹਿਗੁਰੂ ਜਿਹੜਾ ਉਹ ਸਾਡੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸਾਡੇ ਅੰਦਰ ਦੀਆਂ ਗੱਲਾਂ ਵੀ ਜਾਣਦਾ। ਅੰਦਰੋਂ ਬਾਹਰੋਂ ਇੱਕ ਹੋ ਕੇ ਅਸੀਂ ਉਹਨੂੰ ਪੁਕਾਰੀਏ, ਉਹਨੂੰ ਆਵਾਜ਼ਾਂ ਮਾਰੀਏ, ਉਹ ਸਾਡੀ ਗੱਲ ਸੁਣੇਗਾ। ਕਦੇ ਤਾਂ ਰਾਤ ਦੇ ਉਸਕੇ ਕੂਕਨੇ ਕਬੂ ਕੇ ਸੁਣੇ ਪੁਕਾਰ, ਕਦੇ ਤਾਂ ਸਾਡੀ ਗੱਲ ਸੁਣੂਗਾ। ਇੱਕ ਨਾ ਮਾਰਕੀਟਿੰਗ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਕਾਲਜ ਦੇ ਵਿੱਚ, ਸਾਨੂੰ ਇੱਕ ਗੱਲ ਸਮਝਾਈ ਗਈ ਸੀ, ਕੀਪ ਨੋਕਿੰਗ, ਕੀਪ ਨੋਕਿੰਗ, ਨੋਕ ਸਮਝ ਜਾਓ, ਨੋਕਿੰਗ, ਕੀਪ ਨੋਕਿੰਗ, ਸੰਬੜੀ ਵਿਲ ਐਂਸਰ, ਪੁੱਛਦੇ ਰਹੋ, ਕੋਈ ਨਾ ਕੋਈ, ਕੋਈ ਨਾ ਕੋਈ ਤਾਂ ਗੇਟ ਖੋਲੂਗਾ ਜੀ। ਉਸੇ ਤਰੀਕੇ ਦੇ ਨਾਲ ਕਰਦੇ ਰਹੋ, ਕਰਦੇ ਰਹੋ, ਯਾਦ ਕਰਦੇ ਰਹੋ, ਯਾਦ ਕਰਦੇ ਰਹੋ ਪਰਮੇਸ਼ਰ ਨੂੰ, ਕਦੇ ਨਾ ਕਦੇ ਤਾਂ ਮਹਾਰਾਜ ਦਰਵਾਜ਼ਾ ਖੋਲਣ ਗਈ, ਸਾਨੂੰ ਆਪਣੇ ਗਲ ਦੇ ਨਾਲ ਲਾਉਣ ਗਈ। ਕਬ ਗੱਲ ਲਾਭ ਹੈਗੇ, ਹਉ ਤੁਮਰੀ ਕਰੋ ਨਿਤ ਆਸ, ਹਉ ਤੁਮਰੀ ਕਰੋ ਨਿਤ ਆਸ, ਆਸ ਹੁੰਦੀ ਹੈ ਪੁੱਤ, ਆਸ ਕੀ ਕਹਿੰਦੇ ਨੇ, ਹੋਪ, ਹੈ ਨਾ, ਤੇਰੀ ਆਸ ਕਰਦੇ ਪ੍ਰਭ ਮੋਹੇ ਕਬ ਗੱਲ ਲਾਵਾਂਗੇ। ਮਹਾਰਾਜ ਕਦੋਂ ਆਪਦੇ ਗਲ ਦੇ ਨਾਲ ਲਾਓਗੇ? ਸਾਨੂੰ ਘੁੱਟ ਕੇ ਗਲਵੱਕੜੀ 'ਚ ਪਾਓਗੇ ਅਤੇ ਸਾਨੂੰ ਇਹ ਕਹੋਗੇ ਮਹਾਰਾਜ, ਮਹਾਰਾਜ ਕੀ ਕਹਿਣਗੇ, ਵੀ ਤੂੰ ਮੇਰਾ ਸਿੱਖ ਹੈ, ਮਹਾਰਾਜ ਸਾਨੂੰ ਸਿੱਖ ਬਣਾ ਲਓ। ਇਹ ਅਸੀਂ ਉਹਦੇ ਚਰਨਾਂ ਤੋਂ ਅੱਜ ਅਰਦਾਸ ਕਰਕੇ ਜਾਣੀ ਹੈ। ਸੋ ਸਾਰਿਆਂ ਦਾ ਧੰਨਵਾਦ। ਹੁਣ ਅਗਲੀ ਸਲਾਈਡ ਦੇ ਵਿੱਚ ਵੀ ਇਹਨੂੰ ਆਪਾਂ ਡੇਲੀ ਲਾਈਫ ਦੇ ਵਿੱਚ ਕਿਵੇਂ ਇੰਪਲੀਮੈਂਟ ਕਰਨਾ ਹੈ। ਟੋਪਿਕ ਕਿਹੜਾ ਸੀ ਅੱਜ? ਵਾਟ ਵਾਜ਼ ਦ ਟੋਪਿਕ ਅਗੇਨ? ਇਸ਼ਾ ਸਿੰਘ, ਪਰਸੀਵਰੈਂਸ, ਰਾਈਟ? ਯੂ ਗਾਟ ਦ ਮੀਨਿੰਗ? ਸਮਝ ਸਾਰਿਆਂ ਨੂੰ ਲੱਗ ਗਈ ਇਹਦਾ ਮਤਲਬ ਕੀ ਹੁੰਦਾ ਪੁੱਤ? ਬਹੁਤ ਪੋਜ਼ਿਟਿਵ ਸ਼ਬਦ ਆ, ਮੇਰਾ ਫੇਵਰੇਟ ਵਰਡ ਹੈ। ਅਤੇ ਅਗਲੀ ਸਲਾਈਡ, ਸੋ ਇਹਨੂੰ ਕਿਵੇਂ ਲੈਣਾ? ਡੇਲੀ ਰੂਟੀਨ ਦੇ ਵਿੱਚ ਆਪਾਂ ਇਹਨੂੰ ਕਿਵੇਂ ਅਜ਼ਮਾਉਣਾ? ਸਟ੍ਰੈਸ, ਟੈਨਸ਼ਨਾਂ, ਕਦੇ ਕਦੇ ਇੱਦਾਂ ਦਾ ਵੀ ਜੀ ਕਰਦਾ ਵੀ ਕੁਛ ਕਰਨ ਨੂੰ ਜੀ ਨਹੀਂ ਕਰਦਾ, ਹੈ ਨਾ, ਪਰ ਲੱਗੇ ਰਹਿਣਾ, ਲੱਗੇ ਰਹਿਣਾ, ਚੜ੍ਹਦੀ ਕਲਾ ਦੇ ਵਿੱਚ ਸਦਾ ਰਹਿਣਾ। ਹਾਂਜੀ, ਦੂਸਰਾ ਕੀ ਹੈ? ਬਿਲਡ ਸਟਰੈਂਥ ਥਰੂ ਡੇਲੀ ਮੈਡੀਟੇਸ਼ਨ ਐਂਡ ਓਨੈਸਟ ਐਫਰਟ। ਕਮਾਈ ਚੰਗੀ ਕਰਨੀ ਹੈ, ਨੇਕ ਕਮਾਈ ਕਰਨੀ ਹੈ, ਓਨੈਸਟ ਅਰਨਿੰਗ ਕਰਨੀ ਹੈ, ਠੀਕ ਹੈ ਜੀ? ਸੋ ਲੱਗੇ ਰਹਿਣਾ, ਠੀਕ ਹੈ? ਆਪਣੇ ਜਿਹੜੇ ਵੱਡੇ ਵਡੇਰੇ ਨੇ, ਸਾਡੇ ਪੁਰਖੇ, ਹੁਣ ਇਤਿਹਾਸ ਦੇ ਵਿੱਚ ਜਸਟ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਸੁਣਾਈ ਹੈ, ਉਹਨਾਂ ਤੋਂ ਅਸੀਂ ਸਿੱਖਣਾ,
ਕਿ ਉਹਨਾਂ ਨੇ ਕਿਵੇਂ ਆਪਣਾ ਜੀਵਨ ਜਿਹੜਾ ਸੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜ ਦਿੱਤਾ, ਸਿੱਖੀ ਵਾਸਤੇ ਉਹਨਾਂ ਨੇ ਕੀ ਕੁਰਬਾਨੀਆਂ ਕੀਤੀਆਂ, ਇਹ ਚੀਜ਼ ਨੂੰ ਸਦਾ ਆਪਣੇ ਹਿਰਦੇ ਵਿੱਚ ਵਸਾ ਲੈਣਾ। ਇਹ ਜਿਹੜਾ ਵਰਡ ਹੈਗਾ ਹੁਣ ਤੁਹਾਡੇ ਲਈ ਮੈਂ ਹੋਮਵਰਕ ਦੇ ਦਈਏ। ਸੋ ਹੋਮਵਰਕ ਇਹੀ ਹੈ, ਜਿਹੜੀ ਚੀਜ਼ ਆਪਾਂ ਅੱਜ ਵਿਚਾਰੀ ਹੈ ਇਹਨੂੰ ਘਰ ਜਾ ਕੇ ਤੁਸੀਂ ਇਹਨੂੰ ਨੋਟਸ ਬਣਾਉਣੇ ਆ, ਠੀਕ ਆ ਜੀ। ਸੋ ਉਹਦੇ ਨਾਲ ਕੀ ਹੋਏਗਾ, ਉਹਨੂੰ ਬਣਾ ਕੇ ਵਰਡ ਜਿਹੜਾ ਨਾ ਇਹਨੂੰ ਵੱਡਾ ਕਰਕੇ ਨਾ ਪੇਪਰ 'ਤੇ ਲੈ ਕੇ ਕੰਧ 'ਤੇ ਲਾਓ, ਥੱਲੇ ਅਰਥ ਵੀ ਲਿਖ ਲਿਓ, ਚੜ੍ਹਦੀ ਕਲਾ। ਕੀ ਲਿਖਣਾ ਹੈ? ਚੜ੍ਹਦੀ ਕਲਾ। ਕਿਉਂ? ਦਿਨ ਰਾਤ ਜਦੋਂ ਦੇਖੋਗੇ, ਦਰਸ਼ਨ ਕਰਦੇ ਰਹੋਗੇ, ਤੁਹਾਡੇ ਹੌਲੀ ਹੌਲੀ ਹੌਲੀ ਹੌਲੀ ਹੌਲੀ ਰੰਗ ਲਾਗਤ ਲਾਗਤ ਲਾਗਤ ਹੈ, ਰੰਗ ਲੱਗਦਿਆਂ ਲੱਗਦਿਆਂ ਲੱਗਦਿਆਂ ਲੱਗਦਿਆਂ ਲੱਗ ਜਾਏਗਾ। ਅਤੇ ਜਿਹੜੇ ਸਾਡੇ ਅੰਦਰੋਂ ਪਾਪ ਨੇ, ਮੈਲ ਨੇ, ਖੋਟੇ ਵਿਚਾਰ ਨੇ, ਉਹ ਬਾਹਰ ਹੋਣਗੇ। ਸਤਿਗੁਰੂ ਕਿਰਪਾ ਕਰਨ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿੱਥੇ ਆਪ ਅੱਜ ਆਏ ਹੋ, ਕੋਸ਼ਿਸ਼ ਕਰਨੀ ਹੈ ਐਵਰੀ ਵੀਕ ਆਉਣ ਦੀ। ਹੁਣ ਬੱਚੇ ਅਰਦਾਸ ਬੇਨਤੀ ਕਰਨਗੇ, ਪਾਕ ਸਿੰਘ ਜੀ ਅਰਦਾਸ ਕਰਨਗੇ ਅੱਜ, ਅਤੇ ਮੁੱਖ ਵਾਕ ਲੈਣਗੇ ਸਾਡੇ ਬੜੇ ਸਤਿਕਾਰਯੋਗ ਮਨਤੇਜ ਕੌਰ ਜੀ, ਠੀਕ ਹੈ। ਸੋ ਹੋਰ ਵੀ ਜਿਹੜੇ ਬੱਚੇ ਨੇ, ਛੋਟੇ ਬੱਚੇ ਵੀ ਜਿਹੜੇ ਪਿੱਛੇ ਬੈਠੇ ਨੇ, ਜਿਨ੍ਹਾਂ ਨੇ ਕਦੇ ਸੇਵਾ ਨਹੀਂ ਕੀਤੀ, ਮਹਾਰਾਜ ਦੀ ਅਰਦਾਸ ਬੇਨਤੀ ਨਹੀਂ ਕੀਤੀ, ਕਦੇ ਮੁੱਖ ਵਾਕ ਨਹੀਂ ਲਿਆ, ਕਦੇ ਸੁੱਖ ਆਸਣ ਦੀ ਸੇਵਾ ਨਹੀਂ ਕੀਤੀ, ਉਹਨਾਂ ਨੂੰ ਵੀ ਇਹ ਰਿਕੁਐਸਟ ਹੈ, ਉਹਨਾਂ ਨੂੰ ਵੀ ਇਹ ਰਿਕੁਐਸਟ ਹੈ ਕਿ ਤੁਸੀਂ ਵੀ ਪੁੱਤ ਅੱਗੇ ਆਓ, ਥੋੜ੍ਹਾ ਜਿਹਾ ਮੋਟੀਵੇਟ ਹੋਵੋ ਬਾਕੀਆਂ ਨੂੰ ਦੇਖ ਕੇ। ਹਾਂ, ਇਫ ਯੂ ਕੈਨ ਡੂ ਇਟ ਲੈਟ ਮੀ ਨੋ, ਆਈ ਵਿਲ ਹੈਲਪ ਯੂ, ਆਈ ਵਿਲ ਟਰਾਈ ਟੂ ਟੀਚ ਯੂ, ਠੀਕ ਆ ਜੀ। ਸੋ ਆਓ ਹੁਣ ਆਨੰਦ ਸਾਹਿਬ ਦਾ ਪਾਠ ਕਰੀਏ, ਸਮਾਪਤੀ ਕਰਦੇ ਹਾਂ, ਸਮਾਂ ਬਹੁਤ ਹੋ ਗਿਆ। ਸੋ ਸਾਰੇ ਜਾਣੇ ਨੇ ਅੱਜ ਕੀ ਸਿੱਖਿਆ? ਚੜ੍ਹਦੀ ਕਲਾ 'ਚ ਰਹਿਣਾ ਹੈ, ਸਟੇ ਕੰਸਿਸਟੈਂਟ ਐਂਡ ਰੈਪੀਟੇਟਿਵ, ਕਰਦੇ ਰਹਿਣਾ ਕੇਸੋ ਕੇਸੋ ਕੂਕੀ ਹੈ ਕਬੀਰ, ਕੇਸੋ ਕੇਸੋ ਕੂਕੀ ਹੈ ਨਾ ਸੁਈਐ ਅਸਾਰ, ਰਾਤ ਦਿਵਸ ਕੇ ਕੂਕਨੇ ਕਬੂ ਕੇ ਸੁਣੈ ਪੁਕਾਰ, ਕਦੇ ਤਾਂ ਸਾਡੀ ਗੱਲ ਸੁਣੂਗਾ ਹੀ। ਆਓ ਹੁਣ ਆਨੰਦ ਸਾਹਿਬ ਦਾ ਪਾਠ ਕਰੀਏ, ਆਪਾਂ ਬੈਠ ਕੇ ਸਾਰੇ ਜਾਣੇ ਆਪਣੀਆਂ। ਸੋ ਆਪਣੇ ਆਪਣੇ ਸਥਾਨਾਂ 'ਤੇ ਬੈਠ ਕੇ ਆਪਾਂ ਹੁਣ ਮਹਾਰਾਜ ਨੂੰ ਯਾਦ ਕਰਨਾ ਹੈ, ਆਨੰਦ ਸਾਹਿਬ ਦਾ ਪਾਠ ਕਰਨਾ ਹੈ, ਉਪਰੰਤ ਅਰਦਾਸ ਬੇਨਤੀ ਹੋਵੇਗੀ, ਸਾਰਿਆਂ ਨੇ ਸਾਵਧਾਨ ਹੋਣਾ। ਸੋ ਆਓ ਹੁਣ, ਫਿਰ ਉਦੋਂ ਬਾਅਦ 'ਚ ਆਪਾਂ ਟਿਕਟਾਂ ਸੋ ਆਓ ਹੁਣ ਪਾਠ ਕਰੀਏ। ਸੋ ਟਿਕਟਾਂ ਸਾਰਿਆਂ ਨੂੰ ਜਾਣ ਲੱਗੇ ਦੇਵਾਂਗੇ ਆਪਾਂ, ਠੀਕ ਹੈ। ਸੋ ਜਿਹਨੇ ਜਿਹਨੂੰ ਟਿਕਟ ਮਿਲ ਜਾਊਗੀ, ਅਤੇ ਬਾਅਦ 'ਚ ਆਪਣੇ ਕੋਲ ਟੋਏ ਵੀ ਰੱਖੇ ਹੋਏ ਨੇ, ਇਨਾਮ ਵੀ ਰੱਖੇ ਹੋਏ ਨੇ ਆਪਾਂ, ਠੀਕ ਹੈ। ਸੋ ਜਿਹਨੂੰ ਜਿਹਨੂੰ ਇਨਾਮ ਜਿਹਦਾ ਆਈ ਜਾਊਗਾ ਉਹਨੂੰ ਆਪਾਂ ਦੇਣਾ। ਆਓ ਜੀ, ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆ, ਰਾਗ ਰਤਨ ਪਰਵਾਰ ਪਰਿਆ, ਸਬਦ ਗਾਵਣ ਆਇਆ, ਸਬਦੋ ਤਾ ਗਾਵਹੁ ਹਰੀ ਕੇਰਾ, ਮਨ ਜਿਨੀ ਵਸਾਇਆ।

ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨਿਆ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰਸ ਪਾਗਾ, ਕਰਸ ਪਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ।

ਦਾ ਸਿੱਖ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਇ ਵਾਰ, ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੌਤੀ ਸਮਕ ਹੈ। ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ। ਅਰਜਨ ਹਰਗੋਬਿੰਦ ਰੋ ਸਿਮਰੋ ਸ੍ਰੀ ਹਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਗ ਜਾਏ। ਤੇਗ ਬਹਾਦਰ ਸਿਮਰੀਏ ਕਰ ਨੋਨ ਦਾ ਵਹਿਤਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਜਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਦਸਾਂ ਪਾਤਸ਼ਾਹਿਆਂ ਦੀ ਜੋਤ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਦਾਨ ਦੀਦਾਰ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਅਚਾਲੀਆਂ ਮੁਕਤੀਆਂ ਹਟੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ। ਤੇਗ ਚਲਾਈ ਤੇਗ ਵਾਹੀ ਤੇਗ ਕੇ ਅੰਡਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦੇ ਬੰਦ ਬੰਦ ਘਟਾਏ ਖੋਪੜੀਆਂ ਲਹਾਈਆਂ ਚਟਕੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕਿੱਸਾ ਸਵਾਸਾਂ ਨਾਲ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਤਿਕਾਰ ਸਾਹਿਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ। ਦੇਖ ਦੇਖ ਫਤਿਹ ਬੇਦ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ ਜੀ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੀ ਦਰਸ਼ਨ ਇਸ਼ਨਾਨ ਝੌਂਕਿਆ ਚੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਨੇ ਦੇ ਮਾਨ ਤਾਨਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਆਪ ਜੀ ਇਹ ਹਜ਼ੂਰ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮਿਲ ਜਨਮ।

0: ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾ ਗੌੜੀ ਦੀਪਕੀ, ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤਕਰ ਗਾਵਹੋ ਸੋਹਿਲਾ, ਸਿਵਰਿਹੋ ਸਿਰਜਣਹਾਰੋ, ਤੁਮ ਗਾਵਹੋ ਮੇਰੇ ਨਿਰਭੋ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲੀਐਨ, ਦੇਖੈ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ, ਤਸਦਾਤੇ ਕਮ ਸਮਾਰ। ਸੰਬਤ ਸਾਹਾ ਲਿਖਿਆ, ਮਿਲਕਰ ਪਾਵੋ ਤੇਲ, ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰੇ ਹੋ

ਪਹਿਲਾ ਸ਼ਿ ਕਰ ਸ਼ਿ ਗੁਰ ਸ਼ਿ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਧੋਏ ਰਹਾਉ ਵਿਸਵੈ ਚਸੀਆਂ।

ਭਾਵ ਚੰਦ ਦੀਪਕ ਬਣੈ ਤਾਰਿਕਾ ਮੰਡਲ ਕਮੋਤੀ ਧੂਪ ਮਲ ਆਨ ਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸਬਦ ਵਾਜੰਤ ਪੇਰੀ ਰਹਾਉ ਸੈਸ ਤਵ ਨੈਣ ਨੈਣ ਹੈ ਤੋਹੇ ਕੋ ਸੈਸ ਮੂਰਤ ਨਨਾ ਏਕ ਤੋਹੀ ਸੈਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸੈਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਇੰਦ ਨੋ ਮੋਹੇ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋਏ ਜਾਤੇ ਤੇਰੈ ਨਾਏ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋਧ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ ਕਰ ਸਾਧੂ ਅੰਜੂ

ਸਾਰ ਡੰਡੋਤ ਜੋ ਜੋ ਚਲਹਿ ਚੁਬੈ ਦੁਖ ਪਾਵ ਹੈ ਦੁਖ ਜਨਮ ਮਰਨ ਪਵ ਖੰਡਾ ਹੈ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ

ਅਰਦਾਸ ਏਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮੇਂ ਕਹਿ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਜਿੱਛਾ ਸਭ ਦੁੱਖ ਚਾਹੇ ਤੇ ਏਕ ਬਹਾਦਰ ਸਿਮਰੀ ਹੈ ਕਰ ਨੌਨੇ ਦਾਵੇ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਹੇ ਨਿਮਾਨੇ ਦੇ ਮਾਨ ਤਨ ਦੇ ਤਨ ਉੱਟੇ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜ਼ੂਰ ਸੁਖਾਸਨ ਦੀ ਸੇਵਾ ਦੀ ਅਰਦਾਸ ਹੈ ਜੀ। ਸੋਹੇਲਾ ਸਾਹਿਬ ਦਾ ਪਾਠ ਹੋਇਆ ਅੱਖਰ ਵਾਧਾ ਘਾਟਾ ਪੁਲ ਜੁਗ ਮਾਫ਼ ਕਰਨੇ ਸੇ ਪਿਆਰੇ ਮੇਲ ਜਨਮ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

பன்னீராராம். தர்மாதே ਤੁਹਾਡੇ ਦਰਬਾਰ ਤੁਝ ਵਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖ ਟਲ ਗੁਰਸੇਵੀਐ ਅਹਨਸ ਸਹਿਜ ਸੁਭਾਈ

ਠੋਕਰ ਸੋ ਝਟੀਐ ਤਦ ਡਿਠੇ ਸੱਚੇ ਪਾਤਸ਼ਾਹ।

ਗੁਜਰੀ ਮਹੱਲਾ ਪੰਜਵਾਂ ਘਰ ਚੌਥਾ।

ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਾਹਿਸ ਸਿਆਣਪਾਨ ਲੱਖ ਹੋਏ ਤਾਂ ਇੱਕ ਨਾ ਚਲੈ ਨਾਲ ਕੇਵਲ ਸਚਿਆਰਾ ਹੋਈ ਹੈ ਕਿ ਕੂੜੈ ਤੁਟੈ ਭਾਗ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੋ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਪੁੱਜੈ ਤਾਂ ਹੋ ਮੈਂ ਕਹਿ ਨਾ ਕੋਏ

ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾ ਰਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾਇਨ ਸੁਣਿਆ ਮੁਕਸ ਲਾਹਣ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸ ਸਿਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਸ਼ਟਕਾ ਇਸਨਾਮ ਸੁਣਿਆ ਪੜ ਪੜ ਪਾਵ ਅਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼।

ਭਿਖੁਐ ਸਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਪੰਚ ਪ੍ਰਵਾਣ ਪੰਚ ਪ੍ਰਧਾਨ ਪੰਚੇ ਪਾਵਹਿ ਦਰ ਗਹਿਮਾਨ, ਪੰਚੇ ਸੋਹੇ ਦਰ ਰਾਜਾਨ, ਪੰਚਾਂ ਕਾ ਗੁਰੇ ਕਿਹਾਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੇ ਨਾਹੀਂ ਸੁਮਾਰ। ਧੌਲ ਧਰਮ ਦਇਆ ਕਾਪ ਸੰਤੋਖ ਥਾ ਪ੍ਰਖਿਆ ਜਨ ਸੁ, ਜੇ ਕੋ ਬੁਝਾਏ ਹੋਵੈ ਸਚਿਆਰ, ਧਵਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ, ਕਵਣ ਜੋਰ ਜੀ ਜਾ ਤਿਰੰਗਾ ਕੇ ਨਾਲ। ਸਭ ਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ, ਕੇਤਾ ਹੋਏ ਕੇਤਾ ਤਾਣ ਸੁਆ, ਲਿਖ ਰੂਪ ਕੇਤੀ ਦਾਤ ਜਾਣੇ, ਕੌਣ ਕੂਤ ਕੀਤਾ ਪਸਾਉ, ਕੋ ਕਵਾਉ ਤਸਤੇ ਹੋਏ ਲੱਖ ਦਰੀਆ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾ ਵਾਏ ਇੱਕ ਵਾਰ। ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾਵ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਕਸਾਰ, ਅਸੰਖ ਮੋਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨ ਜਾਵਾ ਇੱਕ ਵਾਰ। ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗੜਬੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾ, ਅਸੰਖ ਕੂੜਿਆਰ ਕੂੜੇ ਫਿਰਾ, ਅਸੰਖ ਨੀਚਮਲ ਭਾਖਾ, ਅਸੰਖ ਨਿੰਦਕ ਸਰ ਕਰ ਹੈ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾ ਵਾਏ ਇੱਕ ਵਾਰ।

ਅਸੰਖ ਨਾਵ ਅਸੰਖ ਥਾਵ ਗਮ ਗਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹਿ ਜੇ ਫੁਰਮਾਏ ਤੇ ਤੇ ਪਾਹਿ ਜੇਤਾ ਗੀਤਾ ਤੇਤਾ ਨਾਵ ਬਿਨ ਨਾਵੈ ਨਾਹੀ ਕੋ ਥਾਵ ਕੁਦਰਤ ਕਰੁਣ ਕਹਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਆ ਹੈ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਖੇਹ ਮੂਤ ਪਲੀਤੀ ਕਪੜੋਏ ਦੇ ਸਾਬੂਨ ਲਈਐ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹਿ ਕਰ ਕਰ ਕਰਣਾ ਲਿਖ ਲੈ ਜਾਹ ਵਾਪੇ ਬੀ ਜਾਪੇ ਖਾਵ ਨਾਨਕ ਹੁਕਮੀ ਆਵੋ ਜਾਹ ਤੀਰਥ ਤਪ ਦਇਆ ਦਾ ਦਾਨ ਜੇ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾ ਹੋ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤਾਤ ਬਾਣੀ ਬਰਮਾਓ ਸਤ ਸਵਾਨ ਸਦਾ ਮਨ ਚਾਰੋ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਉੱਤੀ ਮਾਉ ਕਵਣ ਜਿਤ ਹੋਆਇਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਪ ਨਾ ਕੋਈ ਜਾ ਕਰਤਾ ਸਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਾ ਖਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪਾ ਜਾਣੇ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਗਾ ਸਾਂ ਆਗਾ ਸੋੜ ਕੋੜ ਕਪਾਲ ਥੱਕੇ ਵੇਦ ਕਹਿਣਕ ਵਾਤ ਸਹਿ ਸਠਾਰੇ ਕਹਿਣਕ ਤੇ ਬਾਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਐ ਲਿਖਿਆ ਹੋਏ ਵਿਨਾਸ਼ ਨਾਨਕ ਮੁੰਡਾ ਕੀਐ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤੀ ਸੁਰਤ ਨਾ ਪਾਈਐ ਨਦੀਆਂ ਤੈ ਵਾਹ ਪਵਾਹੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗਿਰਹ ਸੇ ਤੀਰ ਮਾਲ ਧਨ ਕੀੜੀ ਤੁਲਨਾ ਉਹ ਨਿੰਜੇ ਤੁਸਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣੇ ਅੰਤ ਅੰਤ ਨ ਕਰਨੇ ਦੇਣੇ ਅੰਤ ਅੰਤ ਨ ਵੇਖਣ ਸੁਣਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨ ਜਾਪੈ ਕੀਤਾ ਆਕਾਰੋ ਅੰਤ ਨ ਜਾਪੈ ਪਾਰਾ ਵਾਰੋ ਅੰਤ ਕਾਰਨ ਕੀਤੇ ਬਿਲਲਾਹ ਤਾ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋਏ ਉੱਡ ਉੱਚਾ ਹੋਵੇ ਕੋਏ ਤੇ ਸੂਚੇ ਕਹੋ ਜਾਣੇ ਸੋਏ ਜੇ ਕੋ

ਨੂੰ ਬਖਸ਼ੇ। ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਭੰਡਾਰ ਮੁੱਲ ਲਾਵਹ ਮੁੱਲ ਲੈ ਜਾ ਹਿਮੁੱਲ ਭਾਏ ਮੁੱਲਾ ਸਮਾ ਹਿਮੁੱਲ ਧਰਮੋ ਮੁੱਲ ਦੀਵਾਨ ਮੁੱਲ ਤੋਲੋ ਮੁੱਲ ਪ੍ਰਵਾਨ ਮੁੱਲ ਬਖਸ਼ੀ ਸੋ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫਰਮਾਣ ਮੁੱਲੋ ਮੁੱਲ ਆਖਿਆ ਨਾ ਜਾਏ ਆਖਾ ਆਖਰੇ ਲਵਲਾਏ ਆਖੇ ਵੇਦ ਪਾਠ ਪੁਰਾਣ ਆਖੀ ਪੜੇ ਕਰਹਿ ਵਕਿਆਣ ਆਖੇ ਬਰਮੀ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕਹਿ ਉੱਠ ਉੱਠ ਜਾਹਿ ਇੱਥੇ ਕਿਤੇ ਹੋਰ ਕਰੇ ਤਾਂ ਆਖ ਨਾ ਸਕਹਿ ਕੇਈ ਕੇ

ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇ ਤੇ ਵਾਵਣ ਹਾਰੇ ਕੇ ਤੇ ਰਾਗ ਭਰੀ ਸਿਉ ਕਹੀਨ ਕੇਤੇ ਗਾਵਣ ਹਾਰੇ ਗਾਵੈ ਤੁਹਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਨ ਮਾਂ ਦੇਵੀ ਸੋਨ ਸਦਾ ਸਵਾਰੇ ਗਾਵੈ ਇੰਦ ਇਹਦਾ ਸੁਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਣੀਆਂ ਮਨਮੋਹਨ ਸੁਰਗਾ ਮੱਛ ਪਾਏ ਆਲੇ ਗਾਵਨ ਰਤਨੋਂ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਔਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨਾਇਆ ਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨੰਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਸਦੀ ਵਡਿਆਈ ਜੋ ਤੁਸ ਭਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਦਾਈ ਸੋ ਪਾਤਸ਼ਾਹ ਸਾਹਿਬ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਡਾ ਸੰਤੋਖ ਸਰਮ ਪਤ ਝੋੜੀ ਧਿਆਨ ਕੀ ਕਰੈ ਵੇ ਭੂਤ ਕਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਹੈ ਜਗ ਜੀਤ ਆਦੇਸ ਤਸਿਆ ਦੇ ਸਾਧਾ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਇਆ ਭੰਡਾਰਨ ਘਟਕੜ ਵਾਜ ਹੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿਧੇਵਰਾ ਸਾਧ ਸੰਜੋਗ ਵਿਜੋਗ ਦੇ ਕਾਰ ਚਲਾਵੈ ਲਿਖੇ ਆਵਹਿ ਭਾਗ ਆਦੇਸ ਤਸਿਆ ਦੇ ਸਾਧਾ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਤਸਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਹੋਵੇ ਖੈ ਉਹਨਾਂ ਨਦਰ ਨਾਵੈ ਬਹੁਤਾਏ ਵਿਡਾਣੁ ਆਦੇਸ ਤਸਿਆ ਦੇ ਸਾਧਨ ਨੀਲਾ ਨਾਦ ਅਨਾਥ ਜੁਗ ਜੁਗ ਏਕੋ ਵੇਸ ਆ ਸੁਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਸਿਆ ਦੇ ਸਾਧਾ ਨੀਲਾ ਨਾਦ ਅਨਾਥ ਜੁਗ ਜੁਗ ਇੱਕ ਹੋਵੇ ਸਿੱਖ ਦੂਜੀ ਬਹੁ ਲੱਖ ਹੋਵੇ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀ ਸੇਤਰਾਹ ਪਤ ਪਵਣੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋ

ਜੁਗਤੀ ਛੁਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਤਿੱਤੀ ਵਾਰ ਪਵਣ ਪਾਣੀ ਅਗਨੀ ਪਾਤਾਲ ਤੇ ਇਸ ਵਿੱਚ ਧਰਤੀ

ਆਪ ਰੱਖੀ ਧਰਮਸਾਲ ਤਸਬ ਜੀ ਜੁਗਤ ਕੇ ਰੰਗਤਨ ਕੇ ਨਾਮਾਂ ਨੇ ਏਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਥੈ ਸੋਨ ਪੰਚ ਪ੍ਰਵਣ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ। ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਇਆ ਖੋ ਕਰਮ ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼ ਕੀਤੇ ਵਰਮੇ ਘਾਟ ਘੜੀਆ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਅੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਥੈ ਨਾਦ ਵਿਨੋਦ ਕੂੜ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਥਾਏ ਘਾਟ ਘੜੀਏ ਬਹੁਤਾਂ ਉਪਤਾ ਕੀ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਛੈ ਪਛਤਾਏ ਤਥੈ ਘੜੀਏ ਸੁਰਤ ਮਤ ਮਨ ਬੁੱਧ ਤਥੈ ਘੜੀਏ ਸੁਰਾ ਸਿਧਾਂ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਥੈ ਹੋਰ ਨਾ ਕੋਈ ਹੋਰ ਤਥੈ ਜੋ ਮਹਾਂਬਲ ਸੂਰਤ ਮੈਂ ਰਾਮ ਰਹਿਆ ਭਰਪੂਰ ਤਥੈ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰੈ ਨਾ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਥੈ ਭਗਤ ਵਸਹਿ ਕੇ ਲੋ ਕਰੈ ਨੰਦ ਸੱਚਾ ਮਨ ਸੋਈ ਸੱਚ ਖੰਡ ਵਸੈ ਨਿਰੰਕਾਰ ਕਰ ਵੇਖੈ ਨਦਰ ਨਿਹਾਲ ਤਥੈ ਖੰਡ ਮੰਡਲ ਵਰ ਭਾਣ ਜੇ ਕੋ ਕਥੈ ਤੈ ਅੰਤ ਨਾ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਸ਼ੰਤਵੈ ਪ੍ਰਸਾਦ ਚੱਕਰ ਚਿਨ ਅਰ ਬਰਨ ਜਾ ਤਰਪਾਤ ਨਾ ਹਿੰਜੇ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਖਤ ਕਿਹ ਅਚਲ ਮੂਰਤਨ ਭਉ ਪ੍ਰਕਾਸ਼ ਸਮਿਤੋ ਕਿਹ ਜੈ ਕੋਟ ਇੰਦਰ ਨਿਰਾਣ ਸਾਹ ਸਾਹਣ ਗਣਿਤ ਜੈ ਤ੍ਰੇ ਭਵਨ ਮਹੀਪ ਸੁਰ ਨਰ ਸੁਰ ਨੇਤ ਨਿਤ ਬੰਤਰਨ ਕੈਤ ਤੁਐ ਸਰਬਨਾਮ ਕਥੈ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਰੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮ ਨਮਸਤੰ ਧਰਮ ਨਮਸਤੰ ਅਨਾਮ ਨਮਸਤੰ ਧਾਮ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਟਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਪਾਰੇ ਨਮਸਤੰ ਸੋਏ ਕੈ ਨਮਸਤੰ ਅਨੇਕੈ ਨਮਸਤੰ ਭੂਤੇ ਨਮਸਤੰ ਅਜੂਕੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਧਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋ ਸੰਯੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗਮੇ ਨਮਸਤਸਤ੍ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਮਜਬੇ ਨਮਸਤਸਤਜਵੇ ਅਦੇਸੰ ਅਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮੋ ਸਰਵਖਾਪੇ ਨਮੋ ਸਰਵਥਾਪੇ ਨਮੋ ਸਰਵਕਾਲੇ ਨਮੋ ਸਰਵਪਾਲੇ ਨਮਸਤਸਤੁ ਦੇਵੈ ਨਮਸਤੰ ਭੇਵੈ ਨਮਸਤੰ ਜਨਮੇ ਨਮਸਤੰ ਸੁਭਨਮੇ ਨਮੋ ਸਰਵਗਾਉਣੇ ਨਮੋ ਸਰਵਭਾਉਣੇ ਨਮੋ ਸਰਵਰੰਗੇ ਨਮੋ ਸਰਵਭੰਗੇ ਨਮੋ ਕਾਲ ਕਾਲੇ ਨਮਸਤਸਤੁ ਦਇਆਲੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਗਿਰਾਰੰ ਨਮਸਤੰ ਕਿਰਤਾਰੰ ਨਮੋ ਸਰਵਧੰਦੇ ਨਮੋ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੀ ਨਮੋ ਭੋਗ ਭੋਗੀ ਨਮੋ ਸਰਵ ਦਇਆਲੇ ਨਮੋ ਸਰਵ ਪਾਲੇ ਚਾਚਰੀ ਸ਼ੰਤੁਐ ਪ੍ਰਸਾਦ ਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਿਮਾਨ ਹੈ ਨਿਧਾਨ ਹੈ ਤ੍ਰਿਵਰਗ ਹੈ ਅਸੁਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਗੰਜ ਹੈ ਭੰਜ ਹੈ ਝੂਚ ਹੈ ਝੰਜ ਹੈ ਅਮੀਖ ਹੈ ਰਫੀਕ ਹੈ ਧੰਦ ਹੈ ਬੰਧ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸਰੀਕ ਹੈ ਨਿਰਲੰਭ ਹੈ ਨਿਰਲੰਭ ਹੈ ਅਸੰਭ ਹੈ ਅਗਮ ਹੈ ਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਭਰਮ ਹੈ ਅਜੀਤ ਹੈ ਅਭੀਤ ਹੈ ਅਬਹ ਹੈ ਅਗਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਾਲ ਕਾਲੇ ਨਮੋ ਸਰਵਪਾਲੇ ਨਮੋ ਸਰਵਗਾਉਣੇ ਨਮੋ ਸਰਵਭਾਉਣੇ ਅਨੰਗੀ ਅਨਾਥੇ ਨਿਰੈ ਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਤੇ ਸਮਸਤੀ ਬੇਭੂਤੇ ਕਲੰਕੰ ਬਿਨਾ ਨੇਕਲੰਕੀ ਸਰੂਪੇ ਕਲੰਕੰ ਬਿਨਾ ਨਿਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਮ ਪਰਮ ਰੂਪੇ ਨਮੋ ਜੋਗ ਜੋਗੇ ਸੁਮ ਪਰਮ ਸਿੱਧੇ ਨਮੋ ਰਾਜ ਰਾਜੇ ਸੁਮ ਪਰਮ ਬ੍ਰਿਧੇ ਨਮੋ ਸ਼ਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੋਗਤੇ ਨਮੋ ਜੋਗ ਜੋਗੇ ਸੁਰਮ ਪਰਮ ਜੋਗਤੇ ਨਮੋ ਨਿਤ ਨਾਰਾਇਣ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ

ਪਰਮ ਪਰਮ ਪਰਮੇਸ਼ਵਰਮ ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਸ਼ੇਦੀ ਅਭੇਦੀ ਅਨਾਮ ਅਕਾਮੰ ਸਮਸਤ ਉਪਰਾਜੀ ਸਮਸਤਾ ਸਤਾਮੰ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਭੀਤ ਹੈ ਅਭੇ ਹੈ ਪ੍ਰਭੂ ਹੈ ਅਜੂ ਹੈ ਆਦੇਸ ਹੈ ਅਭੇਸ ਹੈ ਭੁਜੰਗ ਪਰਿਆਤ ਛੰਦ ਅਗਾਧਿ ਅਬਾਧਿ ਆਨੰਦੀ ਸਰੂਪ ਨਮੋ ਸਰਮਾਨਿ ਸਮਸਤੀ ਨਿਧਾਨਿ ਨਮਸਤਵੰ ਨਿਰੇਨਾਥਿ ਨਮਸਤਵੰ ਪਰਮਾਥਿ ਨਮਸਤਵੰ ਅਗੰਜੀ ਨਮਸਤਵੰ ਅਪੰਜੀ ਨਮਸਤਵੰ ਅਕਾਲੇ ਨਮਸਤਵੰ ਅਪਾਲੇ ਨਮੋ ਸਰਵਦੇਸੇ ਨਮੋ ਸਰਭੇਸੇ ਨਮੋ ਰਾਜ ਰਾਜੇ ਨਮੋ ਸਾਸਾਜੇ ਨਮੋ ਸਾਸਾਹੇ ਨਮੋ ਮਹਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰਵਜੀਤੰ ਨਮੋ ਪਰਮ ਸਰਵ ਭੀਤੰ ਨਮੋ ਸਰਵਜੀਤੰ ਨਮੋ ਸਰਵ ਭੀਤੰ ਨਮੋ ਸਰਵ ਗਿਆਨ ਨਮੋ ਪਰਮ ਤਾਨ ਨਮੋ ਸਰਵ ਮੰਤਰੰ ਨਮੋ ਸਰਵ ਜੰਤਰੰ ਨਮੋ ਸਰਵ ਦ੍ਰਿਸ਼ਸੰ ਨਮੋ ਸਰਵ ਕ੍ਰਿਤਸੰ ਨਮੋ ਸਰਵ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖਿਜੇ ਭਿਜੇ ਸਮਸਤੰ ਪ੍ਰਸਿੱਧੇ ਕਿਰਪਾਲੰ ਸਰੂਪੇ ਕੁਕਰਮੰ ਪ੍ਰਣਾਸੀ ਸਦਾ ਸਰਬਦਾਰਿਤ ਸਿੱਧੰ ਨਿਵਾਸੀ ਚਰਪੜ ਛੰਦ ਤੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਚਲ ਭੋਗੇ ਚਲ ਰਾਜੇ ਅਟਲ ਸਾਜੇ ਅਖਲ ਧਰਮ ਅਲਖ ਕਰਮ ਸਰਬੰਗ ਦਾਤਾ ਸਰਬੰਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਭੋਗਤਾ

ਕਪਾਰ ਸਰਬ ਸੁਰ ਚਿਓ ਸੁਜਮ ਪਵਗਣ ਭੰਜਨ ਹਾਰ ਕਾਲਹੀਨ ਕਲਾ ਸੰਯੋਗਤ ਅਕਾਲ ਪੁਰਖ ਆਦੇਸ ਧਰਮ ਤਾਮ ਸੁ ਭਰਮ ਰਹਿਤ ਭੂਤ ਲਖ ਭੇ ਸੰਗਰਾਗ ਨਰੰਗ ਜਾ ਕਹਿ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨੁਸਤ ਤੇਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦੂ ਪਾਸੂਤ ਅੰਗਹੀਨ ਭੰਗਨ ਆਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਰ ਸਰਬ ਗੰਤਾ ਸਰਬ ਹੰਤਾ ਸਰਬ ਦੇਨ ਭੇਕ ਸਰਬ ਸ਼ਾਸਤ੍ਰ ਨ ਜਾਨਹੀ ਜੇ ਰੂਪ ਰੰਗਰ ਰੇਖ ਪਰਮ ਵੇਦ ਪੁਰਾਣ ਜਾ ਕਹਿ ਨਿਤ ਭਗਤ ਨਿਤ ਕੋਟ ਸਿਮ੍ਰਿਤ ਪੁਰਾਣ ਸ਼ਾਸਤ੍ਰ ਨ ਆਵਹੀ ਬਹੁਚਿਤ ਮਦ ਭਾਰ ਛੰਦ ਤਵੈ ਪ੍ਰਸਾਦਿ।

ਅਨਾਥੇ ਪਰਮਾਥੇ ਅਜੋਨੀਆਂ ਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮ ਭਰਮੰਗਾ ਅਗੰਜੇ ਅਲੇਖੇ ਭੁਜੰਗ ਪਰਿਆਤ ਛੰਦ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੇ ਅਗੰਜੁਰ ਅਨਾਮੇ ਸਮਸਤੁਲ ਨਿਵਾਸੇ ਨਿਰਕਾਮ ਬੇਭੂਤੇ ਸਮਸਤੁਲ ਸਵਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ ਸਦਾ ਸਚਦਾਨੰਦ ਸਤਰੰ ਪ੍ਰਣਾਸੀ ਕ੍ਰੀ ਮੁਲਕੁ ਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰੀਅੰ ਕਰੀਅੰ ਕ੍ਰੀ ਮੁਰਹੀਮੇ ਚਤੁਰ ਚੱਕਰਵਰਤੀ ਚਤੁਰ ਚੱਕਰ ਭੁਗਤੇ ਸੁਯੰ ਭਵ ਸੁਭੰਗ ਸਰਵਦਾ ਸਰਵਯੁਗਤੇ ਦੁਕਾਲੰ ਪ੍ਰਣਾਸੀ ਦਇਆਲੰ ਸਵਰੂਪੇ ਸਦਾ ਅੰਗ ਸੰਗੇ ਅਭੰਗੰ ਬੇਭੂਤੇ ਦੁਕਾਲੰ ਪ੍ਰਣਾਸੀ ਦਇਆਲੰ ਸਵਰੂਪੇ

ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਖ ਦੇਸ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਪ੍ਰਾਣ ਪਤੀ ਕੇ ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਮੈਨੂੰ ਏਕ ਰਤੀ ਕੇ ਮਾਤਿ ਮਤੰਗ ਜਰੀ ਜਰ ਸੰਗ ਅਨੂਪੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸਿਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂ ਭਲੀ ਬਿਦ ਨਿਆਪ ਸੀ।

ਦਸਾਨ ਕੋ ਬਾਜਤ ਢੋਲ ਮਿਰਦੰਗਨ ਗਾਰੇ ਗੁੰਜਤ ਗੂੜ ਗਜਾਨ ਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਤਹਮ ਸਿਧਾਰੇ ਤੀਰਥ ਨਹਾਂ ਦਇਆ ਦਮਦਾਨ ਸੁ ਸੰਜਮ ਨੇਮ ਅਨੇਕ ਸਿੱਖ ਹੈ ਵੇਦ ਪੁਰਾਨ ਕਤੇ ਪੁਰਾਨ ਜਮੀਨ ਜਮਾਨ ਸੁਬਾਨ ਕੇ ਪੇਖ ਹੈ ਪਾਉਣ ਆਹਾਰ ਜਤੀ ਜਤ ਧਾਰ ਸਭੈ ਸੁ ਵਿਚਾਰ ਹਜ਼ਾਰ ਕੁ ਦੇਖੈ ਸ਼੍ਰੀ ਭਗਵਾਨ ਭਜੇ ਮੈਨੂੰ ਭੂਪ ਤੇ ਏਕ ਰਤੀ ਮੈਨੂੰ ਏਕ ਨਾ ਲੇਖੈ ਸੁਧ ਸੁਪਾਹ ਦੁਰੰਤ ਦੁਬਾਹ ਸੁਸਾ ਸੁਨਾਹ ਦੁਰਜਾਨ ਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖਾ ਲੈ ਨਹਾ ਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ਼੍ਰੀ ਪਤ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਾਤ ਨਹੀਂ ਚੱਕ ਚਾਰ ਲਵਈਆ ਸਾਹਿਬ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਜ ਇੱਕ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀ ਉਬਾਚ ਬੇਨਤੀ ਚਾਉ ਪਈ ਹਮਰੀ ਕਰੋਹਾ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਪ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸਭੈ ਮੁਕਾਵਾ ਹੁਆ ਪਹਾ ਦੈ ਮੋਹਿ ਬਚਾਵਾ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਏ ਸਭ ਬੈਰਨ ਕਉ ਆਸ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈਂ ਛਾੜ ਕੋਈ ਅਵਰਨ ਧਿਆਉਂ ਜੋ ਵਰ ਚਾਹੂੰ ਸੁਤਮ ਤੇ ਪਾਉਂ ਸੇਵਕ ਸਿੱਖਿਆ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੀ ਮਾਰੀਏ ਆਪ ਹਾਦੈ ਮੁਝੇ ਉਬਰੀਏ ਮਨ ਕਾਲ ਕਾ ਤ੍ਰਾਸ ਨਿਵਰੀਏ ਹੂਜੂ ਸਦਾ ਹਮਾਰੇ ਪੱਛਾ ਸ੍ਰੀ ਅਸਤੂਜੂ ਕਰਿਓ ਰੱਛਾ ਰਾਖ ਲਿਓ ਮੇਰਾ ਖਨਹਾਰੀ ਸਾਹਿਬ ਸੰਸਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੂਥੀ ਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗ ਮਨਾਇਓ ਦੇਵ ਦੈਤ ਜਥਨ ਉਪਜਾਇਓ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੀ ਸੇਵਕਨ ਕੋ ਸਭਗੁਣ ਸੁਖ ਦੀਓ ਸਤਰਨ ਕੋ ਪਲਮੋ ਬਦ ਗਈਓ ਘਟ ਘਟ ਕੀ ਅੰਤਰ ਕੀ ਜਾਨ ਭਲੇ ਬੁਰੇ ਕੀ ਪੀਰ ਪਛਾਣ ਚੀਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੀ ਪੀਰ ਪਿਛਾਨੈ ਘੜ ਘੜ ਕੇ ਪੜ ਪੜ ਕੀ ਜਾਨੈ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਆ ਕਰ ਕਰ ਤੋ ਕਬ ਹੂੰ ਤੋਂ ਮੈਂ ਮਿਲ ਦੇ ਤਰ ਸਭ ਹੁੰਜੇ ਤੇ ਬਦਨਾ ਸ੍ਰੇਸ਼ਟ ਸਭ ਧਾਰਾ ਆ ਪਾਪਨੀ ਬੂਝ ਉਚਾਰੈ ਤੁਮ ਸਭੀ ਤੇ ਰਹਿਤ ਨਿਰਾਲਮ ਜਾਂ ਭੇਦ ਭੇਦੇ ਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਨੀਨਾ ਨਾਦ ਸੰਤਾ ਕਾ ਮੂੜ ਉਚਾਰਤ ਭੇਦਾ ਜਾਕ ਭੇਵ ਨ ਪਾਪ ਬੇਦਾ ਤਾ ਕਉ ਕਰਪਾਹਨ ਅਨੁਮਾਨ ਮਹਾ ਮੂੜ ਕਛ ਭੇਦ ਨ ਜਾਣ ਮਹਾਦੇਵ ਕਉ ਕੈਤ ਸਦਾ ਸਿਵ ਨਿਰੰਕਾਰ ਕਾ ਚਿੰਤ ਨੈ ਭੇਵੇ ਆਪ ਆਪਣੀ ਬੁੱਧ ਹੈ ਜੇਤੀ ਵਰਨ ਭਿੰਨ ਭਿੰਨ ਤੋ ਹੇ ਤੇਤੀ ਤੁਮਰਾ ਲਖਾਣਾ ਜਾਏ ਪਸਾਰਾ ਇਹ ਬਿਨ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭੈਵਰਾ ਕਹੀ ਭੂਪਾ ਇੰਡ ਜੇਰ ਜਿਸੇ ਤਜਕੀਨੀ ਉਤਪੁਜ ਖਾਨ ਬੌਰ ਰਾਜਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮ ਭੈਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਚੰਭਵਿਆ ਜੁਗਾ ਸਰੂਪ ਸੰਯਮ ਭਵ ਅਵਰ ਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਪਤ ਉਤਪਾਤਾ ਸਗਲ ਮਲੇਸ਼ ਕਰੂਰਨ ਘਾਤਾ ਜੇ ਅਸਤੁਜ ਤਾਵ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤੇ ਹੋਵੇ ਮਰੇ ਪੁਰਖ ਜਮਨ ਪਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਧਿਆ ਹੈ ਤਾ ਕੇ ਕਾਲ ਨਿਕਟ ਨਹਿ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੋਸਟ ਅਰੇਸਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟਨ ਜਾਹੇ ਨੇ ਹਰਿ ਹੋ ਤਾ ਕੇ ਤਾਪ ਤਨਕ ਮੈਂ ਹਰਿ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਾਸ਼ਵ ਸਕੈ ਨਾ ਕੋ

ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਦੈ ਲੇ ਉਬਾਰੀ ਸਰਵ ਠੌਰ ਮੋਹੋ ਸਹਾਈ ਦੁਸ ਦੋਖ ਤਿਲੇ ਬਚਾਏ। ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲਵਿਕ ਸਕਲ ਦੇ ਕੋ ਹਰਤਾ ਦੁਸ ਦੋਖੀਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭੈ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਸੈ ਬਿਆਪਤ ਕੋਈ ਅੜਿਲ। ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵੈ।

ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਪਾਇਆ ਸਹਿਜ ਸੇਤੀ ਮਨ ਵਧੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ।

ਕਾਰਜ ਸਭ ਸੁਆਰਣਾ। ਸਭਨਾ ਗੱਲਾਂ ਸੁਮਰਾ ਸੁਆਮੀ ਸੋ ਕੇ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਭ ਹਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆ। ਹਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟਹ ਜਿਸ ਦੀਆਂ ਇਹ ਵਡਿਆਈਆ। ਕਹਿ ਨਾਨਕ ਸੁਣੋ ਸੰਤ ਹੋ ਸਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਬਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਦ ਜਿਨ ਕਉ ਸਿਨਾ ਮਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਆ। ਤਿਤ ਕਾਰੂ ਅਨ ਹਦ ਵਾਜੇ ਸਾਚੀ ਲਵੈ ਬਿੰਦੇ ਨਿਮਾਣੀ ਦੇਹ ਨਿਮਾਣੀ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ।

ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵੇਖ ਕੱਟੇ ਗਿਆਨ ਅੰਜਨ ਸਾਰੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸਭ ਸੱਚੈ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹੇ ਸੂਈ ਜਨ ਪਾਵੈ ਪਾਵੈ ਤਾਂ ਸੋ ਜਨ ਦੇ ਦੇਹ ਜਿਸ ਨੂੰ ਹੋਰ ਕਿਆ ਕਰੈ ਵਿਚਾਰਿਆ ਇੱਕ ਭਰਮ ਭੂਲੇ ਫਿਰੈ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਨਾ ਭਾਣਾ ਭਾਵੈ ਕਹਿ ਨਾਨਕ ਜਿਸ ਦੇ ਪਿਆਰੇ ਸੂਈ ਜਨ ਪਾਵੈ ਆਹ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਏ ਤਨ ਮਨ ਧਨ ਸਭ ਸੌਪ ਗੁਰ ਕੋ ਹੁਕਮ ਮੰਨਿਆ ਪਾਈਏ ਹੁਕਮ ਮੰਨੇ ਹੋ ਗੁਰੂ ਕੀ ਰਾਵ ਗਾ ਬਹੁ ਸੱਚੀ ਬਾਣੀ ਕਹੈ ਨਾਨਕ ਸੁਣੋ ਸੰਤ ਹੋ ਕਥੇ ਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ ਆਏ ਮਾਇਆ ਮੋੜੀ ਜਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਕਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚਲੈ ਨਾ ਹੀ ਤੇਰਾ ਨਾਲੇ ਸਾਸ ਤੇਰਾ ਚਲੈ ਨਾ ਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤੇ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚਰਾ ਤੁਰੰਤ ਨਾ ਪਾਇਆ ਅੰਤ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਦੋ ਪਾਏ ਇੱਕ ਵੇਖ ਪਰਸਨੋਂ ਆਇਆ ਲਭ ਲੋ ਓਂਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਠਤ ਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਹਕੀਰੀ ਬਿਖਮ ਮਾਰਗ ਚੱਲਣਾ ਲਭ ਲੋ ਓਂਕਾਰ ਤਾਜ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ

ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਪਤ ਚਲਾਏ ਹਿਤ ਵੈ ਚਲਹਿ ਜਨਾ ਮਾਰਗ ਪਾਵੇ ਕਰ ਕਿਰਪਾ ਜਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾ ਹੇ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ ਹੋ ਸੁਹਿਲਾ ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਏ ਤਿਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆਇਆ ਫਿਰੈ ਕਨੇਰੇ ਕਰੈ ਗੱਲਾਂ ਗੱਲੀ ਕਿਨੈ ਨਾ ਪਾਇਆ ਕਹਿ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿ ਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ

ਕਰਮੀ ਸਹਿ ਨ ਉਪਜੇਵਣ ਸਹਿਜੇ ਸਹਿ ਸਾਨੰਦ ਆਏ ਨ ਜਾਏ ਸਹਿ ਸਕਦਾ ਸੰਜਮ ਰਹੇ ਕਰਮ ਕਮਾਏ ਸਹਿ ਸਹਿਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੋ ਸ਼ਬਦ ਲੱਗ ਹੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਹ ਵਜਾਏ।

ਮੁਕਤ ਨਾ ਹੋਰ ਥੈ ਕੋਈ। ਪੁੱਛੋ ਬਵੇਕੀਆ ਜਾਏ ਅਨੇਕ ਜੂਨੀ, ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵਹੁ ਸੱਚੀ ਬਾਣੀ। ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਨਾ ਸਮਾਣੀ, ਪੀਓ ਅੰਮ੍ਰਿਤ

ਬਾਣੀ ਤਾਂ ਕੱਚੀ, ਸਤਿਗੁਰੂ ਬਾਝੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਹਾਰੋ ਹਾਰੋ ਨਿਤ ਕਰੈ ਰਸਨਾ, ਕਹਿਆ ਕਛੂ ਨਾ ਜਾਣੀ। ਚਿੱਤ ਜਿਨ ਕੈ ਹਿਰ ਲਿਆ ਮਾਇਆ, ਬੋਲਣ ਪੈਰ ਵਾਣੀ।

ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਹੜਾ ਉਹ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਉ ਸਭ ਸੇਤੀ ਮਨ ਮਿਲਿਆ ਸੱਚ।

ਹਰਿ ਆਪ ਅਮੁਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟੋ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲਾਏ, ਤੇਸਨੋਂ ਸਿਰਸੋਂ ਪੀਏ ਵਿੱਚੋਂ ਆਪ ਜਾਏ, ਜਿਸਦਾ ਜੀਉ ਤਿਸ ਮਿਲ ਰਹੇ, ਹਰ ਵਸੈ ਮਨੁ ਆਏ, ਹਰਿ ਆਪ ਅਮੁਲਕ ਹੈ ਭਗਤ ਨਾ ਕੀ, ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ

ਇਹ ਸਰੀਰ ਮੇਰਿਆ ਹਰ ਤੁਮ ਮਹਿ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾ ਤੂੰ ਜਗ ਮਹਿ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ

ਮਨ ਚਾਉ ਭਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ।

ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ

ਏ ਸ਼ਰਵਣ ਹੋ ਮੇਰੇ ਹੋ ਸੱਚੇ ਸੁਣਨੇ ਨੂੰ ਪਠਾਏ ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮੰਤਨ ਹਰਿਆ ਵੋ ਆ ਰਸਨਾ ਰਸ ਸਮਾਨ।

ਜੇਹੁ ਸਾਚਾ ਸੋਹਿਲਾ ਸਾਚੈ ਘਰ ਗਾਵਹ ਗਾਵਹ ਤਾਂ ਸੋਹਿਲਾ ਘਰ ਸਾਚੈ ਜਿੱਥੈ ਸਦਾ ਸੱਚ ਧਿਆਵੇ ਸੱਚੋ ਧਿਆਵੈ ਜਾ ਤੁਧ ਭਾਵੈ ਗੁਰਮੁਖ ਜਿਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ।

ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ। ਇਹ ਆਪਾਂ ਲਾਈਨਾਂ ਤਕਰੀਬਨ ਹਰ ਰੋਜ਼ ਅਰਦਾਸ ਦੇ ਵਿੱਚ ਬੋਲਦੇ ਹਾਂ। ਅਸੀਂ ਆਪਣਾ ਮਨ ਨੀਵਾਂ ਰੱਖਾਂਗੇ, ਹਿਰਦੇ ਨੂੰ ਕੋਮਲ ਬਣਾ ਕੇ ਰੱਖਾਂਗੇ, ਤਾਂ ਹੀ ਸਾਡੇ ਅੰਦਰ ਨਾਮ ਸਮਾ ਸਕਦਾ ਹੈ। ਅਤੇ ਨਾਮ ਕਹਿਣ ਦੇ, ਨਾਮ ਜਪਣ ਦੇ, ਨਾਮ ਵਿੱਚ ਤੁਰਨ ਦੇ ਜੋ ਗੁਣ ਹਨ ਉਹ ਆਪਾਂ ਇਸ ਸ਼ਬਦ ਦੇ ਵਿੱਚ ਦੇਖੇ ਹਨ। ਸਾਧ ਸੰਗਤ ਵਿੱਚ ਆਉਣਾ ਪੈਂਦਾ ਹੈ, ਇੱਥੇ ਆ ਕੇ ਸਾਡਾ ਮਨ ਅਤੇ ਤਨ ਨਿਰਮਲ ਹੁੰਦਾ, ਇੱਥੇ ਸਾਡੀ ਬੁੱਧ ਦੇ ਵਿੱਚ ਗਿਆਨ ਪ੍ਰਗਟ ਹੁੰਦਾ ਹੈ, ਇੱਥੇ ਸੀਤਲ ਸ਼ਾਂਤ ਸੰਤੋਖ ਤ੍ਰਿਸ਼ਨਾ ਬੁੱਝਦੀ ਹੈ, ਮਿਟਦੀ ਹੈ। ਅਤੇ ਫਿਰ ਰੱਖਣ ਹਾਰ ਰੱਖਿਆ ਭਏ ਭਰਮ ਭਸਣਾ, ਫਿਰ ਸਾਡੇ ਜਿਹੜੇ ਭਰਮ ਹਨ ਉਹਨਾਂ ਦਾ ਨਾਸ ਹੋ ਜਾਂਦਾ ਹੈ। ਕਿਉਂਕਿ ਜਦੋਂ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਆਪ ਵਾਹਿਗੁਰੂ, ਅਤੇ ਜਦੋਂ ਅਸੀਂ ਮਨ ਨੀਵਾਂ ਕਰਕੇ ਨਾਮ ਦੇ ਨਾਲ ਚੱਲਾਂਗੇ ਤਾਂ ਫਿਰ ਵਾਹਿਗੁਰੂ ਹੀ ਸਾਡੀ ਬਾਂਹ ਫੜਦਾ, ਸਾਡੇ ਸਿਰ 'ਤੇ ਹੱਥ ਰੱਖਦਾ, ਸਾਨੂੰ ਡੋਲਣ ਤੋਂ ਬਚਾਉਂਦਾ ਹੈ। ਬਸ ਇਹੀ ਆਪਾਂ ਮਨ ਦੇ ਵਿੱਚ ਸੋਚ ਕੇ ਤੁਰਨਾ ਹੈ। ਸੱਚਾ ਪਾਤਸ਼ਾਹ ਨਾਮ ਦੀ ਦਿਸ਼ਾ ਸਾਨੂੰ ਦਿਖਾ ਤਾਂ ਕਿ ਅਸੀਂ ਆਪ ਜੀ ਦਾ ਲੜ ਫੜ ਸਕੀਏ, ਅਸੀਂ ਆਪ ਜੀ ਦੇ ਚਰਨਾਂ ਨਾਲ ਜੁੜ ਸਕੀਏ। ਕਿਰਪਾ ਕਰ ਦੇਣੀ ਸੱਚੇ ਪਾਤਸ਼ਾਹ ਜੀਓ।

तुदे आगे अरदास हमारी जियो पिंड सब तेरा।

ਬੋਲੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਅਰਦਾਸ ਇੱਕ ਓਅੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਉ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉ ਨਿਧਾਵੈ ਧਾਏ, ਸਭ ਥਾਈਂ ਹੋਏ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, 40 ਮੁਕਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ ਅਕਾਲ ਪੁਰਖ, ਹੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀਆਂ ਨੇ ਅਪਾਰ ਬਖਸ਼ਿਸ਼, ਕਿਰਪਾ, ਰਹਿਮਤ, ਤਰਸ ਕੀਤੇ, ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਮਹਾਨ ਕਿਰਪਾ ਕਰਦੇ ਆਪ ਜੀ ਨੇ ਆਪਣੇ ਸੁੱਖ ਆਸਣ ਅਸਥਾਨਾਂ ਤੋਂ ਚੱਲ ਕੇ ਪ੍ਰਕਾਸ਼ ਅਸਥਾਨਾਂ 'ਤੇ ਖੁੱਲ੍ਹੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਨਿਤਨੇਮ ਬਾਣੀਆਂ ਦੇ ਪਾਠ ਤੋਂ ਉਪਰੰਤ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਆਪ ਜੀ ਦੇ ਪਾਵਨ ਚਰਨਾਂ ਦੀ ਹਾਜ਼ਰੀ ਭਰਦੇ ਹੋਏ ਵਾਹਿਗੁਰੂ ਸਿੰਘ ਸਿਮਰਨ ਅਤੇ ਪਾਵਨ ਬਾਣੀ ਦੇ ਸ਼ਬਦ ਸਤਿਗੁਰੂ ਜੀ ਕੀਰਤਨ ਕੀਤੇ ਹਨ। ਗੁਰੂ ਗਰੀਬ ਨਿਵਾਜ ਪਿਤਾ ਜੀ ਸੰਗਤੀ ਰੂਪ ਦੇ ਵਿੱਚ ਸਤਿਗੁਰੂ ਜੀਓ ਸੰਗਤਾਂ ਨੇ ਹਾਜ਼ਰੀ ਲਵਾਈ ਹੈ, ਕਿਰਪਾ ਕਰਨੀ, ਰਹਿਮਤ ਕਰਨੀ, ਸਰਬੱਤ ਦਾ ਗਾਵਿਆ ਸੁਣਿਆ ਥਾਏ ਪਾਉਣਾ, ਇਸੇ ਤਰ੍ਹਾਂ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਆਪਣੀ ਪਾਵਨ ਗੋਦ ਬਖਸ਼ਿਸ਼ ਕਰਕੇ ਸਤਿਗੁਰੂ ਜੀਓ ਆਪਣੇ ਪਾਵਨ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ, ਗੁਰੂ ਗਰੀਬ ਨਿਵਾਜ ਪਿਤਾ ਦੀ ਰਹਿਮਤਾਂ ਕਰਨੀਆਂ, ਬਖਸ਼ਿਸ਼ਾਂ ਕਰਨੀਆਂ, ਸਭ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਭੇਟਾਵਾਂ ਅੰਦਰ ਪ੍ਰਵਾਨ ਕਰਨੀਆਂ, ਸਭ ਨੂੰ ਅੰਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਪ੍ਰੇਮ ਇਤਫਾਕ ਦੀ ਦਾਤ, ਕਾਰੋਬਾਰਾਂ 'ਚ ਤਰੱਕੀਆਂ ਬਰਕਤਾਂ ਬਖਸ਼ਣੀਆਂ, ਬੱਚਿਆਂ ਦੇ ਸਿਰਾਂ 'ਤੇ ਮਿਹਰ ਭਰੇ ਹੱਥ ਰੱਖ ਕੇ ਗੁਰਮਤਿ ਸੋਝੀ, ਉੱਚ ਵਿੱਦਿਆ ਦੇ ਦਾਨ ਬਖਸ਼ਣੇ, ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ, ਸੇਵਾ ਸਿਮਰਨ ਦੀ ਦਾਤ ਬਖਸ਼ ਕੇ ਨਿਵਾਜਣਾ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਣੀ ਜੀ। ਆਪ ਜੀ ਦੇ ਸੇਵਕ ਪਰਿਵਾਰਾਂ ਵੱਲੋਂ ਅਰਦਾਸਾਂ ਬੇਨਤੀਆਂ ਹਨ। ਬੀਬਾ ਸੋਫੀਆ ਹਸਨਦੀਪ ਸਿੰਘ ਦੀ ਪਹਿਲੀ ਮੈਰਿਜ ਐਨਵਰਸਰੀ ਦੀ ਖੁਸ਼ੀ ਵਿੱਚ ਸਤਿਗੁਰੂ ਜੀ ਸੇਵਕ ਪਰਿਵਾਰ ਅਰਦਾਸ ਬੇਨਤੀ ਕਰਾ ਰਹੇ ਹਨ। ਕਿਰਪਾ ਕਰਨੀ, ਆਪਣੇ ਸੇਵਕਾਂ ਦੇ ਬੱਚਿਆਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖਣੇ, ਸਦਾ ਚੜ੍ਹਦੀਆਂ ਕਲਾ ਪ੍ਰਦਾਨ ਕਰਨੀਆਂ, ਹਰ ਮੈਦਾਨੇ ਫਤਿਹ ਕਰਨੀ ਗੁਰੂ ਗਰੀਬ ਨਿਵਾਜ ਪਿਤਾ ਜੀ। ਇਸੇ ਤਰ੍ਹਾਂ ਜਸਤੇਗ ਸਿੰਘ ਬੇਦੀ ਦੀ ਤੰਦਰੁਸਤੀ ਲਈ ਆਪ ਜੀ ਦੇ ਪਾਵਨ ਚਰਨਾਂ 'ਚ ਅਰਦਾਸ ਬੇਨਤੀ ਹੈ। ਕਿਰਪਾ ਕਰਨੀ,
ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ, ਆਪਣੇ ਸੇਵਕ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਦੁੱਖਾਂ ਕਲੇਸ਼ਾਂ ਵਿਘਨਾਂ ਦਾ ਨਾਸ਼ ਕਰਨਾ। ਸਤਿਗੁਰੂ ਤੰਦਰੁਸਤੀ ਪੂਰਨ ਦੇਹ ਰੋਗਤਾ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ, ਹਰ ਮਦਾਨੇ ਫਤਿਹ ਕਰਨੀ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅੱਗੋਂ ਤੋਂ ਸੁਮਤ ਬਖਸ਼ਿਸ਼ ਕਰਨੀ। ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਾਵਨ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਅਸੀਸ ਬਖਸ਼ੋ, ਉਪਰੰਤ ਹੁਕਮਨਾਮੇ ਦੀ ਵਿਚਾਰ ਕਰਨ ਦੀ ਆਗਿਆ ਬਖਸ਼ਿਸ਼ ਕਰਨੀ। ਸਤਿਗੁਰੂ ਸਹੀ ਪਿਆਰੇ ਮਿਲਣੇ, ਜਿਹਨਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਜੁਗ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਜ ਬੈਠੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਸੰਗਤੀ ਰੂਪ ਵਿੱਚ ਵਾਹਿਗੁਰੂ ਸਿਮਰਨ ਜਾਪ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਰਹਿਮਤ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ ਦੇ ਵਿੱਚ ਪ੍ਰਵਾਨ ਕਰਨ ਜੀ। ਆਓ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਸਤਿਕਾਰਯੋਗ ਭਾਈ ਅੰਗਰੇਜ਼ ਸਿੰਘ ਜੀ ਪਾਸੋਂ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚੌਰ ਛਤਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ। ਕਲਯੁਗ ਕੇ ਜਹਾਜ਼ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਗੁਰੂ ਚਰਨਾਂ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਏ। ਅੱਜ ਦਾ ਅੰਮ੍ਰਿਤ ਵੇਲੇ ਦਾ ਮੁੱਖ ਵਾਕ ਹੁਕਮਨਾਮਾ ਆਪਾਂ ਸ਼ਰਵਣ ਕੀਤਾ। ਗੁਜਰੀ ਰਾਗ ਦੀ ਬਾਣੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਬੋਲ ਨੇ। ਨਾਥ ਨਰ ਹਰ ਦੀਨ ਬੰਧਵ ਪਤਤ ਪਾਵਨ ਦੇਵ, ਇਹ ਸਾਰੇ ਦੇ ਸਾਰੇ ਪਰਮਾਤਮਾ ਦੇ ਗੁਣਾਤਕ ਨਾਮ ਨੇ। ਗੁਣਾਤਮਕ ਦਾ ਭਾਵ ਹੁੰਦਾ ਹੈ ਜਿਹੋ ਜਿਹਾ ਗੁਣ ਹੋਵੇ ਉਹੋ ਜਿਹਾ ਨਾਮ ਹੋ ਜਾਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਵਿੱਚ ਜਿੰਨੇ ਵੀ ਨਾਮ ਆਏ ਨੇ ਉਹ ਗੁਣਾਂ ਦੇ ਮੁਤਾਬਕ ਹਨ। ਦਇਆਲੂ ਇਸ ਕਰਕੇ ਆਖਦੇ ਹਾਂ, ਉਹਦੇ ਵਿੱਚ ਦਇਆ ਬਹੁਤ ਹੈ, ਉਹ ਹਰੇਕ ਜੀਵ ਉੱਤੇ ਦਇਆ ਕਰਦਾ, ਇਸ ਕਰਕੇ ਉਸ ਨੂੰ ਦਇਆਲੂ ਆਖਦੇ ਹਾਂ। ਅੱਜ ਦੇ ਮੁੱਖ ਵਾਕ ਵਿੱਚ ਸਤਿਗੁਰੂ ਜੀ ਨੇ ਜੋ ਸਭ ਤੋਂ ਪਹਿਲਾ ਨਾਮ ਦਿੱਤਾ ਹੈ ਉਹ ਹੈ ਨਾਥ। ਨਾਥ ਉਹਨੂੰ ਆਖਦੇ ਨੇ ਜਿਸ ਨੇ ਕਿਸੇ ਦੇ ਨੱਕ ਵਿੱਚ ਨੱਥ ਪਾ ਕੇ ਆਪਣੇ ਹੁਕਮ ਵਿੱਚ ਚਲਾਇਆ ਹੁੰਦਾ, ਉਹਨੂੰ ਕਹਿੰਦੇ ਨਾਥ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਅੰਦਰ ਸਭ ਤੋਂ ਪਹਿਲੀ ਬਾਣੀ ਸ਼੍ਰੀ ਜਪ ਦੀ ਬਾਣੀ ਦੇ ਅੰਦਰ 29 ਨੰਬਰ ਪੌੜੀ ਵਿੱਚ ਗੁਰੂ ਨਾਨਕ ਮਹਾਰਾਜ ਜੀ ਦਾ ਇੱਕ ਬੋਲ ਹੈ, ਆਪ ਨਾਥ ਨਾਥੀ ਸਭ ਜਾਕੀ। ਇੱਕ ਨਾਥ ਹੈ, ਇੱਕ ਹੈ ਨਾਥੀ। ਨਾਥ ਉਹ ਹੈ ਜਿਸ ਨੇ ਨੱਥ ਪਾਈ ਹੋਈ ਹੈ, ਨਾਥੀ ਦਾ ਭਾਵ ਹੈ ਜਿਸ ਦੇ ਨੱਕ ਵਿੱਚ ਨੱਥ ਪਈ ਹੋਈ ਹੈ। ਅਸੀਂ ਜਿੰਨੇ ਵੀ ਜੀਵ ਹਾਂ, ਜਿਤਨਾ ਵੀ ਸੰਸਾਰ ਹੈ, ਦਿਸਦਾ ਹੈ ਅਣਦਿਸਦਾ ਹੈ, ਰੱਬ ਦੇ ਹੁਕਮ ਦੇ ਵਿੱਚ ਆਪਾਂ ਸਾਰੇ ਨੱਥੇ ਹੋਏ ਹਾਂ। ਜਾਕੀ ਦਾ ਭਾਵ ਹੈ ਉਹਦੀ ਨੱਥ ਪਾਈ ਹੋਈ ਹੈ, ਹੁਕਮ ਦੀ ਨੱਥ ਦੇ ਮੁਤਾਬਕ ਉਹ ਪਰਮਾਤਮਾ ਜਿਸ ਪਾਸੇ ਤੋਰਦਾ ਹੈ ਜੀਵ ਉਸੇ ਪਾਸੇ ਤੁਰਦੇ ਨੇ। ਉਂਝ ਇਹ ਪੌੜੀ ਯੋਗੀਆਂ ਨੂੰ ਮੁਖਾਤਬ ਹੋ ਕੇ ਗੁਰੂ ਨਾਨਕ ਮਹਾਰਾਜ ਜੀ ਨੇ ਆਖੀ ਸੀ। ਯੋਗੀਆਂ ਦੇ ਅੰਦਰ ਵੱਡੇ ਯੋਗੀ ਨੂੰ ਨਾਥ ਆਖਦੇ ਸਨ, ਨਾਥ। ਵੱਡੇ ਵੱਡੇ ਨਾਥਾਂ ਦੀ ਗਾਥਾ ਆਉਂਦੀ ਹੈ, ਸਿੱਧ ਗੋਸ਼ਟ ਦੀ ਬਾਣੀ ਪੜ੍ਹੀਏ ਜਾਂ ਹੋਰ ਬਾਣੀਆਂ। ਠੀਕ ਹੈ, ਗੁਰੂ ਨਾਨਕ ਮਹਾਰਾਜ ਕਹਿੰਦੇ ਕੋਈ ਤੁਹਾਡਾ ਨਾਥ ਹੋਏਗਾ, ਪਰ ਇੱਕ ਐਸਾ ਨਾਥ ਹੈ ਜਿਸਨੇ ਸਾਰੇ ਸੰਸਾਰ ਨੂੰ ਨੱਥਿਆ ਹੋਇਆ ਹੈ। ਅੱਜ ਦੇ ਮੁੱਖ ਵਾਕ ਦੇ ਅੰਦਰ ਵੀ ਗੁਰੂ ਅਰਜਨ ਦੇਵ ਮਹਾਰਾਜ ਐਸੀ ਕਿਰਪਾ ਕਰ ਰਹੇ ਨੇ, ਨਾਥ ਨਰ ਹਰ ਦੀਨ ਬੰਧਵ ਪਤਿਤ ਪਾਵਨ ਦੇਵ, ਉਹ ਨਾਥਾਂ ਦਾ ਨਾਥ ਹੈ। ਫਿਰ ਦੂਜਾ ਨਾਮ ਹੈ ਨਰ ਹਰ। ਨਰ ਹਰ ਦਾ ਅਰਥ ਕੀਤਾ ਹੈ ਨਰ ਸਿੰਘ, ਨਰਾਂ ਦੇ ਉੱਪਰ ਸਭ ਤੋਂ ਵੱਡਾ ਨਰ। ਦੀਨ ਬੰਧਵ, ਉਹ ਦੀਨਾਂ ਦੀ ਰੱਖਿਆ ਕਰਨ ਵਾਲਾ ਹੈ, ਦੀਨਾਂ ਦੀ ਪ੍ਰਤਪਾਲਣਾ। ਉਂਝ ਦੀਨ ਦੇ ਦੋ ਅਰਥ ਨੇ, ਦੀਨ ਦਾ ਅਰਥ ਧਰਮ ਵੀ ਹੁੰਦਾ, ਦੀਨ ਦਾ ਅਰਥ ਨੀਵਾਂ ਨਿਮਾਣਾ ਮੁਥਾਜ ਵੀ ਹੁੰਦਾ ਗੁਰਬਾਣੀ ਦੇ ਮੁਤਾਬਕ। ਉਹ ਦੀਨਾਂ ਉੱਤੇ ਦਇਆ ਕਰਨ ਵਾਲਾ ਵੀ ਹੈ, ਦੀਨ ਦੀ ਪੈਜ ਰੱਖਣ ਵਾਲਾ ਵੀ ਹੈ। ਪਤਿਤ ਪਾਵਨ ਦੇਵ, ਦੇਵ ਦਾ ਭਾਵ ਹੈ ਪ੍ਰਕਾਸ਼। ਦੇਵ ਕਿਹਨੂੰ ਕਹਿੰਦੇ ਨੇ? ਜਿਸ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਏ, ਜਿਸ ਦੇ ਅੰਦਰ ਗਿਆਨ ਦਾ ਚਾਨਣ ਹੋ ਜਾਏ, ਉਹਨੂੰ ਦੇਵ ਕਹਿੰਦੇ। ਇਸੇ ਕਰਕੇ ਆਪਾਂ ਕਹਿੰਦੇ ਉਹ ਤਾਂ ਦੇਵ ਬਿਰਤੀ ਹੈ। ਦੇਵ ਬਿਰਤੀ ਦਾ ਅਰਥ ਕੀ ਹੈ? ਜਿਸ ਦੀ ਬਿਰਤੀ ਵਿੱਚ ਅੰਧੇਰਾ ਨਹੀਂ ਹੈ, ਜਿਸ ਦੀ ਬਿਰਤੀ ਵਿੱਚ ਚਾਨਣ ਹੀ ਚਾਨਣ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ,
ਤੂੰ ਨਾਥਾਂ ਦਾ ਨਾਥ ਹੈ, ਨਰਾਂ ਦਾ ਨਰ ਹੈ, ਦੀਨਾਂ ਦੇ ਦੁੱਖ ਭੰਜਣ ਵਾਲਾ ਹੈ, ਪਤਤਾ ਨੂੰ ਪਾਵਨ ਕਰਦਾ ਹੈ, ਔਰ ਦੇਵਤਿਆਂ ਵਿੱਚੋਂ ਸਭ ਤੋਂ ਵੱਡਾ ਦੇਵ ਹੈ। ਗੁਰ ਜੈਸਾ ਨਾਹੀ ਕੋ ਦੇਵ, ਗੁਰੂ ਵਰਗਾ ਕੋਈ ਦੇਵਤਾ ਹੈ ਨਹੀਂ। ਭੈ ਤ੍ਰਾਸ਼ ਨਾਸ਼ ਕਿਰਪਾਲ ਗੁਣ ਨਿਤ ਸਫਲ ਸਵਾਮੀ ਸੇਵ। ਭੈ ਤ੍ਰਾਸ਼, ਤ੍ਰਾਸ਼ ਦਾ ਭਾਵ ਕੀ ਹੈ? ਸਹਿਮਿਆ ਹੋਇਆ, ਡਰਿਆ ਹੋਇਆ, ਚਿੰਤਾ ਵਿੱਚ ਖੁਭਿਆ ਹੋਇਆ। ਤੂੰ ਡਰ ਨੂੰ ਦੂਰ ਕਰਨ ਵਾਲਾ, ਤ੍ਰਿਸ਼ਨਾ ਤ੍ਰਾਸ਼ ਡਰ ਚਿੰਤਾ ਭੈ ਸਭ ਕੁਝ ਨਾਸ਼ ਕਰਦਾ ਹੈ। ਕਿਰਪਾਲ ਹੈ, ਕਿਰਪਾਵਾਨ ਹੈ, ਗੁਣਾਂ ਦਾ ਖਜ਼ਾਨਾ ਹੈ, ਇਸ ਕਰਕੇ ਤੈਨੂੰ ਗੁਣ ਨਿਧ ਆਖਦੇ ਨੇ। ਸਫਲ ਸਵਾਮੀ ਸੇਵ, ਹੇ ਸਵਾਮੀ, ਕੋਈ ਤੇਰੀ ਸੇਵਾ ਕਰੇ ਤੇ ਉਹ ਸੇਵਾ ਕੁਥਾਏ ਨਹੀਂ ਜਾਂਦੀ, ਪ੍ਰਵਾਨ ਹੋ ਜਾਂਦੀ ਹੈ, ਸਫਲ ਹੋ ਜਾਂਦੀ ਹੈ। ਸੇਵਾ ਇੱਕ ਕਰਮ ਹੈ, ਕਰਮ ਅਤੇ ਕਈ ਕਰਮ ਕਈ ਵਾਰੀ ਨਿਫਲ ਚਲੇ ਜਾਂਦੇ ਨੇ, ਅਕਾਰਥ ਹੀ ਚਲੇ ਜਾਂਦੇ ਨੇ। ਤੇਰੇ ਦਰ ਦੀ ਜੋ ਸੇਵ ਹੈ, ਸਤਿਗੁਰੂ ਜੀ ਕਹਿੰਦੇ ਉਹ ਨਿਰਾਰਥ ਨਹੀਂ ਜਾਂਦੀ, ਉਹ ਅਕਾਰਥ ਨਹੀਂ ਜਾਂਦੀ, ਉਹ ਵਿਅਰਥ ਨਹੀਂ ਜਾਂਦੀ, ਉਹ ਫਲੀਭੂਤ ਹੁੰਦੀ ਹੈ, ਉਹ ਸਫਲ ਹੋ ਜਾਂਦੀ ਹੈ। ਸਫਲ ਸਵਾਮੀ ਸੇਵ, ਹਰ ਗੋਪਾਲ ਗੁਰ ਗੋਬਿੰਦ। ਹਰ ਦਾ ਭਾਵ ਹੈ ਹਰਨ ਵਾਲਾ, ਦੁੱਖਾਂ ਨੂੰ ਨਿਵਿਰਤ ਕਰਨ ਵਾਲਾ। ਗੋਪਾਲ ਦਾ ਭਾਵ ਹੈ ਧਰਤੀ ਦੇ ਸਹਾਰੇ ਨੂੰ ਕਹਿੰਦੇ ਨੇ, ਪਾਲਣਾ ਵੀ ਕਰਦਾ ਹੈ ਤੂੰ। ਗੁਰ ਗੋਬਿੰਦ, ਤੂੰ ਧਰਤੀ ਦਾ, ਬਿੰਦ ਦਾ ਭਾਵ ਸਹਾਰਾ ਹੈ। ਤੂੰ ਦੁੱਖਾਂ ਨੂੰ ਹਰਨ ਵਾਲਾ ਹੈ, ਪ੍ਰਤਪਾਲਾ ਨਾ ਕਰਨ ਵਾਲਾ ਹੈ, ਧਰਤੀ ਦਾ ਬਿੰਦ ਹੈ। ਬਿੰਦ ਸਹਾਰੇ ਨੂੰ ਆਖਦੇ ਨੇ। ਉਂਝ ਬਿੰਦ ਦਾ ਭਾਵ ਰੰਚਕ ਮਾਤਰ ਕੋਈ ਚੀਜ਼ ਵਸਤੂ ਹੋਵੇ ਉਦੋਂ ਵੀ ਕਹਿੰਦੇ ਬਿੰਦ। ਚਰਨ ਸ਼ਰਨ ਦਿਆਲ ਕੇਸ਼ਵ ਤਾਰ ਜਗ ਭਾਵ

ਜੀਵਾਂ ਦੇ ਅੰਦਰ ਜਿਹੜੀ ਵਿਸ਼ ਹੈ ਨਾ, ਵਿਕਾਰ ਵਿਸ਼ੇ, ਉਹਨਾਂ ਦਾ ਤੂੰ ਨਾਸ਼ ਕਰਦਾ ਹੈ। ਮਦ ਮੋਹ ਦੈਨ, ਮਦ ਨਸ਼ੇ ਨੂੰ ਕਹਿੰਦੇ ਨੇ, ਮੋਹ ਦਾ ਨਸ਼ਾ ਜਿਹੜਾ ਹੁੰਦਾ ਉਹਨੂੰ ਦੈਨ ਦਾ ਭਾਵ ਹੈ, ਤੂੰ ਸਾੜ ਦਿੰਦਾ ਹੈ। ਮਦ ਮੋਹ ਦਹਿਨ ਮੁਰਾਰ, ਜੋ ਦੈਂਤਾਂ ਨੂੰ ਮਾਰਦਾ ਹੈ, ਮੁਰਾਰੀ ਵੀ ਕਹਿੰਦੇ ਨੇ, ਮੁਰਾਰ ਮੁਰਾਰ, ਮਨ ਮਕਰੰਦ। ਅਤੇ ਭਗਤਾਂ ਦੇ ਮਨ ਵਿੱਚ ਤੂੰ ਮਕਰੰਦ ਦੀ ਤਰ੍ਹਾਂ ਹੈ। ਮਕਰੰਦ ਕਹਿੰਦੇ ਨੇ ਸੁਗੰਧੀ ਨੂੰ, ਖੁਸ਼ਬੂ ਨੂੰ। ਹਰ ਚਰਨ ਕਮਲ ਮਕਰੰਦ, ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ। ਮਕਰੰਦ ਦਾ ਭਾਵ ਹੈ ਸੁਗੰਧੀ, ਮਕਰੰਦ ਦਾ ਭਾਵ ਹੈ ਖੁਸ਼ਬੂ। ਅਤੇ ਜਿਸ ਸੁਗੰਧੀ ਉੱਤੇ ਭੌਰਾ ਆ ਕੇ ਬੈਠ ਜਾਏ, ਤੂੰ ਸਾਡੇ ਮਨ ਦੀ ਮਕਰੰਦ ਹੈ। ਜਨਮ ਮਰਨ ਨਿਵਾਰ ਧਰਨੀ ਧਰ, ਪਤ ਰਾਖ ਪਰਮਾਨੰਦ। ਹੇ ਪਰਮਾਤਮਾ, ਜਨਮ ਅਤੇ ਮਰਨ ਨੂੰ ਤੂੰ ਹੀ ਨਿਵਾਰ ਸਕਦਾ ਹੈ, ਭਾਵ ਕਿ ਆਵਾਗਮਨ ਦੇ ਚੱਕਰ ਤੋਂ ਤੂੰ ਹੀ ਬਚਾ ਸਕਦਾ ਹੈ। ਤੇਰੇ ਤੋਂ ਬਿਨਾਂ ਕੋਈ ਹੋਰ ਹੈ ਨਹੀਂ, ਕੋਈ ਦੂਜਾ ਨਹੀਂ ਹੈ ਜੋ ਇਸ ਜਨਮ ਮਰਨ ਨੂੰ ਨਿਵਾਰ ਦੇਵੇ। ਧਰਨੀ ਧਰ, ਧਰਤੀ ਦਾ ਆਸਰਾ, ਧਰਤੀ ਦੀ ਥੰਮੀ। ਧਰਨੀ ਦਾ ਭਾਵ ਹੈ ਧਰਤੀ, ਧਰ ਦਾ ਭਾਵ ਹੈ ਧਰਨ ਵਾਲਾ, ਟਿਕਾਉਣ ਵਾਲਾ, ਸਹਾਰਾ ਦੇਣ ਵਾਲਾ। ਜਿਸ ਨੇ ਧਰਤੀ ਨੂੰ ਧੀਰਜ ਦਿੱਤੀ ਹੋਈ ਹੈ, ਜਿਸ ਨੇ ਇਸ ਧਰਤੀ ਨੂੰ ਥੰਮਿਆ ਹੋਇਆ ਹੈ, ਪਤ ਰਾਖ ਪਰਮਾਨੰਦ। ਪਤ ਦਾ ਭਾਵ ਹੈ ਇੱਜ਼ਤ, ਰਾਖ ਦਾ ਭਾਵ ਹੈ ਰੱਖ, ਅਰਦਾਸ ਦੇ ਰੂਪ ਵਿੱਚ ਹੈ, ਤੂੰ ਸਾਡੀ ਪਤ ਰੱਖ, ਸਾਡੀ ਪੈਜ ਰੱਖ। ਪਰਮਾਨੰਦ ਦਾ ਭਾਵ ਹੈ ਪਰਮ ਆਨੰਦ, ਉਹ ਆਨੰਦ ਜਿਹੜਾ ਸਾਰਿਆਂ ਤੋਂ ਪਰਮ ਹੈ, ਜਿਹੜਾ ਸਾਰਿਆਂ ਤੋਂ ਸ਼੍ਰੋਮਣੀ ਹੈ। ਤੂੰ ਆਨੰਦ ਦਾ ਉਹ ਖਜ਼ਾਨਾ ਹੈ ਜੋ ਸਾਰਿਆਂ ਦਾ ਪਰਮ ਹੈ, ਸਾਰਿਆਂ ਤੋਂ ਸ਼੍ਰੋਮਣੀ ਆਨੰਦ ਹੈ। ਜਲਤ ਅਨੇਕ ਤਰੰਗ ਮਾਇਆ, ਗੁਰ ਗਿਆਨ ਹਰ ਰਿੱਧ ਮੰਤ। ਜਿਵੇਂ ਸਾਗਰ ਦੇ ਵਿੱਚ ਤਰੰਗਾਂ ਹੁੰਦੀਆਂ ਨਾ, ਲਹਿਰਾਂ, ਇਵੇਂ ਇਸ ਜਗਤ ਰੂਪੀ ਸਾਗਰ ਦੇ ਉੱਤੇ ਵਿਸ਼ੇ ਵਿਕਾਰਾਂ ਦੀਆਂ ਅੱਗ ਦੀਆਂ ਲਹਿਰਾਂ ਨੇ, ਤਰੰਗਾਂ ਹਨ। ਅਤੇ ਜੀਵ ਇਸ ਅੱਗ ਦੀਆਂ ਤਰੰਗਾਂ ਵਿੱਚ ਸੜ ਰਹੇ ਨੇ। ਜਿਵੇਂ ਕੋਈ ਸਮੁੰਦਰ ਦੀਆਂ ਲਹਿਰਾਂ ਵਿੱਚ ਡੁੱਬ ਜਾਂਦਾ ਹੈ, ਬਿਲਕੁਲ ਉਸੇ ਤਰ੍ਹਾਂ ਇਸ ਜਗਤ ਦੇ ਵਿਕਾਰਾਂ ਦੀ ਅੱਗ ਦੀਆਂ ਲਹਿਰਾਂ ਵਿੱਚ ਜੀਵ ਸੜ ਰਹੇ ਨੇ। ਜਲਤ ਅਨੇਕ ਤਰੰਗ, ਅਨੇਕ ਦਾ ਭਾਵ ਹੈ ਅਨੇਕਾਂ, ਜਲਤ ਦਾ ਭਾਵ ਜਲ ਰਹੇ ਨੇ, ਤਰੰਗ ਦਾ ਭਾਵ ਹੈ ਸੰਸਾਰ ਦੇ ਅੰਦਰ ਵਿਕਾਰਾਂ ਦੀਆਂ ਤਰੰਗਾਂ, ਮਾਇਆ ਰੂਪੀ। ਗੁਰ ਗਿਆਨ ਹਰ ਰਿੱਧ ਮੰਤ, ਲੇਕਿਨ ਜਦੋਂ ਗੁਰੂ ਕਿਰਪਾ ਕਰਦਾ ਹੈ, ਆਪਣੇ ਨਾਮ ਦਾ ਮੰਤਰ ਹਿਰਦੇ ਵਿੱਚ ਟਿਕਾ ਦਿੰਦਾ ਹੈ, ਹਰੀ ਦੇ ਨਾਮ ਦਾ ਮੰਤਰ। ਜਿਸ ਹਿਰਦੇ ਵਿੱਚ ਤੇਰੇ ਨਾਮ ਦਾ ਮੰਤਰ ਆ ਜਾਏ, ਛੇਦ ਅਹਿਮ ਬੁੱਧ, ਅਹਿਮ ਬੁੱਧ ਦਾ ਭਾਵ ਹੈ ਅਹੰਕਾਰ, ਛੇਦ ਦਾ ਭਾਵ ਛੇਦਿਆ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ ਹੰਕਾਰ, ਹੰਕਾਰ ਦੇ ਟੋਟੇ ਹੋ ਗਏ। ਕਰੁਣਾਮੈ, ਉਹ ਕਰੁਣਾਮਈ, ਕਿਰਪਾ ਕਰਨ ਵਾਲਾ, ਕਰੁਣਾ ਕਰੁਣਾ ਮੈਂ, ਮੈਂ ਦਾ ਭਾਵ ਹੈ ਮਈ, ਕਰੁਣਾ ਦਾ ਭਾਵ ਹੈ ਕਿਰਪਾਮਈ। ਚਿੰਤ ਮੇਟ, ਉਹ ਕਿਰਪਾ ਕਰ ਦੇਵੇ ਅਤੇ ਚਿੰਤਾ ਨੂੰ ਮੇਟ ਦਿੰਦਾ ਹੈ, ਤਰਾਸ਼ ਨੂੰ ਦੂਰ ਕਰ ਦਿੰਦਾ ਹੈ। ਪੁਰਖ ਅਨੰਤ, ਉਹ ਅਨੰਤ ਪਰਮਾਤਮਾ ਹੈ, ਅਨੰਤ ਬੇਅੰਤ ਬੇਸ਼ੁਮਾਰ ਅਥਾਹ, ਇਹ ਸਾਰਾ ਇੱਕ ਹੀ ਰੂਪ ਹੈ, ਇੱਕ ਹੀ ਅਰਥ ਬਣੇਗਾ। ਉਹਨੂੰ ਅਨੰਤ ਕਹਿ ਲਈਏ, ਉਹਨੂੰ ਬੇਅੰਤ ਕਹਿ ਲਈਏ, ਉਹਨੂੰ ਬੇਸ਼ੁਮਾਰ ਕਹਿ ਲਈਏ ਜਾਂ ਅਥਾਹ ਕਹਿ ਲਈਏ, ਜਿਸ ਦਾ ਕੋਈ ਪਾਰਾਵਾਰ ਨਹੀਂ। ਸਿਮਰ ਸਮਰੱਥ ਪਲ ਮਹੂਰਤ, ਪ੍ਰਭ ਧਿਆਨ ਸਹਿਜ ਸਮਾਧ। ਸਿਮਰ ਸਮਰੱਥ, ਹੇ ਭਾਈ ਤੂੰ ਸਿਮਰ ਉਹਨੂੰ, ਕਿਸ ਨੂੰ? ਪਾਤਸ਼ਾਹ ਕਹਿੰਦੇ ਸਮਰੱਥ, ਜਿਸ ਵਿੱਚ ਸਭ ਤੋਂ ਵੱਡੀ

ਸਮਰੱਥਾ ਹੈ, ਸਭ ਤੋਂ ਜ਼ਿਆਦਾ ਤਾਕਤ। ਪਲ ਮਹੂਰਤ ਹਰ ਪਲ ਹਰ ਸਮੇਂ, ਮਹੂਰਤ ਦਾ ਭਾਵ ਕੀ ਹੈ? ਸਮਾਂ, ਪਲ। ਹਰ ਮਹੂਰਤ ਵਿੱਚ, ਹਰ ਪਲ ਵਿੱਚ ਤੂੰ ਉਹਨੂੰ ਸਿਮਰ। ਪ੍ਰਭ ਧਿਆਨ ਸਹਿਜ ਸਮਾਧ, ਹਰ ਵੇਲੇ ਤੂੰ ਉਸ ਪਰਮਾਤਮਾ ਦੇ ਅੰਦਰ ਧਿਆਨ ਲਾ ਕੇ ਰੱਖ। ਸਹਿਜ ਦੀ ਸਮਾਧੀ ਦਾ ਭਾਵ ਕੀ ਹੈ? ਮਨ ਨੂੰ ਟਿਕਾ। ਇੱਕ ਸਰੀਰ ਦੀ ਸਮਾਧੀ ਹੈ, ਇੱਕ ਮਨ ਦੀ ਸਮਾਧੀ ਹੈ। ਦੀਨ ਦਿਆਲ ਪ੍ਰਸੰਨ ਪੂਰਨ ਜਾਚੀ ਹੈ ਰਜ ਸਾਧ। ਦੀਨਾਂ ਉੱਤੇ ਦਇਆ ਕਰਨ ਵਾਲੇ ਪਰਮਾਤਮਾ ਜਦੋਂ ਪ੍ਰਸੰਨ ਹੋ ਜਾਂਦੇ ਨੇ, ਪੂਰਨ ਤੌਰ 'ਤੇ ਕਿਰਪਾ ਹੁੰਦੀ ਹੈ, ਫਿਰ ਕੋਈ ਜੀਵ ਜਾਚੀਏ ਦਾ ਭਾਵ ਜਾਚਦਾ ਹੈ। ਰਾਜ ਸਾਧ, ਰਾਜ ਦਾ ਭਾਵ ਕੀ ਹੈ? ਧੂੜੀ। ਸਾਧ ਦਾ ਭਾਵ ਹੈ ਗੁਰੂ ਦੇ ਚਰਨਾਂ ਦੀ ਧੂੜੀ ਉਹ ਮੰਗਦਾ ਹੈ। ਮੋਹ ਮਿਥਨ ਦੁਰੰਤ ਆਸਾ, ਇਹ ਮਾਇਆ, ਇਹ ਮੋਹ, ਇਹ ਕੁਮਤ, ਦੁਰੰਤ ਦਾ ਭਾਵ ਹੈ ਭੈੜੀ ਮਤ। ਆਸਾ, ਮਿਥਨ ਦਾ ਭਾਵ ਹੈ ਮਿੱਥੇ ਹੋਏ, ਭਾਵ ਕਿ ਥੋੜ੍ਹ ਚਿਰੀ ਵਾਸਤੇ। ਵਾਸ਼ਨਾ ਵਿਕਾਰ, ਸੰਸਾਰ ਦੇ ਵਿਸ਼ੇ ਵਿਕਾਰ ਸਦੀਵੀ ਨਹੀਂ, ਇਹ ਥੋੜ੍ਹ ਚਿਰ ਵਾਸਤੇ ਚੰਗੇ ਲੱਗਦੇ ਨੇ। ਰੱਖ ਧਰਮ ਭਰਮ ਵਿਦਾਰ, ਤੂੰ ਸਾਡੀ ਰੱਖਿਆ ਕਰ, ਸਾਡੇ ਧਰਮ ਨੂੰ ਬਚਾ। ਧਰਮ ਦਾ ਭਾਵ ਕੀ ਹੈ? ਸਾਡਾ ਇਮਾਨ, ਸਾਡਾ ਦੀਨ। ਭਰਮ ਵਿਦਾਰ, ਸਾਡੇ ਅੰਦਰ ਜੋ ਭਰਮ ਹੈ ਉਸ ਨੂੰ ਦੂਰ ਕਰ ਦੇ। ਮਨ ਤੇ ਉਧਰ ਹਰ ਨਿਰੰਕਾਰ, ਸਾਡੇ ਮਨ ਤੋਂ ਜਦੋਂ ਇਹ ਵਿਕਾਰ ਦੂਰ ਹੋ ਜਾਣਗੇ, ਨਿਰੰਕਾਰ ਤੂੰ ਆਪ ਹੀ ਕਿਰਪਾ ਕਰਕੇ ਸਾਡਾ ਉਧਾਰ ਕਰ। ਧਨਾੜ ਆੜ ਭੰਡਾਰ, ਤੇਰਾ ਨਾਮ ਧਨਾਡਾਂ ਵਿੱਚੋਂ ਧਨਾੜ ਕਰ ਦਿੰਦਾ ਹੈ। ਆੜ ਦਮੜੇ ਦਾ ਨਾਮ ਹੈ, ਧਨਾੜ ਆੜ। ਧਨਾੜ ਆੜ ਦਾ ਭਾਵ ਕੀ ਹੈ? ਉਹ ਧਨ, ਉਹ ਦਮੜੀਆਂ, ਉਹ ਮਾਇਆ ਜੋ ਸਾਰਿਆਂ ਤੋਂ ਉੱਤਮ ਹੈ। ਭੰਡਾਰ, ਤੇਰੇ ਨਾਮ ਦੇ ਭੰਡਾਰੇ। ਹਰ ਨਿੱਧ, ਹੇ ਹਰੀ, ਨਿੱਧ ਦਾ ਭਾਵ ਹੈ ਖਜ਼ਾਨਾ। ਹੋਤ, ਜਿਨ੍ਹਾਂ ਵਾਸਤੇ ਇਹ ਹੋ ਜਾਏ, ਜਿਨ੍ਹਾਂ ਨਾ ਚੀਰ, ਭਾਵੇਂ ਸੰਸਾਰੀ ਪੱਖ ਤੋਂ ਉਹਨਾਂ ਕੋਲ ਰਿਜ਼ਕ ਪਦਾਰਥ, ਚੀਰ ਦਾ ਭਾਵ ਕੱਪੜੇ ਨਹੀਂ, ਪਰ ਨਾਮ ਦੇ ਧਨ ਦੇ ਨਾਲ ਉਹ ਮਾਲੋ ਮਾਲ ਹੋ ਜਾਂਦੇ ਨੇ। ਖਲ ਮੁਗਧ ਮੂੜ ਕਟਾਖਿਆ ਸ਼੍ਰੀ ਧਰ। ਕੋਈ ਮੂਰਖ ਹੋਵੇ, ਕੋਈ ਖਲ ਹੋਵੇ, ਕੋਈ ਮੁਗਧ ਹੋਵੇ, ਕਟਾਖਿਆ ਕਿਰਪਾ ਦ੍ਰਿਸ਼ਟੀ, ਕਟਾਖਿਆ ਦਾ ਭਾਵ ਹੈ ਕਿਰਪਾ ਦ੍ਰਿਸ਼ਟੀ। ਸ਼੍ਰੀ ਧਰ ਪਰਮਾਤਮਾ ਦਾ ਹੀ ਨਾਮ ਹੈ। ਭੈ ਗੁਣਮਤ ਧੀਰ, ਜਦੋਂ ਪਰਮਾਤਮਾ ਦੀ ਅੰਮ੍ਰਿਤਮਈ ਦ੍ਰਿਸ਼ਟੀ ਹੁੰਦੀ ਹੈ, ਫਿਰ ਕੀ ਹੁੰਦਾ? ਇਸ ਮਤ ਦੇ ਵਿੱਚ ਪਰਮਾਤਮਾ ਦੇ ਗੁਣ ਅਤੇ ਧੀਰਜ ਆ ਜਾਂਦਾ। ਜੀਵਨ ਮੁਕਤ ਜਗਦੀਸ਼, ਜਪ ਮਨ ਧਾਰ ਰਿੱਧ ਪ੍ਰਤੀਤ। ਜੀਵਨ ਮੁਕਤ ਉਹ ਜੀਵ ਹੋ ਜਾਏਗਾ, ਜਿਉਂਦਿਆਂ ਹੀ ਉਹ ਬੰਧਨਾਂ ਤੋਂ ਮੁਕਤ ਹੋ ਜਾਏਗਾ। ਜਗਦੀਸ਼, ਜਪ ਮਨ ਧਾਰ ਰਿੱਧ ਪ੍ਰਤੀਤ। ਪ੍ਰਤੀਤ ਦਾ ਭਾਵ ਹੈ ਸ਼ਰਧਾ, ਰਿੱਧ ਦਾ ਭਾਵ ਹੈ ਹਿਰਦਾ, ਧਾਰ ਦਾ ਭਾਵ ਪ੍ਰਤੀਤ ਨੂੰ ਹਿਰਦੇ ਵਿੱਚ ਧਾਰਨ ਕਰ। ਅਤੇ ਜਪ ਮਨ, ਜਗਦੀਸ਼, ਉਸ ਜਗਤ ਦੇ ਈਸ਼ਵਰ ਨੂੰ ਮਨ ਕਰਕੇ ਜਪਣਾ ਕਰ। ਜੀ ਦਇਆ ਮਇਆ ਸਰਬੱਤਰ ਰਮਣਮ, ਜੀਆਂ ਉੱਤੇ ਦਇਆ ਕਰਨ ਵਾਲਾ, ਮਾਇਆ ਦਾ ਭਾਵ ਹੈ ਮਿਹਰ ਕਰਨ ਵਾਲਾ, ਸਰਬੱਤਰ ਰਮਣ ਦਾ ਭਾਵ ਹੈ ਜੋ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਸਾਰਿਆਂ ਦੇ ਵਿੱਚ ਵਸਿਆ ਹੋਇਆ ਹੈ। ਪਰਮ ਹੰਸ ਹਰੀਤ, ਕੋਈ ਪਰਮਾਤਮਾ ਦੇ ਮਾਰਗ 'ਤੇ ਚੱਲ ਪਵੇ ਤੇ ਮਾਨੋ ਉਹਦੀ ਰੀਤ ਰਹਿਣੀ ਸਹਿਣੀ ਹੰਸਾਂ ਵਾਲੀ ਹੋ ਜਾਂਦੀ ਹੈ। ਅਖੀਰਲੇ ਬੋਲ ਹਨ, ਦੇਤ ਦਰਸ਼ਨ ਸ਼ਰਵਣ ਹਰ ਜਸ, ਜਿਨ੍ਹਾਂ ਨੂੰ ਤੂੰ ਦਰਸ਼ਨ ਦੇ ਦਿੰਦਾ ਹੈ, ਇਹਨਾਂ ਸ਼ਰਣਾਂ ਵਿੱਚ ਹਰੀ ਦਾ ਜਸ ਆ ਜਾਂਦਾ ਹੈ। ਰਸਨ ਨਾਮ ਉਚਾਰ, ਫਿਰ ਉਹਨਾਂ ਦੀ ਰਸਨਾ ਵੀ ਤੇਰੇ ਅੰਮ੍ਰਿਤਮਈ ਨਾਮ ਨੂੰ ਉਚਾਰਨ ਲੱਗ ਪੈਂਦੀ ਹੈ। ਅੰਗ ਸੰਗ ਭਗਵਾਨ ਪਰਸਨ, ਅੰਗ ਸੰਗ ਦਾ ਭਾਵ ਹੈ ਹਰ ਵੇਲੇ ਕੋਲ ਹੀ, ਅੰਗ ਸੰਗ ਨੇੜੇ ਹੀ ਭਗਵਾਨ ਉਹਨਾਂ ਨੂੰ ਦਿਸਣ ਲੱਗ ਪੈਂਦਾ ਹੈ, ਪਰਮਾਤਮਾ ਨੇੜੇ ਹੀ ਨਜ਼ਰ ਹੀ ਪੈਂਦਾ ਹੈ। ਪਰਸਨ, ਉਹ ਸਮਝਦੇ ਨੇ ਕਿ ਉਹ ਅੰਗ ਸੰਗ ਹੈ, ਸਾਡੇ ਨਾਲ ਹੀ ਹੈ, ਹਰ ਵੇਲੇ ਹੈ।
ਉਹਨੂੰ ਪਰਸਨ ਕਰਕੇ ਪ੍ਰਭ ਨਾਨਕ ਪਤ ਤੇ ਉਧਾਰ। ਹੇ ਨਾਨਕ, ਪਤਤਾਂ ਦਾ ਵੀ ਉਧਾਰ ਹੋ ਜਾਂਦਾ ਹੈ, ਪਤਤਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ। ਅੱਜ ਦੇ ਮੁੱਖ ਵਾਕ ਦੇ ਰਾਹੀਂ, ਅੱਜ ਦੇ ਹੁਕਮਨਾਮੇ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਐਸੀ ਹੀ ਕਿਰਪਾ ਕੀਤੀ ਹੈ। ਉਹ ਨਾਥਾਂ ਦਾ ਨਾਥ ਹੈ, ਨਰਾਂ ਦਾ ਨਰ ਹੈ, ਦੀਨ ਬੰਧਵ ਹੈ, ਸਾਰਿਆਂ ਉੱਤੇ ਪਰਉਪਕਾਰ ਕਰਨ ਵਾਲਾ ਹੈ। ਸਾਰਿਆਂ ਉੱਤੇ ਉਹਦੀ ਨਜ਼ਰ ਹੁੰਦੀ ਹੈ, ਭੈ, ਡਰ, ਤਰਾਸ਼, ਇਹ ਸਾਰਾ ਕੁਝ ਉਹ ਦੂਰ ਕਰ ਦਿੰਦਾ ਹੈ। ਜਦੋਂ ਉਹਦੀ ਨਜ਼ਰ ਹੁੰਦੀ ਹੈ, ਜਦੋਂ ਉਸਦੀ ਰਹਿਮਤ ਹੋ ਜਾਂਦੀ ਹੈ, ਪਾਤਸ਼ਾਹ ਜੀ ਕਿਰਪਾ ਕਰਨ। ਪਾਵਨ ਮੁਖਵਾਕ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਤਰੁੱਟੀਆਂ ਦੀ ਖਿਮਾ ਕਰਨਾ। ਸਤਿਗੁਰੂ ਜੀ ਰਹਿਮਤ ਕਰਨ, ਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सूही महल्ला चौथा। तिनी हर तिनी अंतर हर अराध्या, जिनको तुर लिखिया लिखत लिलारा। तिन की वकीली कोई क्या करे, जिनका अंग करे मेरा हर करतारा। हर हर त्याए मेरे मन, हर त्याए हर जन्म। जन्म के सब दुख निवारण हारा, रहाओ तुर भगत जना को बक्सिया। हरे अमृत भगत भंडारा, मूर्ख होवे सोन की रीस करे। तिस हलत पलत मोहकारा, से भगत से सेवका जिना हर नाम प्यारा। तिन की सेवा ते हर पाइये, सिर निंदक के पवे शारा। जिस कर विरती सोई जाने, जगत गुरु नानक पूछ करो बिचारा। चौपीढ़ी याद जुगाद वकीली, किने ना पायो हर सेवक पाई निस्तारा। सूही महला चौथा, जिथे हर अराधिए तिथे हर मित सहाई। गुर कृपा ते हर मन वसे, होरत बिद लया ना जाई। हर तन संचिए पाई, जे हलत पलत हर होए सखाई। रहाओ सत संगति संग, हर तन खटिए होर थै और ते उपाय। हर तन किते ना पाई, हर रतने का व्यापार गया। हर रतन तन विहाजे, कच्चे के व्यापार गया। वाक हर तन लया ना जाई, हर तन रतन जवे हर मानक। हर तने नाल अमृत बेले वते, हर भगती हर ले बुलाई। हर तन अमृत वेले वते का बीजिया, भगत खाए खर्च रहे निखट्टे नाही। हालत पलत हर तन ने की, भगता को मिली बडियाई। हर तन निरपौ सदा सदा स्थिर है साचा, एहो हर तन अग्नि तस्करे पानी। जमदूते किसे का गवाया ना जाई। हर तन कोच का नेड़ ना आवी, जम जगाती डंड ना लगाई। साकती पाप करके विख्या, तन संचया तिना एक विख नाल ना जाई। हलते विच साकत दुहेले पए, हथो छिड़क गया अगे पलत साकत। हर दरगे टोई ना पाई, इस हर तन का साहो हर आप है। संतो जिसनु दे सो हर तन लत चलाई। इस हर तन तन्ने का टोटा कदे ना आवे, जन नानक को गुर सोजी पाई। सूही महला चौथा, जिसनु हर सो प्रसन्न होए, सो हर गुणा रवे सो भगत सो परवान। तिसकी महिमा क्या वर्णिए, जिसकी हृदय बसिया हर पुरख भगवान। गोविंद गुण गाइए, जियो लाए सतगुर नाल ध्यान। रहा उसो सतगुरु का सतगुरु सा सेवा, सतगुर की सेवा सफल है जिसते पाइए परम निदान। जो दूजे पाए साकत कामना, अर्थ दुर्गंध सरेव दे सो नहफल सब अज्ञान। जिसनु प्रतीत होवे तिसका गाविया, थाए पवे सो पावे दरगे मान। जो बिन प्रतीति कपटी कूड़ी कूड़ी अखी मीट दे, उनका उतर जाएगा झूठ गुमान। जेता जियो पिंड सब तेरा, तू अंतर जामी पुरख प्रधान। दासन दास कहे जन नानक, जेहा तू कराए तेहा हो करी वख्यान। सूही महला चौथा, कर सतवा एक ओंकार सतगुर प्रसाद। तेरे कवन कवन गुण कह कह गावा, तू साहिब गुणी निदाना। तुमरी महिमा वर्ण ना साकू, तू ठाकर ऊच भगवाना। मैं हर हर नाम तर सोई, ज्यो पावे त्यो राख मेरे साहिब। मैं तुझ विनयवर ना कोई, रहाओ मैं तान निवान। तू है मेरे स्वामी, मैं तुदी आगे अरदास। मैं होर थाओ नाही, जिस पै करूं विनंती। मेरा दुख सुख तुझ ही पास। बिचे धरती बिचे पानी, बिच कास्ट अगन त्रिजे। बकरी सिंह किते थाए राखे, मन हर जप भरम पाओ दूर कीजे। हर की वडियाई देखो संतो, हर ने माणिया मान दिवाए। ज्यो धरती चरण तले ते उपर,
ਆਵੇ ਤਿਉ ਨਾਨਕ ਸਾਧ ਜਨਾ ਜਗਤ ਆਣ ਸਭ ਪੈਰੀ ਪਾਏ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਛ ਆਪੇ ਜਾਣੇ ਕਿਆ ਤੁਧ ਪੈ ਆਖ ਸੁਣਾਈਏ ਬੁਰਾ ਭਲਾ ਤਾਂ ਤੁਧ ਸਭ ਕਿਛ ਸੂਝੇ ਜਿਹਾ ਕੋ ਕਰੇ ਤੇਹਾ ਕੋ ਪਾਈਏ ਮੇਰੇ ਸਾਹਿਬ ਤੂੰ ਅੰਤਰ ਕੀ ਵਿਧ ਜਾਣੇ ਬੁਰਾ ਭਲਾ ਤੁਧ ਸਭ ਕਿਛ ਸੂਝੇ ਤੁਧ ਭਾਵੇ ਤਿਵੇ ਬੁਲਾਵੇ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਾਨੁਖ ਭਗਤ ਕਰਾਈ ਇੱਕ ਨਾ ਸਤਿਗੁਰ ਮੇਲ ਸੁਖ ਦੇਵੇ ਇੱਕ ਮਨਮੁਖ ਧੁੰਦ ਪਿਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤੇਹਾ ਕੋ ਹੋਵੇ ਵਿਨ ਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੀ ਜਾਣੇ ਸਭ ਤੁਧਨੋ ਨਿਤ ਧਿਆਏ ਜਿਸ ਨੂੰ ਤੁਧ ਭਾਵੇ ਤਿਸ ਨੂੰ ਤੂੰ ਮੇਲੇ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਅਤੇ ਮੁਕਤ ਪਏ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਅਰੋਗ ਪਏ ਗੁਰਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨ ਕੇ ਹਉਮੈ ਰੋਗ ਗਏ ਰਹਾਉ ਬ੍ਰਹਮਾ ਬਿਸਨ ਮਹਾਂਦੇਉ ਤੇਰਾ ਗੁਣ ਰੋਗੀ ਵਿੱਚ ਹਉਮੈ ਕਾਰ ਕਮਾਈ ਜਿਨ ਕੀਏ ਤਿਸੇ ਨਾ ਚੇਤੇ ਵੱਪੜੇ ਹਰ ਗੁਰਮੁਖ ਸੂਜੀ ਪਾਈ ਹਉਮੈ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁੱਖ ਭਾਰੀ ਗੁਰਪ੍ਰਸਾਦੀ ਕੋ ਬਿਰਲਾ ਛੁਟੇ ਤਿਸ ਜਨ ਕੋ ਹੋਵ ਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੀ ਤਾਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਵਿਗਸੇ ਗੁਰਮੁਖ ਬ੍ਰਹਮ ਵਿਚਾਰੋ ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਰਵ ਰਜਾਈ ਸਭ ਕੀਚੇ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਭਾਵੇ ਤਿਉ ਰੱਖੀਏ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾ ਜੋਰ ਨਾਹੀ ਜੇ ਕਿਛ ਕਰ ਹਮ ਸਾਕੇ ਜਿਉ ਭਾਵੇ ਤਿਵੇਂ ਵਾਕਸ ਰਹਾਉ ਸਭ ਜੀਉ ਪਿੰਡ ਦੀਆ ਤੁਧਿਆਪੇ ਕਾਰੇ ਲਾਇਆ ਜਿਹਾ ਤੂੰ ਹੁਕਮ ਕਰੇ ਤੇਹਾ ਕੋ ਕਰਮ ਕਮਾਵੇ ਜਿਹਾ ਤੁਧ ਤੁਰ ਲਿਖਿਆ ਪਾਇਆ ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਛ ਕੀਤਾ ਹੋਵੇ ਇੱਕ ਨਾ ਸਤਿਗੁਰ ਮੇਲ ਤੂੰ ਬਜਾਵੇ ਇੱਕ ਮਨ ਮੁੱਖ ਕਰੇ ਸੇ ਰੋਵੇ ਹਰ ਕੀ ਵਡਿਆਈ ਹੋ ਆਖ ਨਾ ਸਾਕਾ ਹੋ ਮੂਰਖ ਮੁਗਧ ਨਿਚਾਣ ਜਨ ਨਾਨਕ ਕੋ ਹਰ ਬਖਸ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਨ ਰਾਗ ਸੂਹੀ ਮਹੱਲਾ ਪੰਜਵਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਬਾਜੀ ਕਰ ਜੈ ਸੇਵਾ ਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗ ਉਤਾਰ ਥੰਮਿਓ ਪਸਾਰਾ ਤਬ ਏਕੋ ਏਕ ਅੰਕਾਰਾ ਕਵਨ ਰੂਪ ਦ੍ਰਿਸ਼ਟਿਓ ਵਿਨ ਸਾਇਓ ਕਤਿਓ ਗਇਓ ਉਹ ਕਤ ਤੇ ਆਇਓ ਰਹਾਉ ਜਲ ਤੇ ਉੱਠੇ ਅਨਕ ਤਰੰਗਾ ਕਨਕ ਭੂਖਨ ਕੀਨੇ ਬਹੁ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕ ਅੰਕਾਰਾ ਸਹਿਸ ਘਟਾ ਮੈਂ ਏਕ ਆਕਾਸ ਘੱਟ ਫੂਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਭਰਮ ਛੁੱਟੇ ਤੇ ਏਕ ਅੰਕਾਰ ਉਹ ਅਵਨਾਸੀ ਬਿਨਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਗੁਰਪੂਰੇ ਹਉਮੈ ਮਲ ਧੋਈ ਕਉ ਨਾਨਕ ਮੇਰੀ ਪਰਮ ਗਤ ਹੋਈ ਸੂਹੀ ਮਹੱਲਾ ਪੰਜਵਾ ਕੀਤਾ ਲੋੜੇ ਸੋ ਪ੍ਰਭ ਹੋਏ ਤੁਧ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ ਤੇਰੀ ਸਰਨ ਪੂਰਨ ਦਿਆਲਾ ਤੁਝ ਬਿਨ ਕਵਨ ਕਰੇ ਪ੍ਰਿਤਪਾਲਾ ਰਹਾਉ ਜਲ ਥਲ ਮਹੀਲ ਰਿਹਾ ਭਰਪੂਰ ਨਿਕਟ ਵਸੇ ਨਾਹੀ ਪ੍ਰਭ ਦੂਰ ਲੋਕ ਪਤਿਆਰੇ ਕਛੂ ਨਾ ਪਾਈਏ ਸਾਚ ਲੱਗੇ ਤਾਂ ਹਉਮੈ ਜਾਈਏ ਜਿਸਨੂੰ ਲਾਏ ਲਏ ਸੋ ਲਾਗੇ ਗਿਆਨ ਰਤਨ ਅੰਤਰ ਦਿਸ ਜਾਗੇ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦੀ ਨਾਮ ਧਿਆਏ ਦੋਏ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਕਰ ਕਿਰਪਾ ਆਪਣੀ ਭਗਤੀ ਦੇ ਲਾਏ
ਕਰ ਕਿਰਪਾ ਆਪਣੀ ਭਗਤੀ ਲਾਏ, ਜਨ ਨਾਨਕ ਪ੍ਰਭ ਸਦਾ ਧਿਆਏ। ਸੂਹੀ ਮਹੱਲਾ ਪੰਜਵਾਂ, ਧਨ ਸੁਹਾਗਣ ਜੋ ਪ੍ਰਭੂ ਪਛਾਨੇ, ਮਾਨੇ ਹੁਕਮ ਤਜੇ ਅਭਿਮਾਨੇ। ਪ੍ਰਿਆ ਸਿਉ ਰਾਤੀ ਰਲੀਆ ਮਾਨੇ, ਸੁਣ ਸਖੀਏ ਪ੍ਰਭ ਮਿਲਣ ਨਿਸ਼ਾਨੀ, ਮਨ ਤਨ ਅਰਪ ਤਜ ਲਾਜ ਲੋਕਾਨੀ ਰਹਾਉ। ਸਖੀ ਸੁਹੇਲੀ ਕੋ ਸਮਝਾਵੇ, ਸੋਈ ਕਮਾਵੇ ਜੋ ਪ੍ਰਭ ਪਾਵੇ। ਸਾਹ ਸੁਹਾਗਣ ਅੰਕ ਸਮਾਵੇ, ਗਰਭ ਗਹੇਲੀ ਮਹਿਲ ਨਾ ਪਾਵੇ। ਫਿਰ ਪੁਛਤਾਵੇ ਜਬ ਰਹਿਣ ਬਿਹਾਵੇ, ਕਰਮਹੀਣ ਮਨ ਮੁਖ ਦੁੱਖ ਪਾਵੇ। ਬਿਨੋ ਕਰੇ ਜੇ ਜਾਣਾ ਦੂਰ, ਪ੍ਰਵੇ ਅਵਨਾਸੀ ਰਿਹਾ ਭਰਪੂਰ। ਜਨ ਨਾਨਕ ਗਾਵੇ ਦੇਖ ਹਦੂਰ, ਸੂਹੀ ਮਹੱਲਾ ਪੰਜਵਾਂ। ਗ੍ਰਹਿ ਵਸ ਗੁਰ ਕੀਨਾ ਹੋ ਘਰ ਕੀ ਨਾਰ, ਦਸ ਦਾਸੀ ਕਰ ਦੀਨੀ ਪਤਾਰ। ਸਗਲ ਸਮੱਗਰੀ ਮੈਂ ਘਰ ਕੀ ਜੋੜੀ, ਆਸ ਪਿਆਸੀ ਪਿਰ ਕਿਉ ਲੋੜੀ। ਕਵਨ ਕਹਾ ਗੁਣ ਕੰਤ ਪਿਆਰੇ, ਸੁਗੜ ਸਰੂਪ ਦਿਆਲ ਮੁਰਾਰੇ ਰਹਾਓ। ਸਤਿ ਸਿਗਾਰ ਭਵੰਜਨ ਪਾਇਆ, ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ। ਕੰਗਣ ਵਸਤਰ ਗਹਿਣੇ ਬਣੇ ਸੁਹਾਵੇ, ਧਨ ਸਭ ਸੁੱਖ ਪਾਵੇ ਜਾਂ ਪਿਰ ਕਰ ਆਵੇ। ਗੁਣ ਕਾਵਣ ਕਰ ਕੰਤਰ ਜਾਇਆ, ਬਸ ਕਰ ਲੀਨਾ ਗੁਰ ਭਰਮ ਚੁਕਾਇਆ। ਸਭ ਤੇ ਉੱਚਾ ਮੰਦਰ ਮੇਰਾ, ਸਭ ਕਾਮਣ ਤਿਆਗੀ ਪ੍ਰਿਉ ਪ੍ਰੀਤਮ ਮੇਰਾ। ਪ੍ਰਗਟਿਆ ਸੂਰ ਜੋਤ ਉਜਿਆਰਾ, ਸੇਜ ਵਿਛਾਈ ਸਰ ਦੇ ਅਪਾਰਾ। ਨਵ ਰੰਗ ਲਾਲ ਸੇਜ ਰਾਵਣ ਆਇਆ, ਜਨ ਨਾਨਕ ਪਿਰ ਧਨ ਮਿਲ ਸੁੱਖ ਪਾਇਆ। ਸੂਹੀ ਮਹੱਲਾ ਪੰਜਵਾਂ, ਅਮ ਕਿਉ ਹਿਉ ਮਿਲਨ ਪ੍ਰਵਤਾਈ, ਖੋਜਤ ਚਰਿਓ ਦੇਖਿਓ ਪ੍ਰਭਜਾਈ। ਸੁਨਤ ਸਦੇਸਰੋ ਪ੍ਰਿਆ ਗ੍ਰਹਿ, ਸੇਜ ਬਿਸ਼ਾਈ ਭਰਮ ਭਰਮਾਇਓ ਤੋ ਨਦਰ ਨਾ ਪਾਈ। ਕਿਨ ਵਿਦ ਹਿਉਰਿਓ ਧੀਰੇ ਨਿਮਾਨੋ, ਮਿਲ ਸਾਜਨ ਹੋ ਤੁਝ ਗੁਰਬਾਨੋ ਰਹਾਓ। ਏਕਾ ਸੇਜ ਵਿਸ਼ੀ ਧਨ ਕੰਤਾ, ਧਨ ਸੂਤੀ ਫਿਰ ਸਦ ਜਾਗੰਤਾ। ਪੀਓ ਮਧਰੋ ਧਨ ਮਤਵੰਤਾ, ਧਨ ਜਾਗੇ ਜੇ ਪਿਰ ਬੁਲੰਤਾ। ਭਈ ਨਿਰਾਸੀ ਬਹੁਤ ਦਿਨ ਲਾਗੇ, ਦੇਸ ਦਸੰਤਰ ਮੈਂ ਸਗਲੇ ਜਾਗੇ। ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ, ਹੋ ਕਿਰਪਾਲ ਪ੍ਰਭ ਮਿਲੇ ਸਵਾਗੇ। ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਜੀ ਤਪਤ ਘਰੇ ਪਿਰੇ ਪਾਇਆ। ਸਗਲ ਸਿਗਾਰ ਹੁਣ ਮੁਝੇ ਸੁਹਾਇਆ, ਕਉ ਨਾਨਕ ਗੁਰ ਭਰਮ ਚੁਕਾਇਆ। ਜੈ ਦੇਖਾ ਤੈ ਪਿਰ ਹੈ ਭਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ। ਦੂਜਾ ਸੂਹੀ ਮਹੱਲਾ ਪੰਜਵਾਂ, ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹਿ ਨਿਰਗੁਣ ਕੇ ਦਾਤਾਰੇ। ਬੈ ਖਰੀਦ ਕਿਆ ਕਰੇ ਚਿਤਰਾਈ, ਜੀਓ ਪਿੰਡ ਸਭ ਥਾਰੇ। ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕੋ ਹੰਬਾਰੇ। ਰਹਾਉ ਪ੍ਰਭ ਦਾਤਾ ਮੋਹਦੀਨ ਭਿਖਾਰੀ, ਤੁਮ ਸਦਾ ਸਦਾ ਉਪਕਾਰੇ। ਸੋ ਕਿਛ ਨਾਹੀ ਜੇ ਮੈਂ ਤੇ ਹੋਵੇ, ਮੇਰੇ ਠਾਕਰ ਅਗਮੇ ਅਪਾਰੇ। ਕਿਆ ਸੇਵ ਕਮਾਵੋ ਕਿਆ ਕਹਿ ਰਿਜਾਵੋ, ਬੇਦ ਕਿਤ ਪਾਵੋ ਦਰਸਾਰੇ। ਮਿਤ ਨਾਹੀ ਪਾਈਏ ਅੰਤ ਨਾ ਲਹੀਏ, ਮਨ ਤਰਸੇ ਚਰਨਾਰੇ। ਪਾਵੋ ਦੀਨ ਢੀਠ ਹੋਏ ਮੰਗੋ, ਮੁਖ ਲਾਗੇ ਸੰਤਰੇ ਨਾਰੇ। ਜਨ ਨਾਨਕ ਕੋ ਗੁਰ ਕਿਰਪਾ ਧਾਰੀ, ਪ੍ਰਭ ਹਾਥ ਦੇ ਨਿਸਤਾਰੇ। ਸੂਹੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੇਵਾ ਥੋਰੀ ਮੰਗਣ ਬਹੁਤਾ, ਮਹਲ ਨਾ ਪਾਵੇ ਕਹਿ ਤੋ ਪਹੁਤਾ। ਜੋ ਪ੍ਰਮਾਨੇ ਤਿਨ ਕੀ ਰੀਸਾ, ਕੂੜੇ ਮੂਰਖ ਕੀ ਹਾਠੀਸਾ। ਰਹਾਉ ਭੇਖ ਦਿਖਾਵੇ ਸੱਚ ਨਾ ਕਮਾਵੇ, ਕਹਿ ਤੋ ਮਹਿਲੀ ਨਿਕਟ ਨਾ ਆਵੇ। ਅਤੀਤ ਸਦਾਏ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੇ ਮੁਖ ਰਤਾ। ਕਉ ਨਾਨਕ ਪ੍ਰਭ ਬਿਨੋ ਸੁਨੀਜੇ, ਕੁੰਚਲ ਕਠੋਰ ਕਾਮੀ ਮੁਕਤ ਕੀਜੇ। ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖਦਾਤੇ ਪੁਰਖ ਸੁਭਾਈ ਰਹਾਉ। ਦੂਜਾ ਸੂਹੀ ਮਹੱਲਾ ਪੰਜਵਾਂ, ਬੁਰੇ ਕਾਮ ਕੋ ਉੱਠ ਖਲੋਆ, ਨਾਮ ਕੀ ਬੇਲਾ ਪੈ ਪੈ ਸੋਆ। ਅਵਸਰ ਆਪਣਾ ਬੂਝੇ ਨਾ ਇਆਨਾ, ਮਾਇਆ ਮੋਹ ਰੰਗ ਲਪਟਾਨਾ ਰਹਾਉ। ਲੋਭ ਲਹਿਰ ਕੋ ਵਿਗਸ ਫੂਲ ਬੈਠਾ, ਸਾਧ ਜਨਾ ਕਾ ਦਰਸ਼ਨਾ ਡਿੱਠਾ।
ਕਬੂ ਨਾ ਸਮਝੇ ਅਗਿਆਨ ਗਵਾਰਾ, ਬਹੁਰ ਬਹੁਰ ਲਪਟਿਓ ਜੰਜਾਰਾ ਰਹਾਉ। ਵਿਖੇ ਨਾਦ ਕਰ ਸੁਣ ਭੀਨਾ, ਹਰ ਜਸ ਸੁਨਤ ਆਲਸ ਮਨ ਕੀਨਾ। ਦ੍ਰਿਸ਼ਟ ਨਾਹੀ ਰੇ ਪੇਖ ਤੇ ਅੰਧੇ, ਛੋੜ ਜਾਏ ਝੂਠੇ ਸਭ ਧੰਦੇ ਰਹਾਉ। ਕਉ ਨਾਨਕ ਪ੍ਰਭ ਬਖਸ਼ ਕਰੀਜੇ, ਕਰ ਕਿਰਪਾ ਮੋਹੇ ਸਾਧ ਸੰਗ ਦੀਜੇ। ਤਉ ਕਿਛੁ ਪਾਈਏ ਜੋ ਹੋਈਏ ਰੇਨਾ, ਜਿਸੇ ਬੁਝਾਏ ਤਿਸ ਨਾਮ ਲੈਨਾ ਰਹਾਉ। ਸੂਹੀ ਮਹੱਲਾ ਪੰਜਵਾ, ਘਰ ਮੈਂ ਠਾਕਰ ਨਦਰ ਨਾ ਆਵੇ, ਗੱਲ ਮੈਂ ਪਾਹਣ ਲਹਿ ਲਟਕਾਵੇ। ਪਰ ਮੈਂ ਭੁੱਲਾ ਸਾਕਤ ਫਿਰਤਾ, ਨੀਰ ਬਰੋਲੇ ਖਪ ਖਪ ਮਰਤਾ ਰਹਾਉ। ਜਿਸ ਪਾਹਣ ਕੋ ਠਾਕਰ ਕਹਿਤਾ, ਉਹ ਪਾਹਣ ਲੈ ਉਸ ਕੋ ਡਬਤਾ। ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਿਰਾਮੀ। ਗੁਰਮਿਲ ਨਾਨਕ ਠਾਕਰ ਜਾਤਾ, ਜਲ ਥਲ ਮਹੀਲ ਪੂਰਨ ਬਿਦਾਤਾ। ਸੂਹੀ ਮਹੱਲਾ ਪੰਜਵਾ, ਲਾਲਨ ਰਾਵਿਆ ਕਵਨ ਗਤੀਰੀ, ਸਖੀ ਬਤਾਵੋ ਮੁਝੇ ਮਤੀਰੀ। ਸੂਬੋ ਸੂਬੋ ਸੂਬੀ, ਆਪਣੇ ਪ੍ਰੀਤਮ ਕੇ ਰੰਗ ਰਤੀ ਰਹਾਉ। ਪਾਪ ਮਲੋਵੋ ਸੰਗ ਲੈਨ ਦੇਨ ਭਤੀਰੀ, ਜਹਾ ਪਠਾਵੋ ਜਾਓ ਭਤੀਰੀ। ਜਪ ਤਪ ਸੰਜਮ ਦਿਓ ਜਤੀਰੀ, ਇੱਕ ਨਿਮਖ ਮਿਲਾਵੋ ਮੋਹੇ ਪ੍ਰਾਨ ਪਤੀਰੀ। ਮਾਨ ਤਾਨ ਬਿਦਰ ਹਤੀਰੀ, ਸਾ ਨਾਨਕ ਸੁਹਾਗਵ ਤੀਰੀ। ਸੂਹੀ ਮਹੱਲਾ ਪੰਜਵਾ, ਤੂੰ ਜੀਵਨ ਤੂੰ ਪ੍ਰਾਨ ਅਧਾਰਾ, ਤੂੰ ਹੀ ਪੇਖ ਪੇਖ ਮਨ ਸੁਧਾਰਾ। ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਚਿੱਤ ਨਾ ਵਿਸਾਰੇ ਕਾਹੂ ਬੇਰਾ। ਰਹਾਉ ਬੈ ਖਰੀਦ ਹੋ ਦਾਸ ਰੋ ਤੇਰਾ, ਤੂੰ ਭਾਰੋ ਠਾਕਰ ਗੁਣੀ ਗਹੀਰਾ। ਕੋਟ ਦਾਸ ਜਾ ਕੇ ਦਰਬਾਰੇ, ਨਿਮਖ ਨਿਮਖ ਵਸੇ ਤਿੰਨ ਨਾਲੇ। ਹੋ ਕਿਛ ਨਾਹੀਂ ਸਭ ਕਿਛ ਤੇਰਾ, ਓਤ ਪੋਤ ਨਾਨਕ ਸੰਗ ਵਸੇਰਾ। ਸੂਹੀ ਮਹੱਲਾ ਪੰਜਵਾ, ਸੁਖ ਸੂਖ ਮਹਿਲ ਜਾ ਕੇ ਊਚ ਦੁਆਰੇ, ਤਾਂ ਮੈਂ ਵਾਸੇ ਭਗਤ ਪਿਆਰੇ। ਸਹਿਜ ਕਥਾ ਪ੍ਰਭ ਅਤ ਕੀ ਮਿੱਠੀ, ਵਿਰਲੇ ਕਾਹੂ ਨੇਤਰੋ ਡਿੱਠੀ। ਰਹਾਉ ਤੈ ਗੀਤ ਨਾਦ ਅਖਾਰੇ ਸੰਗਾ, ਊਹਾ ਸੰਤ ਕਰੇ ਹਰ ਰੰਗਾ। ਤੈ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ। ਗਹਜ ਕਥਾਏ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਸੂਹੀ ਮਹੱਲਾ ਪੰਜਵਾ, ਜਾ ਕੇ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗੇ ਭਵ ਜਲ ਤਾਰੇ। ਉਹ ਸਾਜਨੋ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ ਰਹਾਉ। ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਾ ਕੀ ਟਹਿਲ ਜਮਦੂਤ ਬੇਦਾਰੇ। ਜਾ ਕੀ ਧੀਰ ਕੇ ਮਨ ਸੁਧਾਰੇ, ਜਾ ਕੇ ਸਿਮਰਨ ਮੁਖ ਉਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਰਣ ਨਾਨਕ ਤਿੰਨ ਸਦ ਵਲਿਹਾਰੇ। ਸੂਹੀ ਮਹੱਲਾ ਪੰਜਵਾ, ਰਹਿਣ ਨਾ ਪਾਵੋ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮਨ ਜਨ ਸੇਵਾ। ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸਨ ਪਾਇਆ। ਰਹਾਉ ਬਾਦਸ਼ਾਹ ਸਾ ਵਪਾਰੀ ਮਰਨਾ, ਸੋ ਦੀਸੇ ਜੋ ਕਾਲੇ ਕਰਨਾ। ਕੂੜੇ ਮੋਹ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਸੂਹੀ ਮਹੱਲਾ ਪੰਜਵਾ, ਘਟ ਘਟ ਅੰਤਰ ਤੁਮੇ ਬਸਾਰੇ, ਸਗਲ ਸਮੱਗਰੀ ਸੂਤ ਤੁਮਾਰੇ। ਤੂੰ ਪ੍ਰੀਤਮ ਤੂੰ ਪ੍ਰਾਣ ਅਧਾਰੇ, ਤੁਮ ਹੀ ਪੇਖ ਪੇਖ ਮਨ ਵਿਗਸਾਰੇ। ਰਹਾਉ ਅਨਕ ਜੂਨ ਭਰਮ ਭਰਮ ਭਰਮ ਹਾਰੇ, ਓਟ ਗਹੀ ਅਬ ਸਾਧ ਸੰਘਾਰੇ। ਅਭਿ ਅਗੋਚਰ ਅਲਖਿ ਅਪਾਰੇ, ਨਾਨਕ ਸਿਮਰੇ ਦਿਨ ਰਹਿ ਨਾਰੇ। ਸੂਹੀ ਮਹੱਲਾ ਪੰਜਵਾ, ਕਵਨ ਕਾਜ ਮਾਇਆ ਵਡਿਆਈ, ਜਾ ਕੋ ਵਿਨਸਤ ਵਾਰ ਨਾ ਕਾਈ। ਇਹੋ ਸਪਨਾ ਸੋਬਤ ਨਹੀਂ ਜਾਣੇ, ਅਚੇਤ ਵਿਵਸਥਾ ਮਹਿ ਲਪਟਾਨੇ। ਰਹਾਉ ਮਹਾ ਮੋਹ ਮਾਹਯੋ ਗਵਾਰਾ, ਪੇਖਤ ਪੇਖਤ ਊਠ ਸੁਧਾਰਾ। ਊਚ ਤੇ ਊਚਤਾ ਕਾ ਦਰਬਾਰਾ, ਕਈ ਜੰਤ ਬਿਨਾ ਉਪਾਰਾ। ਦੂਸਰ ਹੋਇਆ ਨਾ ਕੋ ਹੋਈ, ਜਪ ਨਾਨਕ ਪ੍ਰਭ ਏਕੋ ਸੋਈ।
ਸੂਹੀ ਮਹੱਲਾ ਪੰਜਵਾਂ ਸਿਮਰ ਸਿਮਰਤਾ ਕੋ ਹੋ ਜੀਵਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਸੋ ਹਰ ਮੇਰਾ ਅੰਤਰ ਜਾਮੀ ਭਗਤ ਜਨਾ ਕੇ ਸੰਗ ਸੁਆਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਧਿਆਵਾ ਆਠ ਪਹਿਰ ਤੇਰੇ ਗੁਣ ਗਾਵਾ ਪੇਖ ਪੇਖ ਲੀਲਾ ਮਨ ਅਨੰਦਾ ਗੁਣ ਅਪਾਰ ਪ੍ਰਭ ਪਰਮਾਨੰਦਾ ਜਾ ਕੇ ਸਿਮਰਨ ਕਛ ਭਉ ਨਾ ਵਿਆਪੇ ਸਦਾ ਸਦਾ ਨਾਨਕ ਹਰ ਜਾਪੇ ਸੂਹੀ ਮਹੱਲਾ ਪੰਜਵਾ ਗੁਰ ਕੇ ਬਚਨ ਹਿਰਦੇ ਧਿਆਨ ਧਾਰੀ ਰਸਨਾ ਜਪ ਜਪੋ ਬਨਵਾਰੀ ਸਫਲ ਮੂਰਤ ਦਰਸਨ ਬਲਿਹਾਰੀ ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਉ ਸਾਧ ਸੰਗ ਜਨ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ ਕੌ ਨਹਨ ਕਿਹੁ ਤਤ ਵਿਚਾਰੀ ਰਾਮ ਨਾਮ ਜਪ ਪਾਰੀ ਉਤਾਰੀ ਸੂਹੀ ਮਹੱਲਾ ਪੰਜਵਾ ਲੋਭ ਮੋਹ ਮਗਨ ਅਪਰਾਧੀ ਕਰਨ ਹਾਰ ਕੀ ਸੇਵ ਨਾ ਸਾਧੀ ਪਤਤ ਪਾਵਨ ਪ੍ਰਭ ਨਾਮ ਤੁਮਾਰੋ ਰੇਖ ਰਾਖ ਲਿਹੋ ਮੋਹੇ ਨਿਰਗੁਨਿਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇ ਮਾਨਖ ਅਭਿਆਨੀ ਅਭਿਮਾਨੀ ਸਵਾਦ ਵਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁੱਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਣਾਇਆ ਸੂਹੀ ਮਹੱਲਾ ਪੰਜਵਾ ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਏ ਨਾਹੀ ਨਿਕਟ ਵਸਤ ਕੋ ਜਾਣੇ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛੂਟੇ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਘੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੇ ਕਛੂ ਨਾ ਜਾਤਾ ਰੱਖ ਪਚੋਰ ਪੋਚਾਰ ਮਾਟੀ ਕਾ ਭਾਂਡਾ ਤੁਕਚੀਲ ਮਿਲੇ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹਬਾਦਾ ਮਹਾਂ ਕਰਤ ਮਹਿ ਨਿਕ ਅਰਤ ਜਾਤਾ ਨਾਨਕ ਕੀ ਅਰਦਾਸ ਸੁਣੀਜੇ ਡੂਬਤ ਪਾਹਨ ਪ੍ਰਭ ਮੇਰੇ ਲੀਜੇ ਸੂਹੀ ਮਹੱਲਾ ਪੰਜਵਾ ਜੀਵਤ ਮਰੇ ਬੂਝੇ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨਿਉ ਦੁੱਤਰ ਤਰੀਏ ਮਿਲ ਸਾਧੂ ਹਰ ਨਾਮ ਉਚਰੀਏ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੇ ਘਟ ਘਟ ਅੰਤਰ ਪਾਰ ਬ੍ਰਹਮ ਪਛਾਨੇ ਜੋ ਕਿਛ ਕਰੇ ਸੋਈ ਫਲ ਮਾਨੇ ਆਦਿ ਅੰਤ ਕੀ ਕੀਮਤ ਜਾਣੇ ਕੌ ਨਾਨਕ ਜਨ ਤਿਸ ਕੌ ਨਾਨਕ ਤਿਸ ਜਨ ਵਲਿਹਾਰੀ ਜਾ ਕੇ ਹਿਰਦੇ ਵਸੇ ਮੁਰਾਰੀ ਸੂਹੀ ਮਹੱਲਾ ਪੰਜਵਾ ਗੁਰ ਪਰਮੇਸਰ ਕਰਨੇ ਹਾਰ ਸਗਲ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਨ ਤੇ ਜਾਏ ਰਹਾਉ ਭਵਜਲ ਡੂਬਤ ਸਤਿਗੁਰ ਕਾਢੇ ਜਨਮ ਜਨਮ ਕਾ ਟੂਡਾ ਕਾਢੇ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੇ ਸ਼ਾਂਤ ਸਤਿਗੁਰ ਕੀ ਰਹਿਣ ਵਡਭਾਗੀ ਪਾਵੇ ਨਾਨਕ ਗੁਰ ਕੋ ਸਦ ਵੱਲ ਜਾਵੇ ਸੂਹੀ ਮਹੱਲਾ ਪੰਜਵਾ ਗੁਰੇ ਆਪਣੇ ਉੱਪਰ ਵੱਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰਿਓ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉ ਰਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਬਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੇ ਸੰਤਰ ਵਾਲਾ ਸੂਹੀ ਮਹੱਲਾ ਪੰਜਵਾ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਵੇ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹੋ ਨਾਮ ਕਰੇ ਆਪਣੇ ਚੇਰੇ ਰਹਾਉ ਆਪਣੀ ਸਰਣ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨ ਵਿਰਲੇ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਬਸੇ ਮੇਰੇ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੂਹੀ ਮਹੱਲਾ ਪੰਜਵਾ ਮੀਤ ਸਾਜਨ ਸਤ ਬੰਧ ਪਪਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੁਖ ਸਹਿਜ ਆਨੰਦ ਵਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸਨਾਹ ਕੋਟ ਆਵਦ ਤਿਸ ਵੇਦਤ ਨਾਹੀ
हर चरण शरण गढ़ कोट हमारे काल कंटक जप जम तिस ना विदारी नानक दास सदा बलिहारी सेवक संत राजा राम मुरारी सूही महला पंजवा गुण गोपाल प्रभ के नित गाहा आनंद विनोद मंगल सुख ताहा चल सखिए प्रभ रावण जाहा साध जना की चरणी पाहा रहाओ कर विनती जन धूर बिछाहा जन्म जन्म के किल विखलाहा मन तन प्राण जियो अपराहा हर सिमर सिमर मान मो कटाहा दीन दयाल करो उत्साहा नानक दास हर शरण समाहा सूही महला पंजवा बेकुंठ नगर जहा संत वासा प्रभ चरण कमल रिद माहे निवासा सुन मन तन तुझ सुख दिखलावो हर अनक विंजन तुझ भोग पंजाबो रहाओ अमृत नाम पुंच मन माही अचर्ज साधता के वरने न जाही लोभ मुआ तृष्णा बुझ थाकी प्र पार ब्रह्म की शरण जन ताकी जन्म जन्म के पै मोह निवारे नानक दास प्रभ कृपा तारे सूही महला पंजवा अनक वीग दास के पर हरिया कर कृपा प्रभ अपना करिया तुम्हें छिड़ाई लियो जन अपना उर्ज परियो जल जग स जाल जग सपना रहाओ पर्वत दुख महा विकराला खिन में दूर किए दयाला रोग सोग विपत अत पारी दूर पई जप नाम मुरारी दृष्ट धर लीनो लड़ लाए हर चरण गहे नानक शरणाए सूही महला पंजवा दीन छिडाए दुनी जो लाए दूही सराई खुनामी कहाए जो तिस भावे सो प्रवान अपनी कुदरत आपे जान सच्चा धर्म पुन फला कराए दीने के ते सो दुनी न जाए सर्व निरंतर एको जागे जित जित लाया तित तित को लागे अगमे अगोचर सच साहिब मेरा नानक बोले बुलाया तेरा सूही महला पंजवा प्राता काल हर नाम उचारी ईत ऊत की ओट सवारी सदा सदा जपिए हर नाम पूर्ण होवे मन के काम रहाओ प्रावे अवनासी रहन दिन गाओ जीवित मर्त नह चल पावो थाओ सो साहो सेव जित तोट ना आवे खात खर्चत सुख आनद विहावे जग जीवन पुरख साध संग पाया गुर प्रसाद नानक नाम तियाया सूही महला पंजवा गुर पूरे जब पै दयाल दुख विन से पूरन पई काल पेख पेख जीवा दर्श तुम्हारा चरण कमल जाई बलिहारा तुझ विन ठाकर कवन हमारा रहाओ साध संग सियो प्रीत बन आई पूर्व कर्म लिखत तुर पाई जप हर हर नाम अचर्ज प्रताप जाल न सके तीने ताप निमख न विसरे हर चरण तुम्हारे नानक मांगे दान प्यारे सूही महला पंजवा से संजोग करो मेरे प्यारे जित्रसना हर नाम उचारे सुन वेनती प्रभ दीन दयाला साध गाबे गुण सदा रसाला रहाओ जीवन रूप सिमरन प्रभ तेरा जिस कृपा करे वसे तिस नेरा जन की भूख तेरा नाम आहार तू दाता प्रभ देवन हार राम रमत संतन सुख माना नानक देवन हार सुजाना सूही महला पंजवा बहती जात कदे दृष्ट ना तारत मिथ्या मोह बंदे नित पारच माधवे भज दिन नित रैणी जन्म पदार्थ जीत हर सरणी रहाओ करत विकार दो करत चारत राम रतन रिद तिल नहीं तारत परण पोखण संग औद बिहानी जय जगदीश की गत नहीं जानी शरण समरथ अगोचर स्वामी उदर नानक प्रभ अंतर जामी
ਸੂਹੀ ਮਹੱਲਾ ਪੰਜਵਾ। ਸਾਧ ਸੰਗ ਤਰੇ ਭੈ ਸਾਗਰ, ਹਰ ਹਰ ਨਾਮ ਸਿਮਰ ਰਤਨਾਗਰ। ਸਿਮਰ ਸਿਮਰ ਜੀਵਾ ਨਰਾਇਣ, ਦੁੱਖ ਰੋਗ ਸੋਗ ਸਭ ਵਿਨਸੇ, ਗੁਰ ਪੂਰੇ ਮਿਲ ਪਾਪ ਤਜਾਇਣ। ਰਹਾਉ ਜੀਵਨ ਪਦਵੀ ਹਰ ਕਾ ਨਾਉ, ਮਨ ਤਨ ਨਿਰਮਲ ਸਾਚ ਸੁਆਉ। ਆਠ ਪਹਿਰ ਪਾਰ ਬ੍ਰਹਮ ਧਿਆਈਐ, ਪੂਰਵ ਲਿਖਤ ਹੋਏ ਤਾਂ ਪਾਈਐ। ਸਰਣ ਪਏ ਜਪ ਦੀਨ ਦਿਆਲਾ, ਨਾਨਕ ਜਾਚੇ ਸੰਤ ਰੰਬਾਲਾ। ਸੂਹੀ ਮਹੱਲਾ ਪੰਜਵਾ। ਕਰ ਕਾ ਕਾਜ ਨਾ ਜਾਣੀ ਰੂੜਾ, ਝੂਠੇ ਧੰਦੇ ਰਚਿਓ ਮੂੜਾ। ਜਿੱਤ ਤੂੰ ਲਾਵੇ ਤਿਤ ਤਿਤ ਲੱਗਣਾ, ਜਾ ਤੂੰ ਦੇ ਤੇਰਾ ਨਾਉ ਜਪਨਾ। ਰਹਾਉ ਹਰ ਕੇ ਦਾਸ ਹਰ ਸੇਤੀ ਰਾਤੇ, ਰਾਮ ਰਸਾਇਣ ਅੰਦਿਨ ਮਾਤੇ। ਬਾਂ ਪਕਰ ਪ੍ਰਭ ਆਪੇ ਕਾਢੇ, ਜਨਮ ਜਨਮ ਕੇ ਟੂਟੇ ਗਾਢੇ। ਉਧਰ ਸੁਆਮੀ ਪ੍ਰਭ ਕਿਰਪਾ ਧਾਰੇ, ਨਾਨਕ ਦਾਸ ਹਰ ਸਰਣ ਦੁਆਰੇ। ਸੂਹੀ ਮਹੱਲਾ ਪੰਜਵਾ। ਸੰਤ ਪ੍ਰਸਾਦ ਨਿਸ਼ਚਲ ਘਰ ਪਾਇਆ, ਸਰਬ ਸੁਖ ਫਿਰ ਨਹੀਂ ਡੁਲਾਇਆ। ਗੁਰੂ ਧਿਆਏ ਹਰ ਚਰਨ ਮਨ ਚੀਨੇ, ਤਾਤੇ ਕਰਤੇ ਅਸਥਿਰ ਕੀਨੇ। ਰਹਾਉ ਗੁਣ ਗਾਵਤ ਅਚਿਤ ਅਵਨਾਸੀ, ਤਾਤੇ ਕਾਟੀ ਜਮ ਕੀ ਫਾਸੀ। ਕਰ ਕਿਰਪਾ ਲੀਨੇ ਲੜ ਲਾਏ, ਸਦਾ ਆਨੰਦ ਨਾਨਕ ਗੁਣ ਗਾਏ। ਸੂਹੀ ਮਹੱਲਾ ਪੰਜਵਾ। ਅੰਮ੍ਰਿਤ ਵਚਨ ਸਾਧ ਕੀ ਬਾਣੀ, ਜੋ ਜੋ ਜਪੇ ਤਿਸ ਕੀ ਗਤ ਹੋਵੇ। ਹਰ ਹਰ ਨਾਮ ਨਿਤ ਨਸ ਰਸਨ ਬਖਾਨੀ। ਰਹਾਉ ਕਲੀ ਕਾਲ ਕੇ ਮਿਟੇ ਕਲੇਸਾ, ਇੱਕੋ ਨਾਮ ਮਨ ਮਹਿ ਪਰਵੇਸਾ। ਸਾਧੂ ਧੂਰ ਮੁਖ ਮਸਤ ਕਲਾਈ, ਨਾਨਕ ਉਦਰੇ ਹਰ ਗੁਣ ਸਰਣਾਈ। ਸੂਹੀ ਮਹੱਲਾ ਪੰਜਵਾ ਘਰ ਤੀਜਾ। ਗੋਵਿੰਦਾ ਗੁਣ ਗਾਉ ਦਿਆਲਾ, ਦਰਸ਼ਨ ਦੇਹੋ ਪੂਰਨ ਕਿਰਪਾਲਾ। ਰਹਾਉ ਕਰ ਕਿਰਪਾ ਤੁਮ ਹੀ ਪ੍ਰਿਤ ਪਾਲਾ, ਜੀਉ ਪਿੰਡ ਸਭ ਤੁਮਰੇ ਮਾਲ ਤੁਮਰਾ ਮਾਲਾ। ਅੰਮ੍ਰਿਤ ਨਾਮ ਚਲੇ ਜਪ ਨਾਲਾ, ਨਾਨਕ ਜਾਚੇ ਸੰਤ ਰੰਬਾਲਾ। ਸੂਹੀ ਮਹੱਲਾ ਪੰਜਵਾ। ਤਿਸ ਵਿਨ ਦੂਜਾ ਵਰ ਨਾ ਕੋਈ, ਆਪੇ ਥੰਮੇ ਸੱਚਾ ਸੋਈ। ਹਰ ਹਰ ਨਾਮ ਮੇਰਾ ਆਧਾਰ, ਕਰਨ ਕਾਰਨ ਸਮਰੱਥ ਅਪਾਰ। ਰਹਾਉ ਸਭ ਰੋਗ ਮਿਟਾਵੇ ਨਵਾ ਨਰੋਆ, ਨਾਨਕ ਰੱਖਾ ਆਪੇ ਹੋਆ। ਸੂਹੀ ਮਹੱਲਾ ਪੰਜਵਾ। ਦਰਸ਼ਨ ਕੋ ਲੋਚੇ ਸਭ ਕੋਈ, ਪੂਰੇ ਭਾਗ ਪ੍ਰਾਪਤ ਹੋਈ। ਰਹਾਉ ਸਿਆਮ ਸੁੰਦਰ ਤਜ ਨੀਂਦ ਕਿਉ ਆਈ, ਮਹਾ ਮੋਹਨੀ ਦੂਤਾ ਲਾਈ। ਪ੍ਰੇਮ ਬਸ਼ੋਹਾ ਕਰਤ ਕਸਾਈ, ਨਿਰਦੇ ਜੰਤ ਦਿਸ ਦਇਆ ਨਾ ਪਾਈ। ਅਨਕ ਜਨਮ ਬੀਤੀਅਨ ਪਰਮਾਈ, ਘਰ ਵਾਸ ਨਾ ਦੇਵੇ ਦੁੱਤਰ ਮਾਈ। ਦਿਨ ਰਹਿਣ ਆਪਣਾ ਕੀਆ ਪਾਈ, ਕਿਸ ਦੋਸ ਨਾ ਦੀਜੇ ਕਿਰਤ ਪਵਾਈ। ਸੁਣ ਸਾਜਨ ਸੰਤ ਜਨ ਭਾਈ, ਚਰਨ ਸਰਣ ਨਾਨਕ ਗਤ ਪਾਈ। ਰਾਗ ਸੂਹੀ ਮਹੱਲਾ ਪੰਜਵਾ ਘਰ ਚੌਥਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਭਲੀ ਸੁਹਾਵੀ ਛਪਰੀ ਜਾਹ ਮਹਿ ਗੁਣ ਗਾਏ, ਕਿਤ ਹੀ ਕਾਮਨਾ ਤੋਹਲ ਹਰ ਜਿਤ ਹਰ ਵਿਸਰਾਏ। ਰਹਾਉ ਅਨਦ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ। ਜਲ ਜਾਓ ਇਹੋ ਵਡਪਨਾ ਮਾਇਆ ਲਪਟਾਏ, ਪੀਸਨ ਪੀਸ ਓਡ ਕਾਮਰੀ ਸੁਖ ਮਨ ਸੰਥੁਖਾਏ। ਐਸੋ ਰਾਜ ਨ ਕੀਤੇ ਕਾਜ ਜਿਤ ਨਾ ਤ੍ਰਿਪਤਾਏ। ਨਗਨ ਫਿਰਤ ਰੰਗ ਏਕ ਹੈ, ਏਕ ਕੇ ਉਹ ਸੋਭਾ ਪਾਏ। ਪਾਟ ਪਟੰਬਰ ਵਿਰਥਿਆ ਜੈਰਾ ਚਿਲਵਾਏ, ਸਭ ਕਿਛ ਤੁਮਰੇ ਹੱਥ ਪ੍ਰਭ ਆਪ ਕਰੇ ਕਰਾਏ। ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ। ਸੂਹੀ ਮਹੱਲਾ ਪੰਜਵਾ। ਹਰ ਕਾ ਸੰਤ ਪ੍ਰਾਨ ਧਨ ਤਿਸ ਕਾ ਪੈਨਹਾਰਾ, ਭਾਈ ਮੀਤ ਸਤ ਸਗਲ ਤੇ ਜੀਆ, ਤੂੰ ਹੈ ਉਹ ਹੈ ਤੇ ਪਿਆਰਾ। ਰਹਾਉ ਕੇਸਾ ਕਾ ਕਰ ਬੀਜ ਨਾ ਸੰਤ ਚੌਰ ਟਲਾਵੋ,
ਸੀਸ ਨਿਹਾਰੋ ਚਰਨ ਤਲ ਧੂਰ ਮੁਖ ਲਾਵੋ ਮਿਸਨ ਮਿਸਟ ਵਚਨ ਬੇਨਤੀ ਕਰੋ ਦੀਨ ਕੀ ਨਿਆਈ ਤਜ ਬਿਮਾਨ ਸਰਣੀ ਪਰੋ ਹਰ ਗੁਣ ਨਿਦ ਪਾਈ ਅਵਲੋਕਨ ਪੁਨੋ ਪੁਨੋ ਕਰੋ ਜਨ ਕਾ ਦਰਸਾਰ ਅੰਮ੍ਰਿਤ ਵਚਨ ਮਨ ਮੈਂ ਸਿੰਚੋ ਵੰਦੋ ਵਾਰੰਬਾਰ ਚਿਤਵੋ ਮਨ ਆਸਾ ਕਰੋ ਜਨ ਕਾ ਸੰਗ ਮੰਗੋ ਨਾਨਕ ਕੋ ਪ੍ਰਭ ਦਇਆ ਕਰ ਦਾਸ ਚਰਣੀ ਲਾਗੋ ਸੂਹੀ ਮਹੱਲਾ ਪੰਜਵਾ ਜਿਨ ਮੋਹੇ ਬ੍ਰਹਿਮੰਡ ਖੰਡ ਤਾਹੂ ਮਹਿ ਪਾਓ ਰਾਖ ਲਿਹੋ ਇਹ ਵਿਖੇ ਜਿਓ ਦੇਹੋ ਆਪਣਾ ਨਾਉ ਰਹਾਉ ਜਾਤੇ ਨਾਹੀ ਕੋ ਸੁਖੀ ਤਾਕੇ ਪਾਛੇ ਜਾਉ ਛੋੜ ਜਾਏ ਜੋ ਸਗਲ ਕੋ ਫਿਰ ਫਿਰ ਲਪਟਾਉ ਕਰੋ ਕਿਰਪਾ ਕਰੁਣਾਪਤੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਉ ਰਾਗ ਸੂਹੀ ਮਹੱਲਾ ਪੰਜਵਾ ਘਰ ਪੰਜਵਾ ਪੜਤਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਨੀ ਗੁਰੀਆ ਮੋਹਨ ਲਾਲਨਾ ਜਪ ਮਨ ਗੋਬਿੰਦ ਏਕੇ ਅਵਰ ਨਾਹੀ ਕੋ ਲੇਖੇ ਸੰਤ ਲਾਗ ਮਨੇ ਛਾਡ ਦੁਬਦਾ ਕੀ ਕੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਨਕ ਕੋਠਰੀਆ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟਵਰੀਆ ਨਿਜ ਮੰਦਰ ਫਿਰੀਆ ਤਹਾ ਆਨੰਦ ਕਰੀਆ ਨਾ ਮਰੀਆ ਨਾ ਜਰੀਆ ਕੀਰਤਨ ਜੁਰੀਆ ਬਹੁ ਵਿਦ ਫਿਰੀਆ ਫਿਰ ਕੋਹਰੀਆ ਬਿਖਨਾ ਘਿਰੀਆ ਹਬ ਸਾਧੂ ਸੰਗ ਪਰੀਆ ਹਰ ਹਰ ਦੁਆਰੇ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰੀਆ ਬਹੁਰ ਨਾ ਫਿਰੀਆ ਸੂਹੀ ਮਹੱਲਾ ਪੰਜਵਾ ਰਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰੱਖਿਓ ਪਸਾਰਾ ਰਹਾਉ ਬਹੁ ਵਿਦ ਰੂਪ ਰੰਗ ਅਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਵਸਤ ਨਿਰਾਰਾ ਵਰਨ ਚਿਹਨ ਨਾਹੀ ਮੁੱਖ ਨਾਮ ਅਸਾਰਾ ਕਹਨ ਨ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਿਰਨਾਰਾ ਸੂਹੀ ਮਹੱਲਾ ਪੰਜਵਾ ਤੋ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉ ਭਾਵੇ ਤਿਉਂ ਰਾਖੋ ਸੁਆਮੀ ਮਾਰਗ ਗੁਰੇ ਪਠਾਇਆ ਰਹਾਉ ਮਹਾਦੁੱਤਰ ਮਾਇਆ ਜੈਸੇ ਪਵਨ ਚੁਲਾਇਆ ਸੁਨ ਸੁਨ ਹੀ ਡਰਾਇਆ ਕਰੋ ਧਰਮ ਰਾਇਆ ਗ੍ਰਹਿ ਅੰਧ ਕੂਪਾਇਆ ਪਾਵਕ ਸਗਰਾਇਆ ਗਹੀ ਓਟ ਸਦਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾ ਘਰ ਨੌਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆ ਮਿਲੇ ਨਾਮ ਅਧਾਰਾ ਤੁੱਠਾ ਸੱਚਾ ਪਾਤਸ਼ਾਹੋ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਏ ਓਟ ਤੂੰ ਸੱਚਾ ਸਿਰਜਨਹਾਰਾ ਰਹਾਉ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ੀਨਿਆਂ ਸੱਚ ਤੇਰਾ ਪਸਾਰਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸਾਰਾ ਹੋ ਕੁਰਬਾਣੀ ਤੇਰਿਆ ਸੇਵਕਾ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆ ਜਾ ਪਾਇਆ ਅਗਮੇ ਅਪਾਰਾ ਗੁਰੂ ਨਾਨਕ ਮਿਲਿਆ ਪਰਾਰ ਬ੍ਰਹਮ ਤੇਰਿਆ ਚਰਣਾ ਕੋ ਵਲਿਹਾਰਾ ਰਾਗ ਸੂਹੀ ਮਹੱਲਾ ਪੰਜਵਾ ਘਰ ਸਤਵਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂਹੇ ਮਨਾਹੇ ਜਿਸਨੂੰ ਹੋਏ ਦਿਆਲਾ ਸਾਈ ਭਗਤ ਜੋ ਤੁਧ ਭਾਵੇ ਤੂੰ ਸਰਬ ਜੀਆ ਪ੍ਰਿਤ ਪਾਲਾ ਮੇਰੇ ਰਾਮ ਰਾਏ ਸੰਤਾ ਟੇਕ ਤੁਮਾਰੀ ਜੋ ਤੁਧ ਭਾਵੇ ਸੋ ਪ੍ਰਵਾਨ ਮਨ ਤਨ ਤੂਹੇ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਣ ਪ੍ਰਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ

0: दिन रहन सास सास गुण गावा, जे स्वामी तुद पावा। नाम तेरा सुख नानक मांगे, साहिब तुठे पावा। सूही महला पंजवा, बिसर नाही जित तू कवहु, सो थान तेरा केहा। आठ पहर जित तुद त्याई, निर्मल होवे देहा। मेरे राम हो सो थान पालन, आया खोजित खोजित पया। साध संग तिन सरणाई, पाया रहाओ। वेद पढ़े पढ़ ब्रह्मे, हरे एक तिल नहीं कीमत पाई। साधक सिद्ध फिरे विललाते, ते पी मोहे माई। दस अवतार राजे हुए बरते, महादेवा तूता। तीन भी अंत न पायो, तेरा लाए थके बेपूता। सहज सुख आनंद राम, रस हर संति मंगल गाया। सफल दर्शन भेट्यो गुरु नानक, ता मन तन हर हर त्याया। सूही महला पंजवा, कर्म धर्म पखंड जो दिसे, तिन जम जगाती लूटे। निर्वाण कीर्तन गावो करते का, निमख सिमरत जित छूटे। संतो सागर पार उतरिए, जे को बचन कमावे संतन का। सो गुर प्रसादी तरिए रहाओ, कोट तीर्थ मंजन सनाना। इस कल में पियल परिजे, साध संग जो हर गुण गावे, सो निर्मल कर लीजे।
1: वेद किताब सिमरत सब शास्त्र, इन पढ़िया मुक्त ना हुई। ये अखर जो गुरमुख जापे, इसका निर्मल सोई। स्त्री ब्राह्मण शूद वैश अवदेश, चौवर ना को सांझा। गुरमुख नाम जपे उदरे, जो कल में कट कट नानक मांझा। सुई महला पंजवा, जो कुछ करे सोई प्रभु माने। ओए राम दान रंग राते, तिनकी शोभा सबनी थाई। जन्म प्रभु के चरण पर आते, मेरी राम हर संता जी उठना कोई। भगता मन हई प्रभु अपने, सो ज्यादा मिल सोई रहो। कोट अपराधी सासंग उदरी, जम ताके नेड़ ना आवे। जन लिया विछड़िया, विदन सो अन मिलावे। माया मोह पर भय काटे, शरण चाहे आवे। या मनोरथ कर राधि संतन ते पावे। जानकी महिमा कहत बंधु अपे पाणे, कहो नान सतगुरु पिटिया। सदे भय टिकाणे, सुई महला पंजवा। महागन ते तुद हाजिरा के, पै तेरी शरण आई। तेरा मान ताने अंदर, दूजी आ चुकाई। मेरे राम राय तुद चेत आए उभरे, तेरी ठेक पर वासा तुम्हारा। जब नाम तुम्हारा उदरे रहूं, अंध को दे काल ली। तुम आप कर पाला, सात माल रघु दिए आप करे बितवाला। अपनी नजर करे परमेश्वर, बंधन काट छाए। अपनी भावरा भाव कराई, आप पैसे वालाई। परम गए बहु बना से, मिटिया सगर बसूरा। नानक दया करी सुख दाते, भेटिया सतगुर पूरा। सुई महला पंजवा, जबकि असी हो तब रतना कर्म कर आया। अपना खेल कर दे के ठाकर रजाया। मेरे राम राय मुझते कुछ ना हुई, आप एक करता आप कराया। सब निरंतर सोई रहो, गंदी गुणी ना छूटे कतू काजी। ए न्याणे कृपा करू पर अपने करने, हरे तेरी बख्श नाली। जी जस तेरे किते कर कर ध्याइए, तेरी कमर तू ही जाने कुद की ना पाइए। निर्गमुग्ध जान ज्ञानी, कर्म धर्म नहीं जाना। दया करो नानक गुण गावे, मीठा लगे तेरा पाणा। सुई महला पंजवा, पागड़िया संत बैर जर नामा। रोहान गई से आए सवर जन के कम, मेरे राम हर जन के बल जाई। के सागर चलावन चरण तू मुख लाई। रहाओ जन्म मरण दौन में, ना ही जन प्रकारी आए। दीन दे भगती लाई, हर्ष लैन मलाई। ਸੱਚਾ ਆਮ ਸੱਚੀ ਪਾਏ ਸੱਚਾ ਸੇਤੀ ਰਾਤੇ ਸੱਚਾ ਸੱਚੀ ਵੜਿਆਈ ਤਿੰਨ ਕੇ ਦਿਨ ਜਾਤੀ ਪੱਖਾ ਫੇਰੀ ਪਾਣੀ ਢੋਵਾਂ ਹੰਜਣ ਕੇ ਪੀਛਣ ਪੀਛ ਕਮਾਵਾਂ ਨਾਨਕ ਪਾਸ ਬਣਾਉਂਦੀ ਤੇਰੇ ਜਨਮ ਦੇਖਣ ਪਾਵਾਂ ਸੂਈ ਮਹੱਲਾ ਪਈਆਂ ਪਾਰ ਪਰਮੇਸ਼ ਸਤਿਗੁਰੇ ਆਪੇ ਕਰਨੇ ਹਾਰਾ ਚਰਨ ਤੋੜੀ ਦੇਰੀ ਸੇਕ ਮੰਗੇ ਦਰਸ਼ਨ ਦਰਸ਼ਨ ਕੋ ਬਲਿਹਾਰਾ ਮੇਰੇ ਰਾਮ ਰਾਏ ਜਿਉਂ ਰੱਖਿਓ ਤੈ ਰਹੀਏ ਤੁਧ ਪਾਵੇ ਤਾਂ ਨਾਮ ਜਪਾਵੇ ਸੁੱਖ ਤੇਰਾ ਦਿੱਤਾ ਲਈਏ ਰਹਾਉ ਮੁਗਤ ਮੁਗਤ ਜੋ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਾਂ ਬਿਗੋਟ ਜੇ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਏ ਸਿਮਰੇ ਸਿਮਰ ਸਿਮਰ ਮਨ ਜੀਵਾਂ ਤਨ ਮਨ ਹੋਏ ਨਿਹਾਲਾ ਚਰਨ ਗਲ ਧੋਦੇ ਪੀਵਾਂ ਮੈਂ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਹ ਪਹਿਲਾਂ ਸੁਹਾਵੀ ਜਿੱਤ ਮਾਰੇ ਦੁਆਰੇ ਆਇਆ ਨਾਨਕ ਭਰੇ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੂਈ ਮਹੱਲਾ ਪੰਜਵਾਂ ਤੁਝੇ ਆਵੇ ਮਹਾਨੰਦਾ ਜਿਸਨੂੰ ਉਮਰ ਜਾਏ ਦਿਆਲ ਹੋਏ ਤਾਂ ਉੱਪਰ ਕਰੇ ਦੁੱਧ ਸਾਹ ਮੇਰੇ ਸਾਹਿਬਾਂ ਤੋਂ ਮੈਂ ਮਨ ਤਾਂ ਨਮਾਣੀ ਅਰਦਾਸ ਕਰੀ ਆਪਣੇ ਅੱਗੇ ਸੁਣ ਜੂਆਂ ਤੇਰੀ ਬਾਣੀ ਰਹੋ ਚਰਨ ਤੇ ਹੋਰ ਤੇਰੀ ਜਨਕੀ ਹੋਵਾਂ ਤੇ ਦਰਸ਼ਨ ਕੋਬਲ ਜਾਈ ਅੰਮ੍ਰਿਤ ਭਜਨ ਦਿਓ ਤਾਰੀ ਦੋ ਕਿਰਪਾ ਸੰਗ ਸਪਾਈ ਅੰਤਰੀਗਾ ਸਾਰੀ ਔਰ ਨਾ ਕੋਈ ਜਿਸ ਨੂੰ ਲਾਗੇ ਭਗਤ ਦੁਆਰਾ ਸੂਈ ਦੋਏ ਘਰ ਜੋੜ ਮੰਗੂ ਦਾਨਾ ਸਾਹਿਬ ਤੁਰਸੇ ਪਾਵਾਂ ਸਾਹ ਨਾ ਦੇ ਅੱਠ ਪੈਰ ਗੁਣ ਗਾਵਾਂ ਸੂਈ ਮਹੱਲਾ ਪੰਜਵਾਂ ਜਿਸ ਕੇ ਸਿਰ ਤੂੰ ਸੁਆਮੀ ਸ਼ਬਦ ਕੈਸਾ ਪਾਵੇ ਬੋਲਣਾ ਜਾਣੇ ਮੈਂ ਮਾਤਾ ਮਰਨਾ ਜੀਤ ਨਾ ਆਵੇ ਮੇਰੇ ਰਾਮ ਰਾਏ ਤੂੰ ਸੰਤਾਂ ਕਾਲ ਸੰਤ ਤੇਰੇ ਤੇਰੇ ਸੇਵਕ ਭੋਨੀ ਕੁਛ ਨਹੀਂ ਜਮਨੀ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਤੇ ਸੁਆਮੀ ਤਿਨਕਾ ਜਨਮ ਲਾਤਾ ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਗਾਦੇ ਲਾਸਾ ਨਾਮ ਦੇਣ ਸੋਕਲ ਪੈਨ ਆਠ ਪੈਰ ਰਾਧੇ ਤੇਰੀ ਸੰ ਤੇਰੇ ਪਰਵਾਸੇ ਪੰਜ ਲੈ ਸਾਦੇ ਗਿਆਨ ਧਿਆਨ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਗੀ ਮੇਰੀ ਸੂਈ ਮਹੱਲਾ ਪੰਜਵਾਂ ਸਗਲ ਦਿਆ ਗੁਰ ਜਨੀ ਆ ਰੱਖੋ ਰੱਖਣ ਹਾਰੇ ਜਿਸ ਤੂੰ ਲਾਵੇ ਤੇ ਤੂੰ ਲਾਗੇ ਇਹ ਜੰਤ ਵਿਚਾਰੀ ਮੇਰੀ ਰਾਮ ਜੀ ਤੂੰ ਅੰਤਰ ਜਾਮੀ ਕਰ ਪਗਰ ਦੇਵ ਦੇ ਅਲਾ ਗੁਣ ਗਾਵਾਂ ਨੇ ਤੂੰ ਸੁਮਾਮੀ ਰਾਉ ਆਰ ਆਪਣਾ ਤੇ ਆਈਏ ਗੁਰ ਪ੍ਰਸਾਦ ਪੁੱਤਰੀਏ ਆਪ ਤਿਆਗ ਹੋ ਜਾ ਰਹਿਣਾ ਜੀਵਦਿਆਂ ਹੋ ਮਰੀਏ ਸਫਲ ਜਨ ਸਿਖਾ ਜੈ ਪਿਤਰ ਸਾਹ ਸੰਗ ਨੂੰ ਜਾਪੇ ਸਗਲ ਤਿਸਕੇ ਪੂਰਨ ਦਿਆ ਕਰ ਪ੍ਰਭਾਪੀ ਦਿਆਲ ਦਿਆ ਕਿਰਪਾ ਸੋ ਪ੍ਰਭ ਸੁਆਮੀ ਤੇਰੀ ਸਰਨ ਦਿਆਲਾ ਕਰ

ਹੈ ਵੀ ਪਿਆਰ ਆ ਤੇ ਹਿਰ ਵੀ ਸੀ ਤੁਸੀਂ ਮਹਲਾ ਪਹਿਲਾ ਕਰਨਾ ਵਾ ਇਹ ਕਿਉਂ ਓਂਕਾਰ ਰੂਪ ਪ੍ਰਸਾਦ ਕੱਚਾ ਰੰਗ ਕੁਸਾ ਮਗਾ ਥੋੜਿਆ ਦਿਨ ਚਾਰ ਦਿਓ ਵਿਣਾਵੇਂ ਪਰ ਭੁੱਲੀਆਂ ਢਗਮੁਠੀ ਕੁੜਿਆ ਜੀਓ ਸਜੇ ਸੇ ਤੀਰੇ ਤੇ ਆ ਜਨਣ ਦੂਜੀ ਵਾਰ ਜੀਓ ਰੰਗੇ ਰੰਗੀਏ ਜੋ ਰੱਤੀ ਰੰਗ ਲਾਏ ਜੀਓ ਰੰਗਣ ਵਾਲਾ ਜੇ ਸੀ ਸੱਚੇ ਸੁਤ ਲਾਏ ਜੀਓ ਰਹਾਉ ਚਾਰੇ ਕੁੰਡਾ ਜੇ ਪਵੇ ਬਿਨ ਭਾਗਾ ਤਨ ਨਾਏ ਜੀਓ ਅਗਨ ਮੁਟੀ ਜੇ ਪਰੀ ਬੰਦਕ ਜਾਏ ਨਾ ਪਾਏ ਜੀਓ ਗੋਰਾ ਖੇਸੇ ਉਬਰੇ ਸ਼ਬਦ ਦੇ ਮਨ ਪਾਏ ਜੀਓ ਚਿੱਟੇ ਜਿਨਕੇ ਕੱਪੜੇ ਮੈਲੇ ਚਿਤ ਕਠੋਰ ਜੀਓ ਤਿੰਨ ਮੁਖ ਨਾਮ ਨਾ ਉਪਜੇ ਦੂਜੇ ਵਿਆਪੇ ਚੋਰ ਜੀਓ ਬੋਲਾ ਬੂਜੇ ਆਪਣਾ ਸੇ ਪਸ਼ੂਆਂ ਦੇ ਢੋਰ ਜੀਓ ਨਿਤ ਖੁਸ਼ੀਆਂ ਮਨ ਕਰੇ ਨਿਤ ਨ ਮੰਗੇ ਸੁੱਖ ਜੀਓ ਕਰਤਾ ਚੇਤਨਾ ਆਪਦੀ ਫਿਰ ਫਿਰ ਲਾਗੇ ਦੁੱਖ ਜੀਓ ਸੁੱਖ ਦੁੱਖ ਦਾਤਾ ਮਨ ਵਸੇ ਤ ਮਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਰਬੀਆਂ ਤੇਰੇ ਮਾਰੇ ਜੰਦਾਰ ਜੀਓ ਲੇਖਾ ਮੰਗੇ ਦੇਵਣਾ ਪੁੱਛ ਕਰ ਵਿਚਾਰ ਜੀਓ ਸੱਚੇ ਕੇਲੇ ਬੂਏ ਬਖਸ਼ੇ ਬਖਸ਼ਣ ਹਾਰ ਜੀਓ ਅਨਕੋ ਕੀਏ ਮੇਦਲਾ ਖਾਕਰਲੇ ਮਰ ਜਾਏ ਜੀਓ ਬਹੁ ਰੰਗ ਦੀ ਭੁਲਾਇਆ ਭੁੱਲ ਭੁਲ ਆਵੇ ਜਾਏ ਜੀਓ ਨਦ ਪ੍ਰਭੂ ਜੇ ਛੁੱਟੀਏ ਨਦੀ ਮੇਰੇ ਮੁਲਾਏ ਜੀਓ ਗਾਹਲ ਗਿਆਨ ਹੋਣਿਆ ਗੁਰਬਿਨ ਗਿਆਨਾ ਭਾਲ ਜੀਓ ਕੱਚੋ ਦਾਲੇ ਗੁੱਜੀਏ ਬੁਰਾ ਭੁਲਾ ਦੇ ਨਾਲ ਜੀਓ ਬਿਨ ਸ਼ਬਦੇ ਪੈਰ ਅਤਿਆਸਾ ਜੋਈ ਜਮਕਾਲ ਜੀਓ ਜਿਨ ਕਾਰਨ ਸਾਰਿਆ ਸੋਸੇ ਦੇ ਆਧਾਰ ਜੀਓ ਸੋਕੋ ਮਨੋ ਵਸਾਰੀ ਸਦਾਦ ਉਤਾਰ ਜੀਓ ਨਾਨਕ ਨਾਮ ਨ ਵਿਸੇ ਨਿਧਾਰਾ ਉਧਾਰ ਜੀਓ ਸੂਈ ਮਹੱਲਾ ਪਹਿਲਾ ਕਾਵਿ ਕਰ ਦਸਮਾ ਇੱਕਿਓ ਓਂਕਾਰ ਰਘੂ ਪ੍ਰਸਾਦ ਮਾਨਸ ਨਾਮ ਲਭ ਗੁਰੂੰਗ ਪਾਇਆ ਮੰਤ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਅਖਰ ਸਾ ਚਲਾਇਆ ਪਤ ਪੈ ਦਰਬਾਰ ਸਤਿਗੁਰ ਸ਼ਬਦ ਪੈ ਰਹੂ ਮਨ ਸੱਚ ਸਲਾਏ ਸੱਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਓਮ ਜੀਵਾਂ ਗੁਣ ਸਾਰੇ ਅੰਤਰ ਤੂੰ ਵਸੇ ਮਨ ਮਾਏ ਸਹਿ ਜੇ ਰਸ ਰਸੇ ਮੂਰਖ ਮਨ ਸੁਝਾਏ ਅਗੋ ਕੇਤੜਾ ਗੁਰਮ ਹਰ ਗੁਣ ਗਾਏ ਰੰਗ ਰੰਗੇਤੜਾ ਨਿਤ ਨਿਤ ਸੰਭਾਲ ਪ੍ਰੀਤ ਆਪਣਾ ਜੇ ਚੱਲੇ ਗੁਣ ਨਾਲ ਨਾ ਹੀ ਦੁੱਖ ਸੰਤ ਆਪਣਾ ਮਨ ਮੋਹ ਪਰ ਮਿਲਾਣਾ ਨਾਥ ਸੇ ਰੰਗ ਹੈ ਮਰਸੀ ਹੈ ਉਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਇਆ ਕਰ ਆਣਿਆ ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ ਇੱਕ ਰੰਗ ਕੀ ਦਾਜ ਭਾਵ ਸੀ ਮੈਂ ਦੀਜੇ ਨਾਮ ਸਵਰਗੁਣ ਭਾਵ ਸੀ ਸੂਈ ਮਹੱਲਾ ਪਹਿਲਾ ਜੋ ਐਨ ਲੋ ਆਪੇ ਅਨ ਕਢਾਈਏ ਜੋ ਸਾਗਤ ਜੋਨੀ ਪਾਏ ਪਏ ਪਵਾਈਏ ਬਿਨ ਪੁੱਜੇ ਸਭ ਦੁੱਖ ਜੋ ਕਮਾਵਣਾ ਉਮੇ ਆਏ ਜਾਏ ਭਰਮਕ ਭਲਾਵਣਾ ਰਹੁ ਤੂੰ ਗੁਰਮੁਖ ਰੱਖਣ ਹਾਰ ਹਾਰ ਨਾਮ ਧਿਆਈਏ ਮਿਲੇ ਤੂੰ ਜਾਏ ਸ਼ਬਦ ਕਮਾਈਏ ਤੂੰ ਕਰ ਕਰ ਵੇਖੇ ਆਪਦੇ ਸੁਪਾਈਏ ਤੂੰ ਦੇਖੇ ਤਾਬ ਤਾਪ ਦਰ ਬਣਾਈਏ ਦੇਈ ਹੋਏ ਖਾਗ ਪਾਉਣ ਉਡਾਈਏ ਇੱਕ ਤੇ ਕਰਕੋ ਤੇ ਮਹਿਲਾ ਪਾਈਏ ਇਹੋ ਦੇ ਅੰਧਕੋਰ ਘੁੰਮਾਈਏ ਕਰ ਮੋਸੇ ਗਰਮ ਮੋਸੇ ਕਰ ਚੋਰ ਰਵਾਈਏ ਗੁਰਮੁਖ ਚੋ ਨਾ ਲਾ ਘਰ ਨਾਮ ਜਗਾਈਏ ਸ਼ਦਨ ਵਾਰੀ ਆਗ ਜੋ ਦੇ ਪਾਈਏ ਲਾ ਰਤਨ ਰਾਮ ਗੁਰਸੋ ਬਜਾਈਏ ਸਦਾ ਰਹਿਣੇ ਕਾਮ ਜੋ ਗੁਰੂ ਪਾਈਏ ਰਾਤ ਰਹੇ ਨਾਮ ਮਨ ਵਸਾਈਏ ਨਾਨਕ ਮੇਲ ਮਲਾ ਜੋ ਪਾਈਏ ਰੁਗ ਮਹਲਾ ਪਹਿਲਾ ਮਨੋ ਨਾਮ ਅਨੁਸਾਰ ਸਿਰ ਤੇ ਆਈਏ ਜੋ ਰੱਖੇ ਕਿਰਪਾ ਧਾਰ ਦੇ ਸੁਖ ਪਾਈਏ ਮੈਂ ਅੰਦਲੇ ਯਾਰ ਨਾਮ ਲਕੁੱਟੀ ਟਾਉਣੀ ਰਾਹੋਂ ਸਾਹਿਬ ਕੀ ਢੇਈ ਮੈਂ ਮਨ ਮੋਹਣੀ ਰਾਹੂ ਜੇ ਦੇਖੋ ਤੇ ਨਾਲ ਗੁਰ ਦਿਖਾ ਲਿਆ ਅੰਤਰ ਬਲ ਭਾਲ ਸ਼ਬਦ ਨਿਹਾਲਿਆ ਸੇਵੀ ਸਤਿਗੁਰ ਪਾਏ ਨਾਮ ਨਿਰੰਜਨਾ ਜਦੋਂ ਪਾਏ ਰਜਾਏ ਪ੍ਰਭੂ ਭੰਜਨਾ ਜਨਮ ਤੋਂ ਲਾਗੇ ਮਨ ਆਏ ਕਿ ਜਨਮ ਪ੍ਰਵਾਨ ਹਰ ਗੁਣ ਗਾਏ ਕਿ ਹੋ ਨਹੀਂ ਤੂੰ ਹੋਵੇ ਤੋਂ ਦੀ ਸਾਜਿਆ ਸਾਫ ਸ਼ਬਦ ਵਜਿਆ ਦੇਈ ਪਸੂ ਰਲਾਏ ਨਾ ਜਾਪੀ ਕੋ ਗਿਆ ਆਪੇ ਰਸਮਾਏ ਸੰਵਾਦ ਪਿਆ ਤੂੰ ਨਾ ਹੀ ਪ੍ਰਭ ਦੂਰ ਜਾਣੇ ਸਭ ਤੂੰ ਹੈ ਗੁਰੂ ਵੇ ਦੂਰ ਅੰਤਰ ਵੀ ਤੂੰ ਹੈ ਮੈਂ ਦੀਜੇ ਨਾਮ ਨਿਵਾਸੰਦ ਸਾਧ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ ਰਾਸ਼ਵੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆਂ ਇੱਕਿਓ ਓਂਕਾਰ ਉਪਰ ਸਾਧੂ ਨਾਮੇ ਤੇ ਸਭ ਕੁਛ ਹੋਏ ਬਿਨ ਸਤਿਗੁਰ ਨਾਮ ਨਾ ਜਾਪੇ ਗੁਰ ਕਾ ਸ਼ਬਦ ਮੀਠਾ ਬਿਨ ਸਾਕੇ ਸਾਹਿਬ ਸਾਧਨ ਨਾਮੇ ਸਭ ਕੁਛ ਆ ਮੇਰੇ ਜਾਗੇ ਸਾਧਨਾ ਜਾਪੇ ਕੌਡੀ ਭਲੇ ਜਨਮ ਗਵਿਆ ਚਿੰਤ ਨਹੀਂ ਆਪੇ ਗੁਰਮੁਖ ਇੱਕੋ ਜਾਣੇ ਹਉਮੈ ਦੁਖਨਾ ਸੰਤਾਪੀ ਬਲਿਹਾਰੀ ਗੁਰੇ ਆਪਣੇ ਵਿਟੂ ਜੇ ਸੱਚੇ ਸੁਲੇ ਲਾਈ ਸ਼ਬਦ ਜੀ ਨੂੰ ਆਦਵਰ ਗਸਾ ਸਹਿਜੇ ਰਿਹਾ ਸਮਾਈ ਰਹੋ ਗੁਰਮੁਖ ਗਾਵੇ ਗੁਰਮੇ ਗੁਰੂ ਸ਼ਬਦ ਵਿਚਾਰੇ ਜੀਓ ਬਣਸਾ ਗੁਰਦੇਵ ਜੇ ਗੁਰਮੁਖ ਕਾ ਸਵਾਰੀ ਮਨੁੱਖ ਅੰਧਾ ਅੰਧ ਕਮਾਵੇ ਬੇਖੋੜੇ ਸੰਸਾਰੀ ਮਾਇਆ ਮੋਹ ਸੁਖ ਪਾਏ ਬਿਨ ਗੁਰ

ਸੋਈ ਸੇਵ ਸਤਿਗੁਰ ਸੇਵ ਝਾਲੇ ਸਤਿਗੁਰ ਭਾਈ ਸਾਚਾ ਸੇਵਦੇ ਸਾਜੀ ਸਾਚਾ ਮਨ ਵਸਾਈ ਸੱਚੀ ਬਾਣੀ ਗੁਰਮੇ ਆਖੇ ਹਉਮੈ ਵਿੱਚੋਂ ਜਾਏ ਆਪੇ ਦਾਤਾ ਕਰਮੇ ਸੱਚਾ ਸਾਧ ਸਾਹਿਬ ਸੁਣਾਈ ਗੁਰਮੁਖ ਗਾਲੇ ਗੁਰਮੁਖ ਖਟੇ ਗੁਰਮੁਖ ਨਾ ਜਪਾਏ ਸਦਾ ਅਲਵ ਰੰਗਰਾਤਾ ਗੁਰ ਕੇ ਸਹਿ ਸਵਾਈ ਮਨ ਵਸਦਾਏ ਕੂੜੋ ਭਰੇ ਵਿਖ ਬੀਜੇ ਖਾਏ ਜੋ ਕਾਲ ਪਤਾ ਸਿੰਘ ਦਾਦਾ ਬਿਨ ਗੁਰ ਕਉ ਛਿੜਾਈ ਸੱਜ ਦੇਸ ਸਰ ਨਾਵਣ ਗੁਰਮੁਖ ਆਪ ਜਾਏ ਅਠਰ ਤੀਸ ਗੁਰਸ਼ਬਦ ਦਿਖਾਏ ਤੇਤੇ ਨਾਤੇ ਹਿਮਲ ਲਾਈ ਸੱਚਾ ਸੱਚਾ ਨਿਰਮਨਾ ਵੱਲ ਲੱਗੇ ਨਾ ਲਾਈ ਸੱਜੀ ਸੇਵ ਸੱਜੀ ਜਲਾ ਪੂਰੇ ਗੁਰ ਤੇ ਪਾਏ ਮਨ ਧਨ ਸੋਖ ਦੀ ਕੇਰਾ ਗੁਰਮੁਖ ਕਹਿਣ ਨਾ ਜਾਈ ਹੁਕਮ ਹੋਵੇ ਤਾਂ ਨਿਰਮਲ ਹੋਵੇ ਹੁਮੇ ਵਿੱਚੋਂ ਜਾਏ ਗੁਰਮੁਖੀ ਸਾਖੀ ਸਹਿਜੇ ਚਾਕੀ ਤਿਸਨਾ ਅਗਨ ਬਜਾਏ ਗੁਰ ਕੇ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਿਹਾ ਸਮਾਏ ਹਰ ਕਾ ਨਾਂ ਸਗਰ ਜਾਣੇ ਗੁਰ ਕੇ ਭਾਈ ਪਿਆਰੇ ਸੱਚੀ ਵਡਿਆਈ ਗੁਰਤੇ ਪਾਈ ਸੱਚੀ ਨਾ ਪਿਆਰੀ ਇੱਕੋ ਸੱਚਾ ਸਮੇਂ ਵਰਤੇ ਵਿਲਾ ਕੋ ਵਿਚਾਰੀ ਆਪੀ ਮੇਲਾ ਬਖਸ਼ੀ ਸੱਚੀ ਭਗਤ ਸਵਾਰੀ ਸੱਚੋ ਸੱਚ ਵਰਤੇ ਗੁਰਮੁਖ ਕੋਈ ਜਾਣੇ ਜੰਮਣ ਮਰਨਾ ਹੋਵੇ ਵਰਤੇ ਗੁਰਮੁਖ ਆਪ ਪਛਾਣੇ ਨਾਮ ਦੇ ਸਤਿਗੁਰ ਭਾਈ ਸੁਸਲ ਪਾਏ ਨਾਨਕ ਸਾਹ ਹੋਵੇ ਜਾਂ ਵਿੱਚੋਂ ਆਪ ਗੁਆਏ ਸੂਈ ਮਹੱਲਾ ਤੀਜਾ ਕਾ ਗਾਉਣ ਸਵਾਲ ਲਿਓ ਫਿਰ ਵਸੇ ਸੰਭਾਲੇ ਫਿਰ ਸੱਚੇ ਸੁਹਾਗਣੇ ਗੁਰ ਕਾ ਸ਼ਬਦ ਸੰਭਾਲੀ ਹਰ ਕਾ ਪਾਸਾ ਰਾਤਾ ਹੁਮੇ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰਦੇਵ ਜੀ ਸਾਧ ਸਮਾਣੀ ਰਹੋ ਕਾਇਆ ਅੰਦਰ ਸਭ ਕੁਛ ਵਸੇ ਖੰਡ ਮੰਡਲ ਪਤਾਲਾ ਕਾਇਆ ਅੰਦਰ ਜੀਦਾ ਵਸੇ ਸਪਨਾ ਗਾ ਬਾਲਾ ਕਾਇਆ ਕਮਨ ਸਾਸੇ ਲਈ ਗੁਰਮੁਖ ਨਾਮ ਸੰਭਾਲਾ ਕਾਇਆ ਅੰਦਰ ਆਪੇ ਅਰਕਣ ਲੱਗਿਆ ਜਾਈ ਮਨ ਮੁੱਖ ਮੁਗਧ ਬੁੱਝੇ ਨਹੀਂ ਬਾਹਰ ਭਰਨ ਜਾਈ ਸਤਿਗੁਰ ਸਿਆ ਸੁਖ ਪਾਏ ਸਤਿਗੁਰ ਅਲਕਰਤਾ ਲਖਾਈ ਕਾਇਆ ਅੰਦਰ ਭਗਤੇ ਭਰੇ ਪਿੰਡ ਆਇਆ ਇਸ ਕਾਇਆ ਅਨੋਖਣ ਪ੍ਰਤੀ ਆਠ ਪਟ ਵਜਾਰਮ ਇਸ ਕਾਇਆ ਅੰਦਰ ਅਨੋਦ ਪਾਈ ਗੁਰ ਕੇ ਸ਼ਬਦ ਵਿਚਾਰ ਕਾਇਆ ਅੰਦਰ ਤੁਲਤ ਲਾਵੇ ਆਪੇ ਤੁਲਣ ਹਾਰਾ ਇਹ ਮਨ ਰਤਨ ਜਵਾਹਰ ਮੰਗ ਇਸਕਾ ਮੁੱਲ ਅਪਾਰਾ ਮੁਲਕ ਦੇ ਨਾਮ ਪਾਈਏ ਨਾ ਹੀ ਨਾਮ ਪਾਈਏ ਗੁਰ ਵਿਚਾਰਾ ਗੁਰਮੁਖ ਹੋਇਆ ਕਾਇਆ ਕੋ ਜੀ ਹੋਰ ਸਰਮਨ ਭਲਾਈ ਜਿਸਨੂੰ ਦੇਹੀ ਸੁਜਨ ਪਾਵੇ ਹੋਰ ਕਿਆ ਕਰੇ ਚਿਤਰਾਈ ਕਾਇਆ ਅੰਦਰ ਭੋ ਵਸੇ ਗੁਰਸ਼ਬਦੀ ਪਾਈ ਕਾਇਆ ਅੰਦਰ ਬ੍ਰਹਮ ਵਿਚਨ ਵਿੱਚ ਅਪੁੱਤ ਸੰਸਾਰਾ ਸੱਚੇ ਆ ਖੇਲ ਖਿਲਾਇਆ ਆਵਾ ਗਣ ਬਸਾਰਾ ਪੂਰੇ ਸਤਿਗੁਰ ਆਪ ਦਿਖਾਇਆ ਸੱਚ ਨਾਮ ਨਿਸਤਾਰਾ ਜਾ ਕਾਇਆ ਸਤਿਗੁਰ ਸੇਵ ਸੱਚੇ ਆਪ ਸਵਾਰੀ ਬਣ ਢੋਈ ਨਾ ਜਮ ਕਰੇ ਖਵਾਰੀ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਰ ਕਿਰਪਾ ਤਾਰੀ ਰਾਗ ਸੂਈ ਮਹੱਲਾ ਤੀਜਾ ਘਰ ਦਸਵਾਂ ਇਹ ਕਿਉਂ ਓਂਕਾਰ ਗੁਰਪ੍ਰਸਾਦ ਦੁਨੀਆਂ ਨਾ ਸਵੰਸੀ ਲੋਕਾਂ ਨਾ ਸਵਰ ਕਾਕੂਦੀ ਵਾਹੋ ਮੇਰੇ ਸਾਹਿਬਾਂ ਵਾਹੋ ਗੁਰੂ ਸਦਾ ਸਲਾਈ ਸੱਚਾ ਬੇਪਰੋ ਰਹੋ ਦੁਨੀਆਂ ਕੇਰੀ ਦੋਸਤੀ ਮਨੋ ਦੰਜ ਮਰਾਨਾ ਜੰਪੁਰ ਬੁੱਧੀ ਮਾਰੀ ਇਹ ਵੇਲਾ ਨਾ ਲਹਨ ਗੁਰਮੁ ਜਨ ਕਾਰਤਾ ਸੱਚੀ ਸਦਾ ਲਗਾਨ ਆਤਮ ਰਾ ਪ੍ਰਗਾਸਿਆ ਸਹਿਜੇ ਸ਼ੁਕਰ ਹਨ ਗੁਰ ਕਾ ਸ਼ਬਦ ਸਾਰਿਆ ਦੂਜੇ ਭਾਇ ਰਚਾਨਾ ਤਿਸਨਾ ਭੁੱਖ ਨਾ ਉਤਰੇ ਅੰਦੇ ਜਤਵਰਨ ਉਸ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ ਆਪ ਡੁੱਬੇ ਘਟਾਂ ਬਸਿਓ ਸਗਲੇ ਗੋਲਡਮਨ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਦ ਕਰਾਨ ਮੂੰਹ ਕਾਲੇ ਤਿੰਨਾ ਨਿੰਦਕਾ ਨਰਕੀ ਘੋਰ ਪਵਨ ਇਹ ਮਨ ਜੈਸਾ ਸੇਵੇ ਤਸਾ ਹੋਵੇ ਜਿਹੇ ਕਰਮ ਕਮਾਏ ਆਪ ਬੀਜੇ ਆਪੇ ਖਾਉਣਾ ਕਹਿਣਾ ਕਿਸ ਨਾ ਜਾਈ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਸਾਏ ਅਮਰਤ ਭਰੇ ਭਰਪੂਰ ਉਹਨਾਂ ਤਿਲਾਂ ਤਮਾਏ ਗੁਣਕਾਰੀ ਗੁਰ ਸੰਘਣੇ ਅਪਰਾਪ ਦੇਸ਼ਨ ਸੇਵੜ ਭਾਗੀ ਮਿਲ ਰਹੇ ਅੰਦਨ ਨਾਮ ਲੈਨ ਦੇਸੀ ਰੇ ਸਵਾਏ ਜਿੰਨਾ ਪਾਈ ਮੇਜਨੀ ਕੋਹੇ ਦਤਾਰ ਸਚਾ ਆਪਦਣੀ ਜੋ ਸੱਚ ਤੇਰੇ ਨਾਲ ਗੁਰੂ ਨਿਹਾਲ ਆਪੇ ਬਖਸ਼ੇ ਮਿਲੇ ਸੁਰਸਾ ਸੰਭਾਲ ਮਨ ਮੇਲਾ ਨਿਰਮਲ ਆ ਕੇ ਕਰ ਮਿਲਿਆ ਜਾਏ ਭਰਾ ਮਿਲੇ ਦਾ ਮਿਲ ਰਹੇ ਹੋਮੇ ਸ਼ਬਦ ਜਲਾਈ ਸੁਸਾ ਸੱਚੇ ਵਿਸਰੇ ਤਿੰਨ ਸੰਸਾਰ ਨਦਗੇ ਨਾ ਵਿਸਰੇ ਗੁਰਮਤੀ ਵਿਚਾਰ ਸਗ ਮੇਲਾ ਮਿਲਣਾ ਸੱਚਾ ਗੁਰਧਾਰ ਮਿਲਿਆ ਕੋਈ ਨਾ ਵਿਸਰੇ ਗੁਰ ਕੇ ਹਿਤ ਪਿਆਰ ਫਿਰ ਸਲਾਈ ਆਪਣਾ ਗੁਰ ਕੇ ਸ਼ਬਦ ਵਿਚਾਰ ਮਿਲੇ ਸੁਖ ਪਾਇਆ ਸੁਭਾ ਬਣਤੀ ਨਾਰ ਮਨਮੁਖ ਮਨ ਬੀਜੀ ਅਤ ਮੇਲੇ ਚਿਤ ਕਠੋਰ ਸਭੇ ਦੁੱਧ ਪਿਆਏ ਅੰਦਰ ਵਸੇ ਨਿਕੋਰ ਆਪ ਕਰਿਆ ਕਿਹਾ ਕਿ ਆਪੇ ਬਖਸ਼ਣ ਹਾਰ ਗੁਰਸੇ ਮਿਲ ਉਤਰੇ ਜਾਂ ਸੱਚ ਬਣਿਆ ਸਿੰਗਾਰ ਸੱਚਾ ਸਾਹਿਬ ਸੱਚੇ ਹੁਣ ਜਾ ਰਹੇ ਉੱਥੇ ਕੂੜੇ ਨਾਟਕ ਕਰਨ ਉਹਨਾਂ ਸੱਚਣਾ ਭਾਵੀ ਦੁਖਮੇ ਮੈਂ ਪਛਾਣ ਉਵੇਂ ਮੇਲਾ ਜੱਗ ਮੇਰੀ ਮਜੰਮੇ ਵਾਰੋ ਵਾਰ ਪੈ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਸੰਤਾਂ ਸੰਤ ਮਿਲ ਰਹੇ ਸੱਚੇ ਲੱਗੇ ਪਿਆਰ ਸੱਚ ਸਾਈ ਸੱਚ ਮਨ ਸੱਚੇ ਸਚਿਆਰ ਗੁਰ ਪੂਰੇ ਪੂਰੀ ਮਾਤੇ ਅਨਸ ਨਾਮ ਧਿਆਏ ਉਵੇਂ
ਮੇਰਾ ਵੱਡੇ ਰੋ ਗਏ ਵਿੱਚੋਂ ਠੱਗ ਰਹਾਈ ਉਸ ਲਾਈ ਆਪਣਾ ਨਿਵ ਲਗਾ ਪਾਈ ਤਨ ਮਨ ਸਭੀ ਅੱਗੇ ਤੇਰੀ ਵਿੱਚੋਂ ਆਪ ਗਵਾਈ ਕਿਚ ਦਾਨ ਬਗੂਚੀ ਇੱਕ ਸੁਣੇ ਲਾਏ ਹੋਮੇ ਮੇਰਾ ਛੱਡ ਦਿਉਂ ਸੱਚ ਰੇ ਸੁਮਾਏ ਸਤਿਗੁਰ ਸੇ ਮਿਲੇ ਪਾਏ ਰੇ ਸੱਚੀ ਸਤ ਲਗਾਨ ਸੱਚ ਮਿਲੇ ਨਾ ਵਿਛੜੇ ਦਸ ਦੇ ਸਨ ਜੇ ਭਾਈ ਸੱਜਣਾ ਸੱਚਾ ਸੱਚਾ ਦੇਵਾਨ ਆਗੁਣ ਵਿਗਣ ਪਰਨ ਗੁਰ ਕੀ ਸਾਜ ਕਰਨ ਗੁਣ ਕੀ ਸਾਂਝ ਗੁਰ ਉਪਜੀ ਸੱਚੀ ਭਗਤ ਕਰੇਨ ਸੱਚ ਵਣ ਜੇ ਗੁਰ ਸ਼ਬਦ ਨਾਨ ਸੋਨਾ ਰੂਪ ਭਾਵ ਕਰ ਸੱਚੀਏ ਚੱਲੇ ਨਾ ਚੱਲਦਿਆਂ ਨਾਲ ਵੇਣਾ ਵੇ ਨਾਲ ਨਾ ਚੱਲ ਸੀ ਸਾਮੂਠੀ ਜਮਕਾਲ ਮਨ ਕਾ ਤੁਸਾਰ ਕਾ ਨਾਮ ਇਹ ਦਿਨ ਖੁਸ਼ਮਾਲ ਖਚ ਖੋਟ ਹੈ ਗੁਰਮੁੰਡ ਵੇ ਨਾਲ ਮਨ ਭੁਲੋ ਬੋਲਿਆ ਜਸੇ ਪਤ ਗਵਾਏ ਜਗਤ ਮਧੁ ਵਿਆਪ ਗੁਰਮੁਖੀ ਸੱਚ ਤੇ ਆਈ ਹਰ ਕੀ ਕੀਮਤ ਨਾ ਪਵੇ ਜਸ ਲਿਖਣਾ ਜਾਏ ਗੁਰ ਕੇ ਮਨ ਰਹੇ ਹਰ ਸਿਉ ਰਹੇ ਸਮਾਈ ਸੋ ਮੇਰਾ ਰੰਗਲਾ ਰੰਗੇ ਸਹਿ ਸਭਾਏ ਕੰਮ ਜਾ ਚੜੇ ਫਿਰ ਕੇ ਅੰਕ ਸਮਾਈ ਸ੍ਰੀ ਵਿਸ਼ਨ ਨੇ ਵੀ ਮਿਲਣੇ ਸਤਿਗੁਰ ਸਹਿਬਨ ਅੰਤਰ ਨਵਾਂ ਨਿਰਦੇ ਨਾ ਖਰਜ ਨਾਨ ਖੁੱਟੀ ਹਰ ਗੁਰ ਸਹਿਰਵਨ ਨਾ ਜਨਮੇ ਨਾਮ ਰੇ ਨਾ ਦੁੱਖ ਸਹਨ ਗੁਰ ਰਾਖੇ ਸੇ ਉਰੇ ਅਰਜੁਨ ਕੇ ਲਗਰਨ ਸਜਨ ਮੇਰੇ ਦਾ ਵਿਛੜੇ ਅੰਦਰ ਮੇਰੇ ਰਹਾਨ ਇਸ ਜਗ ਮੇਂ ਵਿਰਲੇ ਜਾਣੀਏ ਨਾ ਸਜ ਰਹਾਨ ਸੂਈ ਮਹਲਾ ਦੇ ਜਮ ਅੱਜ ਹੀ ਸੁਖ ਗਮ ਹੈ ਕਿਦ ਮਿਲਿਆ ਜਾਏ ਗੁਰ ਕੇ ਜਾ ਪ੍ਰਗਟੀ ਏ ਚਿੰਤ ਵਸੇ ਮਨ ਆਏ ਗੁਰੂ ਹਰ ਨਾ ਜਪਨ ਬਲਿਆਰ ਨੇ ਮਨ ਹੁਰ ਸਾਰ ਵਨ ਰਾਉ ਗੁਰ ਸਰ ਮਾਨਸਰੋ ਸੇ ਵਡਭਾਗੀ ਪੁਰਖ ਲਹਾਨ ਸੇ ਗੁਰ ਖੋਜਿਆ ਹਲੇ ਨਾਮ ਲਹਨ ਨਾਮ ਦੇਨ ਰੰਗ ਸਿਉ ਗੁਰਮੁਖ ਨਾਮ ਲਗਨ ਤੋਰ ਪੂਰਵ ਵੇ ਲਿਖਿਆ ਗੁਰਬਾਣਾ ਮਨ ਲੈ ਨੇ ਵਡਭਾਗੀ ਖੋਜਿਆ ਪਾਇਆ ਨਾਮ ਦਾਨ ਗੁਰਪੁਰੇ ਵਿਖਾ ਲਿਆ ਵਰ ਅਦੋ ਨਾ ਪਛਾਣ ਸਭ ਨਾ ਪ੍ਰਭੀਕ ਦੂਜਾ ਵਰ ਨਾ ਕੋਏ ਗੁਰਪ੍ਰਸਾਦੀ ਮਨ ਹੇਤ ਗੁਰ ਪ੍ਰਗਟ ਹੋਈ ਸਭ ਅੰਤਜਾਮੀ ਬ੍ਰਹਮ ਹੈ ਬ੍ਰਹਮ ਵਸੇ ਸਤਾਈ ਮੰਦਾ ਕਿਸਨੋ ਆਕੀਏ ਸਦ ਲਾਈ ਬੁਰਾ ਭਲਾ ਜਿ ਆਗਦਾ ਜਿ ਤੇਰੇ ਦੁਖਮਾਏ ਗੁਰਮੁਖ ਬੁਝਿਆ ਇੱਕ ਸਮੈ ਸਮਾਈ ਸੇਵਾ ਸਭ ਆਪਸੀ ਭਾਏ ਪਾਸ ਥਾਈ ਜੇ ਨਾਨਕਰ ਰਾਧੇ ਆ ਗੁਰ ਚਰਨੀ ਚਿਤ ਲਾਏ ਰਾਗ ਸੂਈ ਅਸ਼ਟਪਦੀਆਂ ਮਹੱਲਾ ਚੌਥਾ ਘਰ ਦੋ ਜਾ ਇਹ ਕਿਉਂ ਓਂਕਾਰ ਗੁਰ ਸਾਧ ਕੋਈ ਅਣ ਮਿਲੇ ਪਿਤੋਂ ਪਿਆਰਾ ਸੋ ਆਪ ਚਾਈ ਦਰਸ਼ਨ ਦੇਖਣਗੇ ਤਾਂ ਕਿਰਪਾ ਸਤਿਗੁਰ ਮੇ ਲੋਹਰਾ ਨਾਮ ਤੇ ਆਈ ਰਾਮ ਜੋ ਸੁਖ ਦੇ ਦਾ ਤੁਝੇ ਰਾਧੀ ਦੁੱਖ ਵੀ ਤੁਝੇ ਧਿਆਈ ਜੀ ਭੁੱਖ ਦੇ ਆ ਧਿਆਈ ਰਾਜਾ ਦੁੱਖ ਹੋਏ ਸੁਖ ਮਨਾਈ ਤਨ ਮਨ ਕਾਟ ਕੇ ਸਿਰ ਪੀ ਅਗਨੀ ਆਪ ਜਲਾਈ ਪੱਕਾ ਫੇਰੀ ਪਾਣੀ ਟੋ ਜੋ ਦੇਵੇ ਸੁਖਾਈ ਨਾਨਕ ਦੁਆਰੇ ਅਲ ਮੇਰੇ ਲਿਓ ਵਡਿਆਈ ਅਖੀ ਕਾਰ ਹਰੀ ਚਰਨਾ ਸਾਹਿਬ ਤਾਲ ਸਤ ਦੀ ਫਿਰਮਤ ਪਾਈ ਜੇ ਪਾਸ ਵੇਲੇ ਤੁਝੇ ਇਰਾਦੀ ਮਾਰ ਕੱਢੇ ਵੀ ਦਿਆਈ ਜੋ ਲੋਕ ਸਲਾਏ ਤੇਰੀ ਮਾਜ ਨਿੰਦਿਆ ਛੋੜਨਾ ਜਾਈ ਜੋਤ ਕਰੇ ਨਾ ਕੋਈ ਕਿਉਂ ਅੱਖੋ ਵਿੱਚ ਰਿਆ ਮਰ ਜਾਈ ਵਾਰ ਵਾਰ ਜਾਈ ਹੋਰ ਉੱਪਰ ਮੈਂ ਪੈਰੀ ਸੰਤ ਮਨਾਈ ਨਾਨਕ ਗੁਜ਼ਾਰਾ ਪਿਆ ਦਵਾਨਾ ਦਵਾਨਾ ਹਾਰ ਸਿਉਂ ਦਰਸ਼ਨ ਤਾਂ ਕੇ ਤਾਈ ਚੰਗੜ ਜਾ ਕੀ ਮੀਂਹ ਵਰਸੇ ਵੀ ਗੁਰ ਦੇਖਣ ਜਾਈ ਸਮੁੰਦ ਸਾਗਰ ਹੋਏ ਬੋਕਾਰਾ ਗੁਰਸਿੰਘ ਲੰਗ ਪਾਰ ਲੰਘਾਈ ਜਿਉਂ ਪ੍ਰਾਣੀ ਜਲ ਬਿਨੈ ਮਰਦਾ ਤਿਉਂ ਸਿੱਖ ਗੁਰਬਿਨ ਮਰ ਜਾਈ ਜਿਉਂ ਧਰਤੀ ਸੋ ਕਰੇ ਜਲ ਵਰਸੇ ਤਿਉਂ ਸਿੱਖ ਗੁਰ ਮੇਲ ਮੁਕਸਾਈ ਸੇਵਕਾਏ ਸੇਵ ਕਰਤਾ ਕਰ ਬਿਨੋ ਬੁਲਾਈ ਨਾਨਕੀ ਬਿਨੰਤੀ ਹਰੇ ਵੇ ਗੁਰ ਮੇਰਾ ਗੁਰਸਿੱਖ ਪਾਈ ਤੂੰ ਆਪੇ ਗੁਰ ਚੇਲਾ ਹੈ ਆਪੇ ਗੁਰ ਧਿਆਈ ਜੁਦ ਸੇਵੇ ਤੁਦ ਹੋਵੇ ਤੁਸੇ ਪੈ ਰਖਾਈ ਭੰਡਾਰ ਭਰੇ ਭਗਤੀ ਹਰ ਤੇਰੇ ਜਿਸ ਭਾਵੇ ਦੇ ਬਾਈ ਜੇ ਤੂੰ ਦੇ ਸੂਜਨ ਪਾਈ ਉਹ ਨੇਵਲ ਸੱਚ ਤਰਾਈ ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ ਇੱਕ ਦਾਨ ਵੰਗੇ ਨਾਨਕ ਵਿਚਾਰਾ ਹਰਦਾਸ ਨੂੰ ਦਾਸ ਕਰਾਈ ਜੇ ਗੁਰ ਜਿੜਕੇ ਦਾ ਮੀਟਾ ਲੱਗੇ ਜੇ ਬਖਸ਼ਿਆ ਗੁਰ ਵਡਿਆਈ ਗੁਰਮੁਖ ਪਾਏ ਮਨਮੁਖੇ ਥਾਂ ਨਾ ਪਾਈ ਪਾਲਾ ਕੱਕਰ ਬਰਫਰ ਸੇ ਗੁਰਸੇ ਦੇਖਣ ਜਾਈ ਸਭ ਦਿਨ ਸੇ ਗੁਰਗੁਰ ਆਪਣਾ ਗੁਰਪੈਰ ਤਰਾਈ ਨੇਕ ਭਾਵ ਕਰੀ ਗੁਰ ਕਰਨ ਪਏ ਸਾਏ ਪਾਈ ਰੈਣ ਸੁਗੁਰ ਆਦੀ ਦਇਆ ਕਰੋ ਮੇਰੇ ਸਾਈ ਨਾਨਕਾ ਜੀਓ ਪਿੰਡ ਗੁਰੂ ਮਿਲ ਪ੍ਰਤਾਈ ਨਾਨਕਾ ਪ੍ਰਭ ਪੂਰੇ ਹੋ ਜਦ ਕੇ ਗੁਰਸਾਈ ਰਾਗ ਸੂਈ ਮਹੱਲਾ ਚੌਥਾ ਅਸ਼ਟਪਦੀਆਂ ਘਰ ਦਸਵਾਂ ਇਹ ਕਿਉਂ ਓਂਕਾਰ ਗੁਰ ਸਾਧ ਅੰਦਰ ਸੱਚਾ ਨਿਉ ਲਾਇਆ ਪ੍ਰੀਤਮ ਆਪਣੇ ਮੰਤ ਨੇ ਹੋਏ ਨਿਆਲ ਜਾਂ ਗੁਰਦੇਖਾਂ ਸਾਹਮਣੇ ਮੈਂ ਹਰ ਨਾਮ ਵਸਾਓ ਗੁਰਪੁਰੇ ਦੇ ਪਾਇਆ ਅੰਮ੍ਰਿਤਾ ਗਮਾ ਤਾਉ ਰਾਮ ਓਂ ਸਤਿਗੁਰ ਵਿਵਗੇ ਵੇਸੀ ਯਾਰ ਨਾਮੇ ਲਗਾ ਪਿਆਰ ਕਿਰਪਾ ਕਰਕੇ ਮੇਲੇ ਨੇ ਪਾਇਆ ਮੁੱਖ ਦੁਆਰ ਸਤਿਗੁਰਾ ਨਾਮ ਜੇ ਮਿਲਿਆ ਤੁਹਾਨੂੰ ਦੇ ਜੇ ਪੂਰਵ ਲਿਖਿਆ ਤਾਂ ਅੰਮ੍ਰਿਤ ਸਾਹਿਬ ਪਿਓ
ਸੁਧਿਆਂ ਗੁਰ ਸਲਾਹੀਏ, ਉੱਠਿਆਂ ਗੁਰ ਲਾਓ, ਕੋਈ ਐਸਾ ਗੁਰੂ ਜੇ ਮਿਲੇ ਹੋ ਕਿ ਦੋਵਾਂ ਪਾਓ, ਕੋਈ ਐਸਾ ਸੱਜਣ ਲੋੜ ਲਓ ਮੈਂ ਪ੍ਰੀਤੋਂ ਦੇ ਮਿਲਾਏ, ਸਤਿਗੁਰ ਮਿਲ ਕੇ ਰਵਾਏ, ਆ ਮਿਲਿਆ ਸਹਿ ਸਬਾਈ, ਸਤਿਗੁਰ ਸਾਗਰ ਗੁਣ ਕਾ ਨਾਮ ਦੇਖੋ ਚਾਓ, ਹੋ ਤਿਸ ਘੜੀ ਨਾ ਜੀਓ, ਬਿਨ ਦੇ ਮਰ ਜਾਓ, ਜੋ ਮਛਲੀ ਬਿਨ ਪਾਣੀ ਏਰੇ ਨਾ ਕਿਤੇ ਪਾਏ, ਤਿਉਂ ਹਰ ਬਿਨ ਸੰਤ ਨਾ ਜੀ ਬਿਨਾਂ ਮੈਂ ਮਰ ਜਾਈ, ਜੇ ਮੈਂ

ਲਾਈ ਗੁਰ ਗਿਆਨ ਪਦਾਰਥ ਨਾਮ ਹੈ ਹਰ ਨਾਮ ਦ੍ਰਿੜਾਏ ਜਿਸੇ ਪ੍ਰਾਪ ਸੋ ਲੈ ਗੁਰਚਰਨੀ ਲਾਗੇ ਆਈ ਕਤ ਗਾਣੀ ਪ੍ਰੇਮ ਕੀ ਜਪਰੀ ਤੂੰ ਆਗੇ ਆਏ ਦਿਸ ਦੇਵਾਂ ਨੇ ਆਪਣਾ ਲਾਗਾ ਪਾਈ ਸੱਜਣ ਮੇਰਾ ਏਕ ਤੂੰ ਕਰਤਾ ਪੁਰਖ ਸਜਾਣ ਸਤਗੁਰਮੀ ਤੇ ਮਲਾਇਆ ਮੈਂ ਸਦਾ ਸਤਗੁਰ ਮੇਰਾ ਸਦਾ ਸਦਾ ਆਵਿਦਾਏ ਵਿਨਾਸੀ ਪੁਰਖ ਏ ਸਭ ਮੇਰੇ ਆਸਮਾਈ ਰਾਮ ਸੰਚਿਆ ਸਾਧ ਪੂਜੀ ਰਾਸ ਨਾਨਕ ਦਰਗੇ ਮੰਨਿਆ ਗੁਰ ਪੂਰੇ ਸਵਾਸ ਰਾਗ ਸੂਈ ਅਸ਼ਟਮੀ ਦੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕਿਓਂ ਓਂਕਾਰ ਰੂਪ ਪ੍ਰਸਾਦ ਔਰ ਜਿਹੜੇ ਵਿਸ਼ਨੂੰ ਕੇ ਸਿੰਘਾ ਮਨੇ ਰੰਗ ਤਰੰਗਾ ਮੇਰੇ ਮਨ ਗਮ ਗੋਚਰ ਕਰ ਭਾਈਏ ਭੂ ਪਰਮੇਸ਼ਰ ਆਉ ਵੋ ਮਗਨ ਮੇਰੇ ਆਪ ਆਪੇ ਕਬੂ ਨਾ ਤਰਾਪੇ ਵਸਾਏ ਕਰੋ ਸਿੰਘ ਚੰਡਾਰਾ ਗਿਆਨ ਸੂਜੇ ਮਹਾਂ ਗਬਾਰਾ ਪਰਮ ਜਰੇ ਕਬਾਰਾ ਜਾਣ ਨਾ ਪਾਈਏ ਪ੍ਰਭ ਦਰਬਾਰਾ ਆਸਨ ਦੇ ਸਭ ਪੁਰਾਣਾ ਮੈਲ ਨਾ ਪਾਵੇ ਫਿਰ ਬਗਾਨਾ ਸਗਲ ਵਿਆਜ ਕੇ ਵਸ ਕਰ ਦੀਨਾ ਫਿਰ ਵਿਆਜ ਕੋ ਜਲ ਬਿਨ ਮੀਨਾ ਕਸ਼ੂ ਸਿਆਮਤ ਨਾ ਮੋਰੀ ਠਾਕਰ ਬਤੋਰੀ ਕਰੋ ਮਹਿੰਦੀ ਸੰਤਨ ਪਾਪੀ ਮੇਲ ਲਿਓ ਨਾਨਕ ਦਾਸੀ ਕਹੋ ਕਿਰਪਾਲ ਸਾ ਸਿੰਘ ਪਾਇਆ ਨਾਗ ਦੇਵਤੇ ਪੂਰਾ ਪਾਇਆ ਰਹਾਉ ਦੂਜਾ ਰਾਗ ਸੂਈ ਮਹੱਲਾ ਪੰਜਵਾਂ ਘਰ ਤੀਜਾ ਇੱਕਿਓਂ ਓਂਕਾਰ ਗੁਰ ਪ੍ਰਸਾਦ ਮਿਤਨ ਮੋ ਮੰਗਨ ਸਾਗਰ ਕਿਰਪਾ ਉਦਰਹਰ ਨਾਗਰ ਚਰਨ ਕਰਨ ਸਰਣ ਆਏ ਨਾਰਾਇਣ ਨਾ ਭਗਤ ਪ੍ਰੈ ਰਾਮ ਨਾ ਤਾਂ ਨਾਗ ਪੈ ਮੇਟਨ ਸਾ ਸਾਂਝੂ ਨਾ ਭੇਟਨ ਜੇ ਰੂਪ ਦਿਆਲਾ ਰਵਣ ਗੁਣਾ ਗੜੀ ਜਮ ਜਾਲਾ ਅੰਮ੍ਰਿਤ ਨਾਮ ਰਸਨ ਜਾਪੇ ਰੋਗ ਰੂਪ ਨਾ ਵਿਆਪੇ ਜਬ ਗੋਬਿੰਦ ਸੰਗੀ ਸਭ ਤਾਰੇ ਪੋਤ ਨਾ ਪੈ ਪਟਵਾਰੀ ਮਨ ਬਜ ਕਰਮ ਇਕ ਤੇ ਆਏ ਸਰ ਫੁਲਾਂ ਸੋਈ ਜਨ ਪਾਈ ਤਾਰਨ ਗ੍ਰਹਿ ਆਪਣਾ ਪ੍ਰਭ ਕੀਨਾ ਕੇਵਲਾ ਬਦਰ ਦੀਨਾ ਆਦਮ ਪ੍ਰਭ ਸੋਈ ਤੇ ਨਾਨਕ ਔਰ ਨਾ ਕੋਈ ਰਾਗ ਸੂਈ ਮਹੱਲਾ ਪੰਜੋ ਅਸ਼ਟਪਦੀਆਂ ਕਰਨਾਮਾ ਇੱਕਿਓਂ ਓਂਕਾਰ ਗੁਰ ਪ੍ਰਸਾਦ ਜੇ ਨਿਠਿਆ ਮਨ ਰਹਿ ਸੀ ਕਿਉਂ ਭਾਈ ਸਿੰਘ ਸੰਗ ਜੀਓ ਸੰਤ ਸਨਮਨ ਰਿਤਰੀਏ ਲੈਨ ਪ੍ਰਭ ਸਿਉ ਰੰਗ ਜੀਓ ਤੇ ਸੋ ਬ੍ਰਿਜ ਨਾ ਟੁੱਟੀ ਕਬੂ ਨਾ ਹੋਵੇ ਭੰਗ ਜੀਓ ਪਰ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿਤ ਜੀਓ ਆਏ ਮਿਲ ਸਜਣਾ ਨਾ ਜੋ ਮਨ ਚ ਮਿਤ ਜੀਓ ਰਾਓ ਦੇਖੇ ਸੁਣਿਆ ਜਾਣੀ ਮਾਇਆ ਮੋਹ ਅੰਧ ਜੀਓ ਕੱਚੀ ਦਿਆ ਵੇਸਣੀ ਕੂੜ ਗਵਾਵੇ ਤਨ ਜੀਓ ਨਾਮ ਤੈਂ ਸੈਨ ਚੱਲੇ ਗੁਰ ਪੂਰੇ ਪੋਸਨ ਬੰਦ ਜੀਓ ਹੁਕਮ ਜਗ ਆਇਆ ਚੱਲਣ ਕੁਛ ਜੋਗ ਜੀਓ ਹੁਕਮ ਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸ ਨਾ ਕਰਤਾ ਵਿਛੜੇ ਸੇ ਵਿਛੋੜਾ ਸੋਗ ਜੀਓ ਆਪਣੇ ਪ੍ਰਭਾਣੀ ਅੰਦਰ ਕੇ ਪੈਂਦਾ ਜਾਏ ਜੀਓ ਇੱਥੇ ਉਜਲਾ ਇੱਕੋ ਨਾਮ ਧਿਆਏ ਜੀਓ ਆ ਪ੍ਰਭ ਗੁਰਸੇ ਸਤ ਪਾਏ ਜੀਓ ਸੰਤ ਰਵ ਰਿਹਾ ਸਰਬ ਜੀ ਅਪਦ ਪਾਲ ਜੀਓ ਸਜਾ ਖਜ਼ਾਨਾ ਬਣ ਰਿਹਾ ਕਿੰਨਾ ਦਨਵਾਲ ਜੀਓ ਮਨ ਦੇ ਕਵਨਾ ਵਿਸਰੀ ਜੇ ਆਪੇ ਹੋਏ ਦਿਆਲ ਜੀਓ ਆਵਣ ਜਾਵਣ ਰਹਿ ਗਈ ਮਨ ਬੁੱਟਾ ਨਿਰੰਕਾਰ ਜੀਓ ਤੰਗ ਨਾਮ ਤਾਂ ਪਾਈਏ ਉੱਚਾ ਗਮ ਅਪਾ ਜੀਓ ਜੇ ਪ੍ਰਭ ਆਪਣਾ ਵਿਸਰੀ ਸੋ ਮੱਜਮ ਲਖਵਾ ਜੀਓ ਸੱਚਾ ਨਵ ਪ੍ਰੀਤ ਤਮਾਂ ਜੇ ਬੁੱਠਾ ਆਪ ਜੀਓ ਗੁਣ ਸਾਂਝ ਜੀ ਦਿਨ ਸੰਗ ਬਸੇ ਅਟਵਰ ਜਾਪ ਜੀਓ ਰੰਗੇ ਰਾਤ ਪਰਮੇਸ਼ਰੇ ਬਿਨਸੰਤਾਪ ਜੀਓ ਤੂੰ ਕਰਤਾ ਕਰਨਾ ਹਾਰ ਤੂੰ ਏਕ ਅਨੇਕ ਜੀਓ ਤੂੰ ਸਰਬੈ ਤੂੰ ਮੈਂ ਤੇ ਬੁੱਧ ਵਿਵੇਕ ਜੀਓ ਨਾਨਕ ਨਾ ਸਹ ਜਪੀ ਭਗਤ ਨਾ ਕੀ ਟੇਕ ਜੀਓ ਰਾਗ ਸੂਈ ਮਹੱਲਾ ਪੰਜੋ ਅਸ਼ਟਪਦੀਆਂ ਘਰ ਦਸਵਾਂ ਕਾਵੀ ਇੱਕਿਓਂ ਓਂਕਾਰ ਪ੍ਰਸਾਦ ਜੇ ਬੋਲ ਜੇ ਚੂਕੀ ਤਾਂ ਹੀ ਸਹਿਜੀ ਕਾਢੀਆਂ ਜਿੰਨਾ ਲਿਓ ਜਾਣੇ ਲੱਗਾ ਮੋਹਰ ਵਾਂਡੀਆਂ ਹੋਣਾ ਸਾਡੇ ਕੰਧਾ ਪਾਸਰਾ ਸਦਾ ਰੰਗੀਲਾ ਲਾਲ ਵਿਆਰਾ ਦੇਵ ਮੈਂ ਆਸਰਾ ਰਮ ਸੱਜਣ ਤੂੰ ਸਹਿ ਤੂੰ ਮੈਂ ਉਪਰਮਾਣੀਆ ਜਾ ਤੂੰ ਦਸੁਕੇ ਤੇ ਨਵਾਣੀ ਮਾਣੀਆ ਜੇ ਤੂੰ ਤੁੱਠਾ ਕਿਰਪਾ ਨਿਦਾਨ ਨਾ ਤੂੰ ਜਾਵੇ ਖਾਲ ਇਹ ਪਾਈ ਮੁੰਦਾ ਤਿੜੇ ਨਿਹ ਦੇਰ ਖਾ ਸੰਭਾਲ ਪਾਵ ਜਲਾਏ ਪੰਥ ਨੂੰ ਨੈਣੀ ਦੱਸ ਦਿਖਾਲ ਸਰਵਣੀ ਕਹਾਣੀ ਗੁਰਸੇ ਗਰਬਾਲ ਕਿਤੀ ਲੱਖ ਕਰੋੜ ਪ੍ਰੀ ਰੋਮ ਨਾ ਪੁੱਜੇ ਤੇਰਿਆ ਤੂੰ ਸਾਈ ਸੌ ਨਾ ਸਗਾ ਗੁਣ ਤੇਰਿਆ ਕਈਆਂ ਤੋਂ ਅਸਾਂ ਕੰਮ ਵਧਾਣੀਆਂ ਇੱਕ ਵਾਰੀ ਨਰਨਿਆਲ ਦੇਖ ਰਸਿੰਗ ਮਾਣੀਆਂ ਜੇ ਡਿੱਠੇ ਮਦਦ ਹੀਰੀਏ ਖਿਲ ਵੰਜੇ ਦੂਰੇ ਸੋ ਗੁਜਰੇ ਮਾਂ ਜੇ ਰਿਹਾ ਪ੍ਰਭੂਰੀ ਹੋਏ ਨਵਾਣੀ ਟਹਿ ਪਈ ਮਿਲਿਆ ਸਹਿਸ ਬਾਏ ਗੁਰੂ ਲਿਖਿਆ ਪਾਇਆ ਨਾਂਗ ਸੰਤ ਰਖਾਏ ਸੂਈ ਮਹੱਲਾ ਪਜਾਂ ਸਿੰਧ ਮੇਰੇ ਪ੍ਰਾਣ ਪਕਾਰਨ ਪੁੱਛਦੀਆਂ ਨਾ ਵਰਸਾ ਕੂੜ ਗੱਲ ਹੀ ਹੋਜੀਆਂ ਨਾਮ ਦਾਨ ਵਾਰ ਭਗਤਾ ਮਨ ਵਸੇ ਜਨਮ ਦੋ ਸੋ ਦੂ ਸੰਘ ਨਸੇਰਾ ਵੋ ਵਾਜ ਅਹੰਕਾਰ ਸਰਵ ਰੁਣਿਆ ਸੁੱਖ ਨਾ ਭੈ ਨੂਲ ਨਾਮ ਸੁਣਿਆ ਮੇਰੀ ਮੇਰੀ ਧਰਤ ਬੰਧਨ ਬੱਧਿਆ ਨਰਕ ਸੋ ਧਾਰ ਮਾਇਆ ਧੰਧਿਆ ਸੋ ਸੋ ਸਭ ਵਿਚਾਰਿਆ ਨਾ ਬਿਨਾ ਸੁੱਖ ਨਹੀਂ ਸਰਬ ਹਾਰਿਆ ਆਵੇ ਜਾਏ ਨੇਕ ਮਰੋ ਜਨਮ ਤੇ ਬਿਨ ਬੂਜੇ ਸਭ ਵਾਜੋ ਨੀ ਭਰਮ ਤੇ ਜਿਨ ਭੈ ਦਿਆਲ ਸੰਗ ਭਇਆ
ਅਮਰਦਾਸ ਕਾ ਨਾਮ ਤੇ ਨੀ ਜਨੀ ਜਪ ਲਾਇਆ ਖੋਜ ਕੋੜ ਸੰਗ ਨਨਤ ਗਏ ਜੇ ਬੁਝਾ ਨੇੜਾ ਦਿਸਦੀ ਵਿਸਰਨਾਈ ਦੇ ਤਾਰੇ ਆਪਣਾ ਨਾਮ ਦਿਓ ਗੁਣ ਗਾਵਾਂ ਤੇ ਰਾਤ ਨਾਨਕ ਚਾ ਹੋਇਓ ਰਾਗ ਸੂਈ ਮਹੱਲਾ ਪਹਿਲਾ ਕੋ ਚੀ ਇਕਿਉਂ ਓਂਕਾਰ ਗੁਪਰ ਸਾਧੂ ਕੁੰਜ ਕੁੰਜ ਮਾਵੜੇ ਰੋਸਲੇ ਰਾਵਣ ਸਾਹਿਬ ਜੀਓ ਇੱਕ ਚੜ੍ਹਦੀਆਂ ਕੌਣ ਜੈ ਮੇਰਾ ਨਾਉ ਜੀਓ ਜਿੰਨੀ ਸਕੀ ਸਾਵੇ ਅੰਬੜੀਆ ਛਾਵੜੀਏ ਜੀਓ ਜੇ ਗੁਣ ਮੰਜਣਾ ਆਵੀ ਧੁਨ ਕੇ ਦੋਸ ਰਹੇ ਜੀਓ ਕਿਆ ਗੁਣ ਤੇਰੇ ਵਿਸਰਾ ਕੋ ਕੱਟਾ ਮਿੱਟਾ ਕਰ ਨਾਉ ਜੀਓ ਇੱਕ ਢੋਲਣਾ ਅੰਬੜਾ ਤਿਕਰ ਬਾਣੇ ਜਾਓ ਜੀਓ ਸੋਨਾ ਰੂਪ ਰੰਗਲਾ ਮੋਤੀ ਮਾਣਕ ਜੀਓ ਜੇ ਵਸ ਹੈ ਦਿੱਤੀਆਂ ਮੈਂ ਸੋ ਲੈ ਜਿੱਤ ਜੀਓ ਮੰਦਰ ਮੇਰੀ ਸੰਦੜੇ ਪੱਥਰ ਕੀਤੇ ਰਾਜਿਓ ਇੰਨੀ ਟੋਲੀ ਭੁੱਲੀ ਗੰਨਾ ਮੇਰੀ ਪਾ ਜੀਓ ਅੰਬਰ ਗੁਜਾ ਗੁੱਲੀਆਂ ਪੱਗ ਬੈਠੇ ਆਏ ਜੀਓ ਸੱਸ ਚੱਲੀਆਂ ਸਹੁਰੇ ਕਹੋ ਦੇਸੀ ਅੱਗੇ ਜਾਏ ਜੀਓ ਸੁਤੀ ਸੁਤੀ ਜਾਲ ਦਿਆ ਭੁੱਲੀ ਬੁੜੀ ਆ ਜੀਓ ਤੇ ਹੈ ਨਾਨਕ ਮੂਰਤੀ ਦੇਖਾਂ ਦਰੀ ਆ ਜੀਓ ਤੇ ਗਾਣਾ ਮੈਂ ਆਵਣ ਅਰਦਾ ਜੀਓ ਮੈਂ ਸਹਿ ਮੇਰੀ ਰਾਜਿਓ ਸੁਤੰਤਰ ਸੁਖ ਵਸ ਅੰਤਰ ਸਭ ਆ ਜੀਓ ਪਾਣੀ ਤੱਕ ਉਡਾਈਆਂ ਪਾਣੀ ਦਾ ਜੀਓ ਪਾਣੀ ਸਾਰੇ ਉਚਰੇ ਕਮਲੇ ਫੁੱਲੇ ਕਾ ਜੀਓ ਪਾਣੀ ਬੋਜ ਲੰਘੀ ਆ ਪਾਣੀ ਭਰੇ ਆ ਜੀਓ ਪਾਣੀ ਸੋ ਰੰਗਲਾ ਸਿਧਾ ਗੁਣ ਤਾ ਜੀਓ ਪਾਣੀ ਸੋ ਬਿਹਾ ਬੋਲਾ ਹੋ ਆਉਣ ਜਾਣ ਮੈਂ ਆ ਜੀਓ ਤੋਲਵਾ ਹੂੰ ਕਹਿ ਕਹਿ ਢਹੀ ਵੇ ਆ ਜੀਓ ਕਿਆ ਮੰਗੂ ਕਿਆ ਸੁਣੀ ਮੈਂ ਦਰਸ਼ਨ ਭੁਗ ਪਿਆ ਜੀਓ ਗੁਰਸੇ ਜੋ ਪਾਇਆ ਚਨਾ ਨੇ ਘੀਰਦਾ ਜੀਓ ਸੂਈ ਮਹੱਲਾ ਪੰਜਵਾਂ ਗੁਣਤੀ ਜੋ ਜੀ ਗੁਰਸਿੱਖੜਾ ਤੇ ਹੁਣ ਲਗੋ ਪਾਏ ਜੀਓ ਆਖਾਂ ਮੇਰਾ ਜੀ ਕੀ ਗੁਰਸੱਜਣ ਦੇ ਮਲਾਈ ਜੀਓ ਕੋਈ ਦੱਸ ਦੇਸੜਾ ਮੇਰਾ ਮਨ ਅੰਤ ਨਕਾ ਹੋ ਜਾਏ ਜੀਓ ਇਹ ਮਨ ਦੇ ਗੁਰਦੇਵ ਸਮੇਂ ਮਾਰਗ ਦੇ ਬਤਾਏ ਜੀਓ ਆਇਆ ਦੂਰੋਂ ਚੱਲ ਕੇ ਮੈਂ ਧੱਕੀ ਤੋ ਸਿਰਨਾਈ ਜੀਓ ਮੈਂ ਅਸਰ ਕੀ ਚਿੱਤ ਮੈਂ ਮੇਰਾ ਸਭ ਦੁੱਖ ਗਵਾਈ ਜੀਓ ਇੱਥੇ ਮਾਰਗ ਚੱਲੇ ਭਾਈ ਡੇ ਕਹੇ ਕਾਰ ਕਮਾਏ ਜੀਓ ਤਿਆਗੇ ਮਨ ਕੀ ਮਾਦੜੀ ਵਸਾਰੇ ਜਾ ਭਾਓ ਜੀ ਹੋ ਪਾਵੇ ਤਾਂ ਸਾਵੜਾ ਲੱਗੇ ਤਾਂ ਤੀਨਾ ਵਾਏ ਜੀਓ ਹਾਂ ਆਪ ਬੋਲਾਂ ਜਾਣਦਾ ਮੈਂ ਕਹੂੰ ਕਾਏ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਆ ਵਸਾਏ ਜੀਓ ਮੈਂ ਬੋਨਾ ਤੇ ਭੁਖੜੀ ਰੱਜਾਂ ਤੇ ਵਖਾਏ ਜੀਓ ਗੁਜੋ ਗੁਰ ਦਿਸੇ ਸੇਕੜਾ ਦਿਨ ਲੱਗ ਪਾਏ ਜੀਓ ਰਾਜ ਸੂਈ ਸੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਗੁਪਰ ਸਾਧੂ ਪਾਰ ਜੋ ਨੇ ਮੂਰਤੀ ਈੜੇ ਘਰ ਪਰਾਉਣੀ ਬਲਰਾਮ ਜੀਓ ਮੈਲੀ ਗੁਣ ਚੇਤ ਬਿਨ ਗੁਰਨਾ ਸਮਾਉਣੀ ਬਲਰਾਮ ਜੀਓ ਗੁਰਸਾਰਨਾ ਜਮਰਨ ਬੁਲਾਣੀ ਜੋ ਮਨ ਵਾਦ ਗਵਾਇਆ ਵਰਗਾ ਦਰਸ਼ਨ ਨਹੀਂ ਜਾਤਾ ਵਰਗਾ ਸਹਿਜ ਨਾ ਪਾਇਆ ਸਾਗਾ ਪੂਜਣਾ ਮਾਗ ਚਾਲੀ ਸੁੱਤੀ ਰਹਿਣ ਵਿਹਾਣੀ ਨਾਨਕ ਪਾਲੇ ਰੰਡਿਪਾ ਬਿਨ ਸਿੰਘ ਬੁਲਾਣੀ ਬਾਬਾ ਮੈਂ ਵਰ ਦੇਵਰ ਪਾਵੀ ਬਲਰਾਮ ਜੀਓ ਰਵ ਰਿਆ ਜੋ ਚਾਰ ਤਰਪਾਉਣੀ ਬਾਣੀ ਜਿਸ ਕੀ ਬਲਰਾਮ ਜੀਓ ਤੇਰ ਕਰ ਪਾਵੇ ਸੁਹਾਗਣ ਗੁਣਤੀ ਦੂਰੇ ਜੈਸੀ ਐਸੀ ਪੂਰੀ ਹਰ ਕੀ ਨਾਲ ਸਭ ਸੁਹਾਗਣ ਰਾਣਾ ਮੇਲੇ ਵਿੱਚ ਨਾਨਕ ਵਰ ਸਾਚਾ ਪਾਵੇ ਜੁਗ ਜੁਗ ਪ੍ਰਸਿਮ ਤੈਸੀ ਬਾਬਾ ਲਗਨ ਗਣਾਏ ਜ ਵੰਜਾ ਸਹੁਰੇ ਬਲਰਾਮ ਜੀਓ ਸਾਹ ਗੁਰ ਜਾਏ ਸੋਟਲੀ ਰੋਪ ਕਰੇ ਬਲਰਾਮ ਜੀਓ ਕਿਹਾ ਕਿਸਨ ਕਰ ਪਾਇਆ ਮੇਟ ਸਕੇ ਕੋਈ ਜਾਨੀ ਕੇਵਲ ਰਿਹਾ ਦਿਲੋਈ ਮਾਏ ਨਰਾਸੀ ਹੋਏ ਵਸਨੀ ਬਾਲੀ ਬੇਲੀ ਹਿਤੇ ਨਾਨਕ ਮਹਿਲੇ ਗੁਰਜਨ ਵਿਰਾਜਤੀ ਬਾਬੂ ਦੇ ਦੂਰ ਨਾ ਆਵੇ ਕਰ ਭਈਏ ਬਲਰਾਮ ਜੀਓ ਰਾਸੀ ਵੈ ਦੂਰ ਸੋਰੀ ਬਲਰਾਮ ਜੀਓ ਸੱਚੇ ਵੇਲੇ ਲੋਤੀ ਪ੍ਰੀਤੋਂ ਜੋੜੀ ਮਧਪੁਰਦਾਨੀ ਜੋਗੀ ਮੇਲਾ ਥਾਨ ਸੁਹੇਲਾ ਗੁਣਤੀ ਗੁਰ ਗਿਆਨੇ ਸੱਤ ਸੱਚ ਬੱਲੇ ਸੱਚ ਬੋਲੇ ਵਰਵਾਈ ਨਾਨਕ ਵਿਛੜਨਾ ਦੁੱਖ ਪਾਏ ਗੁਰਮੁਖ ਅੰਗ ਸਮਾਏ ਰਾਗ ਸੂਈ ਮਹੱਲਾ ਪਹਿਲਾ ਚੰਦ ਘਰ ਦੂਜਾ ਇਹ ਕਿਉਂ ਓਂਕਾਰ ਗੁਪਰ ਸਾਧੂ ਅਮਕਰ ਸੱਜ ਨੇ ਆਏ ਸੱਚੇ ਮੇਲ ਮਲਾਏ ਸਹਿਜ ਮਲਾਏ ਹਰਮਨ ਪਾਏ ਪੰਜ ਮੇਲੇ ਸੁਖ ਪਾਇਆ ਸਾਈ ਵਸਤ ਭਰਾਓ ਜਿਸ ਦੀ ਮਨ ਲਾਇਆ ਅੰਦਨ ਖੈਲ ਪਿਆ ਮਨ ਮਾਨਿਆ ਘਰ ਮੰਦਰ ਸੁਹਾਈ ਪੰਜ ਸ਼ਬਦ ਰਾਜੇ ਹੰਗਰ ਸਜਨ ਆਏ ਆਓ ਮਿਤ ਪਿਆਰੇ ਮੰਗਲ ਗਾਓ ਨਾਰੀ ਸੱਚ ਮੰਗਲ ਗਾਉਂਦਾ ਭਰਾਓ ਸੋਹੇ ਰਾਜ ਗੁਚਾਰੇ ਆਪਣੇ ਘਰ ਆਇਆ ਥਾਨ ਸੋਇਆ ਕਾਰ ਸਾ ਸੁਵਾਰੀ ਗਿਆਨ ਮਹਾਨੇਤਰੀ ਅੰਜਨ ਸਰੂਪ ਦਿਖਾਇਆ ਸਕੇ ਮਿਲ ਰਸ ਮੰਗਲ ਗਾਓ ਹੰਗਰ ਸਜਨ ਆਇਆ ਮਨ ਦਾ ਬਿੰਨਾ ਫਿਰ ਤਰਨਾ ਅੰਤ ਦਾ ਪਦ ਮੇਰੇ ਪਰਮ ਪਾਰ ਵਿਚਾਰੂ ਜਦ ਬੇਗਾ ਸਭ ਲਿਓ ਦਾਤਾ ਸਿਰਗ ਦੇ ਹੁਣ ਹਰ ਤੂੰ ਜਾਣ ਗਿਆ ਨਿਯੰਤਰ ਜਾਮੀ ਆਪੇ ਕਾਰਨ ਕੀ ਨਾਮ ਸੁਣੋ ਸਕੀ ਮਨ ਮੋਹੇ ਆਤਮ ਅੰਤ ਭੀਨਾ ਆਤਮ ਰਾਪ ਸੰਸਾਰਾ ਸਾਚਾ ਖੇਲ ਤੁਮਾਰਾ ਸਾਚਾ ਖੇਲ ਤੁਮਾਰਾ ਤੋਜ ਬਿਨ ਕੌਣ ਬੁਝਾਏ ਸਿਰ ਸਾਗ ਸਿਆਣੇ ਗਿਣ ਗਾਈ ਕਲਬ ਕਾਲਬ ਹੈ ਦਿਵਾਨੇ ਮਨ ਰੱਖਿਆ ਗੁਰ ਰਾਏ ਨਾਨਕ ਹੋਣ ਸਭ ਦਿਲ ਲਾਏ ਗੁਣ ਪਾਈ
ਰਾਗ ਸੂਈ ਮਹੱਲਾ ਪਹਿਲਾ ਘਰ ਤੀਜਾ ਇਹ ਕਿਉਂ ਓਂਕਾਰ ਸਤਿਗੁਰ ਪ੍ਰਸਾਦ। ਆਓ ਸਜਣੋ ਦੇਖਾਂ ਦਰਸ਼ਨ ਤੇਰਾ ਰਾਮ ਆਪਣੇ ਕਾ ਖੜੀ ਓਂ ਚੌਕ ਨੇਰਾ ਰਾਮ ਮਨ ਚੌਕ ਨੇਰ ਹੋ ਮੇਰਾ ਤੇਰਾ ਪ੍ਰਵਾਸਾ ਦਰਸ਼ਨ ਦੇਵੀ ਨੇ ਕੇਵਲ ਜਨਮ ਹਿੰਦੂ ਸੁਨਾਸਾ ਸਗਲ ਸਭਾਈ ਨਾ ਸਾਜਨ ਕਰ ਬਾਈ ਸੱਚੇ ਮਿਲ ਕਰ ਆਈ ਕਰ ਆਈ ਡੇ ਸਨੀ ਸਚ ਸਤੀ ਰਾਮ ਸਾਹ ਸਤੀ ਰਾਮ ਗੁਣ ਸੰਗ ਰਹਸੀ ਖਰੀ ਰਹਸੀ ਭਾਵੀ ਰੰਗ ਰਾਤੀ ਅਵਗੁਣ ਮਾਰ ਗੁਣੀ ਕਰ ਛਾਇਆ ਪੂਰੇ ਬੁਰਖ ਵਧਾਤੀ ਤਸ ਕੁਮਾਰੀ ਵਚਨ ਅਦ ਕਰੇ ਵਿਚਾਰੇ ਨਾਨਕ ਰਾਮ ਨਿਸਾਰ ਵੇਲੇ ਪਿਆਰੀ ਮਾਇਆ ਪੈਰ ਬਾਲੀ ਆਸਾ ਮੁਨਸਾ ਪੂਰੀ ਰਾਮ ਫਿਰ ਰਾਲੀ ਸਬਦ ਰਲੀ ਰਵ ਰਿਆ ਨਿਦੂਰੀ ਰਾਮ ਪ੍ਰਭ ਦੂਰ ਨਾ ਹੋਈ ਕਟਕਟ ਸੂਈ ਇਨਕੀ ਨਾਰ ਸਭਾਈ ਆਪੇ ਰਸੀ ਆਪੇ ਰਾਵੀ ਵਡਿਆਈ ਅਮਰ ਡੋਲ ਪਾਰਾ ਗੁਰ ਪੂਰੇ ਸਚ ਪਾਈਏ ਨਾਨਕ ਆਵੇ ਜੋ ਜੋਗੀ ਨਜ਼ਰ ਕਰੇ ਲਾਈਏ ਫਿਰ ਜੋੜੀ ਮਾੜੀਏ ਤਿਨ ਲਸਦਾ ਜਾ ਰਾਮ ਸਭ ਦੇ ਗੁਣਾ ਅਨ ਸ਼ਬਦ ਕਾ ਜਾ ਰਾਮ ਸ਼ਬਦ ਉਚਾਰੀ ਕਰਨੀ ਸਾਰੀ ਰਾਮ ਨਾਮ ਨਿਸ਼ਾਨੋ ਨਾਮ ਨਾ ਖੋਟੇ ਨਿਟਾਰ ਨਾ ਪਰਵਾਣੋ ਸਾਧ ਦਮਦ ਪੂਰੀ ਆਸਾ ਪੂਰਾ ਪਰਵਾਣਾ ਆਵੇ ਜਾਸੀ ਨਾਨਕ ਗੁਰੂ ਆਪ ਪਛਾਣੇ ਪ੍ਰਭ ਸੇਵਨਾਸੀ ਇਹ ਕਿਉਂ ਓਂਕਾਰ ਗੁਰ ਪ੍ਰਸਾਦ ਰਾਜ ਸੂਈ ਸੰਤ ਮਹੱਲਾ ਪਹਿਲਾ ਘਰ ਚੌਥਾ ਜਿਨ ਦੇਖਿਆ ਜਗਤ ਅੰਦੜੇ ਲਾਇਆ ਦਾਂਦਰੇ ਕੱਟੇ ਜਾਣ ਤਾਂ ਦੀਪ ਦੇ ਪਾਇਆ ਚੰਦ ਦੇ ਪਾਇਆ ਹਰ ਕੇ ਦੁੱਖ ਹਨੇਰਾ ਉੱਠ ਗਿਆ ਗੁਣ ਜੰਜ ਨਾਲੇ ਲਾਲ ਸੋਏ ਪਰ ਗੋਣੀਆਂ ਲਿਆ ਵਿਆਹ ਹੋਆ ਸਭ ਛੇਤੀ ਪੰਛੀ ਸ਼ਬਦ ਆਇਆ ਜਿੰਦੀਆਂ ਦੇ ਕੇ ਜਗ ਤੰਦੜੇ ਲਾਇਆ ਹੋਮ ਲਿਆਰੀ ਸਾਜਣਾ ਵੀ ਤਾਂ ਰੀਤਾ ਇਹਨਾਂ ਨੂੰ ਗਾਢਿਆ ਵੀਣ ਦੀ ਤਾਂ ਲੀਆ ਦਮਦੀਆ ਮਨੋਰੰਜਨ ਕ ਵਿਸਰੇ ਜਿਨ ਆਇਆ ਰਲੀਆਂ ਜੀ ਸੰਘਰੇ ਸਗਲ ਅਵਗਣਾ ਕੋਈ ਹੈ ਨੀਤਾ ਨੀਤਾ ਹੋਂ ਬਲਿਆਰੀ ਸਾਜਣਾ ਮੀਤਾ ਰਿਦਾਮ ਗੁਣ ਗਾਵੇ ਵਾਸਲਾ ਕੱਢ ਵਾਸਲੀ ਜੇ ਗਜੇ ਗੁਰ ਹੋਣ ਸਾਜਣਾ ਮਿਲ ਸਾਂਝ ਕਰੀਜੇ ਸਾਂਝ ਕਰੀਜੇ ਗੁਣ ਕੇ ਛੁਰ ਅਗਣ ਚੱਲੀਏ ਪੈਰ ਪਟੰਬਰ ਕਰ ਟੰਬਰ ਆਪਣਾ ਆਪਣੇ ਮਲੀਏ ਜਿਸੇ ਜਾਏ ਬਈਏ ਭਲਾ ਕਹੀਏ ਝੋਲ ਆਉਂਦੇ ਪੀਜੇ ਗੁਣ ਕਾ ਹੋਵੇ ਵਾਸਲਾ ਕੱਢ ਵਾਸਲੀ ਜੇ ਆਪ ਕਰੇ ਗਏ ਆ ਕੀ ਹੋਰ ਕਰੇ ਨਾ ਕੋਈ ਆਖਣ ਜਾਈਏ ਜੇ ਭੁਲੜਾ ਹੋਈ ਜੇ ਹੋਵੇ ਭੁੱਲਾ ਜਾਏ ਕਹੀ ਆਪ ਕਰਤਾ ਕ ਭੁੱਲੇ ਸੁਣੇ ਦੇਖੋ ਬਾਜੋ ਕਹੀਏ ਦਾਨ ਮੰਗੇ ਹਨ ਦੇਵੇ ਦਾਨ ਦੇ ਦਾਤਾ ਜਗ ਵਦਾਤਾ ਨਾਂਗ ਸੱਚਾ ਸੂਈ ਆਪ ਕਰੇ ਸੋ ਆ ਕੇ ਹੋਰ ਕਰੇ ਨਾ ਕੋਈ ਸੂਈ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਹੇ ਮਨ ਪਵੇ ਸੋਈ ਗੁਰ ਕੀ ਪੌੜੀ ਸਾਜੀ ਸਜਾ ਸੁਖੋਈ ਸੁਖ ਸਹਿਜ ਆਪ ਸਾਜ ਪਵੇ ਸਤਗੁਰ ਟਲੇ ਸਨਾਨ ਦਾਨ ਸੁਗਿਆਨ ਮੁੰਜਨ ਹਾਸ ਲਿਓ ਕੁਸ਼ਲੀ ਪ੍ਰਪੰਚ ਮੋ ਵਿਕਾਰ ਸਾਕੇ ਗੁਰ ਕਪਣਾ ਦੋਈ ਮੇਰਾ ਮੰਤਰਾ ਗੁਰ ਰਵੀ ਮਨ ਭਾਵੇ ਸੋਈ ਸਹਿਬ ਸੋ ਸਲਾਹੇ ਜਿਤ ਕਾਰਨ ਕੀਆ ਮੈਂ ਲਗੀ ਮਨ ਮੈਂ ਲਿਆ ਕਰੇ ਅੰਮ੍ਰਿਤ ਪੀਆ ਮਾਤ ਅੰਮ੍ਰਿਤ ਪੀਆ ਇਹ ਮਨ ਦੀਆ ਗੁਰ ਪੈ ਮੁਲ ਕਰਾਇਆ ਆਪਣਾ ਵ ਸਹਿ ਪਛਾਦਾ ਜਾ ਮਨ ਸੱਚੇ ਲਾਇਆ ਤੇ ਇਸ ਨਾਲ ਗੁਣ ਗਾਵਾਂ ਜਿਤ ਪਾਵਾਂ ਕੋ ਮਿਲੇ ਹੋਏ ਪਰਾਇਆ ਸਹਿਬ ਸੋ ਸਲਾਹੀ ਜਿਨ ਜਗਤ ਪਾਇਆ ਆਇਆ ਗਿਆ ਗਿਨਾ ਆਇਓ ਕਿ ਆਵੇ ਜਾਤਾ ਆਪਣੀ ਸੋ ਅਨਮਾਨਿਆ ਹਸੇ ਤੀਰਾ ਦਮ ਸਾਹਿਬ ਰੰਗ ਰਾਤਾ ਸਹਿ ਕੀ ਪਤਾ ਜਿਹਨੇ ਆਪ ਕੋ ਸਾਰਿਆ ਪੰਜੋਨੇ ਕਾ ਸਿੰਧਾ ਜਿਨ ਕੁਛੇ ਪਿੰਡ ਸਵਾਰਿਆ ਆਵੇਂ ਅਵਗੁਣ ਯਾਰੇ ਸੁਣ ਸਿਭੈ ਤੇ ਪਾਵੇ ਸੋਈ ਅਮਨ ਜਾਣਾ ਜਾਤੀ ਸਾਚੀ ਮਤ ਹੋਈ ਅੰਜਨ ਅੰਜੀ ਏਸ ਭਾਵੇ ਸਮਝੇ ਆਪ ਜਣਾਵੇ ਆਪ ਜਣਾਵੇ ਮਾਰਗ ਪਾਵੇ ਆਪੇ ਮਨੁਆ ਲੇਵੇ ਕਰਮ ਸੁਖ ਕਰਾਏ ਕਿਵੇਂ ਆਉਣ ਦੇਵੇ ਆਤਮਾ ਬਖਾਨਾ ਜਾਣਾ ਰਾਮ ਦੇ ਮਨ ਮਾਨਿਆ ਅੰਜਨ ਮੈਂ ਰੋਜ਼ਗਾਰੀ ਗੁਰਸਬ ਦੀ ਸਜਾਨਿਆ ਸਾਜਨ ਹੋਏ ਆਪਣੇ ਗੁਰ ਕਰ ਛਾਏ ਸਾਜਨ ਅਤੇ ਸੱਚੇ ਸਕੇ ਮਨਵਾਈ ਮਨਵੇ ਸਾਜਨ ਗਏ ਰਲੀਆਂ ਕਰਮ ਸਭਾਇਆ ਅਰਸ ਤੀਰ ਮੁਨ ਪੂਜਾ ਨਾਮ ਸੱਚਾ ਪਾਇਆ ਆਪੇ ਸਾਜੇ ਆਪੇ ਸਾਪੇ ਆਪੇ ਖੇ ਪਾਇ ਪਾਣਾ ਪਾਇਆ ਸਾਜਨਾ ਰੰਗੀਲੇ ਰੰਗ ਲਾਲ ਬਣਾਇਆ ਅੰਦਾ ਗੂਜੇ ਦੀਏ ਕੋ ਪਦਰ ਜਾਣੇ ਆਪ ਮੋਸੇ ਮਤ ਹੋਸ਼ੀਏ ਕੋ ਰਾਹ ਪਛਾਣੇ ਕੋ ਰਾਜ ਆਵੇ ਵਹਿਲ ਪਵੇ ਅੰਦਕੀ ਮਤ ਅੰਦਲੀ ਵੇਣਾ ਵੇ ਹਰ ਕੇ ਕੁਛ ਨਾ ਸੂਝੇ ਅੰਦਰ ਫੋਟੋ ਸੰਦਲੀ ਦਿਨ ਰਾਜਾ ਨਾ ਚਾਹੋ ਉਪਜੇ ਸ਼ਬਦ ਗੁਰ ਕਾ ਮਨ ਵਸੇ ਕਰ ਜੋੜ ਗੁਰ ਬਿਨੰਤੀ ਰਾਹ ਪਦ ਗੁਰ ਦੱਸੇ ਮਨ ਪ੍ਰਦੇਸੀ ਜੇ ਸੀ ਸਾ ਦਿਸ ਭਰਾਇਆ ਕਿਸਮੇ ਕੋ ਡੁਗੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸਭਾਇਆ ਕੌਣ ਜਾਣੇ ਬਿਦ ਮੇਰੀਆਂ ਆਉਣੇ ਜਾਉਣੇ ਖੜੇ ਡਾਉਣੇ ਤੋਂ ਨਾ ਵੇ ਫੇਰੀਆਂ ਨਾ ਵੀ ਉਹਨੇ ਉਹਨੇ ਜੇ ਗੁਰ ਸ਼ਬਦ ਸੁਣਾਇਆ ਮਨ ਪ੍ਰਦੇਸੀ ਜੇ ਸੀ ਸਾ ਦਿਸ ਭਰਾਇਆ ਗੁਰਮੈਲੀ ਕਰੇ ਆਪਣੇ ਪਰਵ ਲੀਣਾ ਸੇਵਕ ਸੇਵਾ ਕਰੇ ਸਭ ਪਤੀਣਾ ਸ਼ਬਦ ਪਤੀ ਜੇ ਅੰਕਿਆ ਵੀ ਜੇ ਮਹਿਲ ਮਹਿਲਾ ਅੰਤਰੇ ਅਵਕਾ ਕਰੇ ਪ੍ਰਭਿਆ ਨਿਰੰਤਰੀ ਗੁਰਸ਼ਬਦ ਮਹਿਲਾ ਤਾਂ ਸਹਿਬ ਵੀਣਾ ਗੁਰਮੈਲੀ ਕਰੇ ਆਪਣੇ ਪਰਵ ਲੀਣਾ
ਹਿਤਾ ਕਿਆ ਸਲਾਹੀਏ ਕਰਮ ਕੇ ਸੋਈ ਗੁਰਦ ਨਾ ਪਵੇ ਲੋਚੇ ਕੋਈ ਕਿੰ ਸੋ ਪਾਵੇ ਆਪ ਜਾਣੇ ਆਪ ਬੋਲ ਨਾ ਭੁੱਲੀ ਜੈ ਕਰੋਧ ਪਾਏ ਗੁਰ ਕੇ ਸ਼ਬਦ ਮੁੱਲੇ ਏਨਾ ਨੀ ਜੋ ਕਰ ਬੰਦੀ ਸੱਚੋ ਛੋੜੋ ਭਾਈ ਏਨਾ ਜਗਰ ਵੇਖੇ ਮੇਰੇ ਪਾਸਾਈ ਰਾਗ ਸੂਈ ਸੰਤ ਮਹੱਲਾ ਤੀਜਾ ਘਰ ਦੂਜਾ ਇਹ ਕਿਉਂ ਓਂਕਾਰ ਪ੍ਰਸਾਦ ਸੁੱਖ ਜਲਾਸ ਤੇ ਆਓ ਗੁਰਮਰ ਫਲ ਪਾਓ ਗੁਰਮਰ ਪਾਓ ਹਰਨਾਮ ਤੇ ਆਓ ਜਨਮ ਦੁੱਖ ਨਵਾਰੇ ਬਲਿਹਾਰੀ ਗੁਰ ਆਪਣੇ ਵਿਟੂ ਜਨ ਕਾਰ ਸਭ ਸਵਾਰੀ ਹਰ ਪ੍ਰਭ ਕਿਰਪਾ ਕਰ ਜਪੋ ਸੁਖ ਫਲ ਪਰ ਪਾਓ ਨਾਨਕ ਪਾਈ ਸੁਖ ਜਲਾ ਤੇ ਆਓ ਸੁਖ ਸੁਣ ਹਰ ਗੁਣ ਪੀਨੇ ਸਹਿ ਸਵਾਏ ਗੁਰੂ ਸਹਿਜ ਨਾਮ ਧਿਆਈ ਜਿਨ ਕੋ ਤੁਰ ਲਿਖਿਆ ਦਿਨ ਗੁਰ ਮਿਲਿਆ ਜਨਮ ਪਗਾ ਅੰਦਰ ਲਾਗਾ ਜਿਨ ਕੋ ਮੇਰੇ ਸਵਾਮੀ ਤਿਨ ਅੰਦਰ ਗੁਣ ਗਾਏ ਜਨ ਪੀਨੇ ਸਹਿ ਸਵਾਈ ਜਗੋ ਰਾਮ ਨਾਮ ਨਿਸਤਾਰਾ ਗੁਰ ਤੇ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਗਰਵ ਪਾਏ ਸਹਿਜੇ ਗੁਣ ਗਾਵੇ ਰਾਤੀ ਕਿਰਵ ਸਭ ਗਵਾਈ ਸਭ ਕੋ ਤੇਰਾ ਤੂੰ ਸਮਨਾ ਕਾਹੂੰ ਤੇਰਾ ਤੂੰ ਹਮਾਰਾ ਜਗਵੇਂ ਰਾਮ ਨਾਮ ਨਿਸਤਾਰਾ ਸਦਾ ਜੇ ਟੁਰੇ ਕਰਮਾਈ ਹਰ ਗੁਣ ਗਾਵੇ ਤੂੰ ਪਕਾਈ ਹਰ ਗੁਣ ਗਾਏ ਸਦਾ ਤੁਸੀਂ ਪੂਰਨ ਲੱਗ ਕੇ ਆਏ ਦੇ ਦੇ ਭੂਜ ਹੋਵੇ ਜਨਗੀਰ ਹਰ ਨਾਮ ਤੇ ਆਈ ਨਾਨਕ ਆਪ ਜੋੜ ਵਿਛੋੜੇ ਹਰ ਬਿਨਾ ਦੂਜਾ ਨਾਈ ਸਜ ਨਾਏ ਬੂਟੇ ਕਰਮਾਈ ਇੱਕਿਓਂ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਈ ਮਹੱਲਾ ਤੀਜਾ ਘਰ ਤੀਜਾ ਭਗਤ ਜਨਾਈ ਹਰਜੀ ਰਾਖੀ ਜੁਗਦ ਰੱਖਦਾ ਆਇਆ ਰਾਮ ਸੋ ਭਗਤ ਜੋ ਗੁਰਮੁਖ ਹੋਏ ਹਵੇਂ ਸ਼ਬਦ ਜਲਾਇਆ ਰਾਮ ਹਵੇਂ ਸ਼ਬਦ ਜਲਾਇਆ ਮੇਰੇ ਪਾਏ ਕੀ ਸਾਚੀ ਬਾਣੀ ਸਤਿ ਘਰੇ ਰਾਤੀ ਗੁਰਮੁਖ ਆਖ ਬਖਾਣੀ ਭਗਤਾਂ ਜਲ ਸੱਚੀ ਹੈ ਨਿਰਮਲ ਸੱਚਾ ਨਾਮ ਪਾਇਆ ਨਾਨਕ ਪਾਏ ਸੁਰਦਾ ਸੱਚੋ ਨਾ ਸਚ ਕਮਾਇਆ ਹਰ ਭਗਤਾਂ ਕੀ ਜਾਤ ਫਤਿਹ ਭਗਤ ਕੇ ਹਰ ਨਾਮ ਸਮਾਣੇ ਰਾਮ ਹਰ ਭਗਤ ਕਰੇ ਵਿੱਚੋਂ ਆਪ ਗੋਇ ਜਿਨ ਗੁਣ ਅਵਗੁਣ ਪਛਾਣੇ ਰਾਮ ਗੁਣ ਅਗਮ ਪਛਾਣੇ ਹਰ ਨਾਮ ਭਗਤ ਮਿੱਟੀ ਲਾਗੀ ਆਂਡ ਭਗਰੇ ਦਿਨ ਰਾਤੀ ਗਰਮੀ ਮੈਂ ਬੈਰਾਗੀ ਭਗਤੀ ਰਾਤ ਸਦਾ ਨਿਰਮਲ ਹਰ ਜੀਉ ਵੇਖੋ ਸਦਾ ਨਾਲੇ ਨਾਨਕੇ ਭਗਤ ਸੱਚੇ ਨਾਮ ਸੰਭਾਲੇ ਮਾਨਵ ਭਗਤ ਕਰੇ ਬਿਨ ਸਤਿਗੁਰ ਬਿਨ ਸਤਿਗੁਰ ਭਗਤ ਨਾ ਹੋਈ ਰਾਮ ਮੈਂ ਮਾਰ ਹੋਏ ਮਰ ਜਨਮ ਦੁੱਖ ਹੋਈ ਰਾਮ ਮਰ ਜਨਮ ਦੁੱਖ ਹੋਏ ਦੂਜੇ ਪਰਯੋਗ ਹੋਏ ਗੁਣ ਨਾ ਜਾਣੇ ਹਾਂ ਭਗਤ ਵਿਹਾਉਣਾ ਸੱਚ ਪਰਮੇ ਆ ਅੰਤ ਗਿਆ ਪਛਤਾਨੇ ਹਾਂ ਕੋਟ ਮਦੇ ਕਿੰਨੇ ਪਛਾਣ ਹਰ ਨਾਮ ਸਤ ਸੋਈ ਨਾਨਕ ਓੜੀ ਆਏ ਦੂਜੇ ਭਏ ਪਥ ਹੋਈ ਭਗਤਾਂ ਕੇ ਕਰ ਸੱਚ ਹਰ ਗੁਣ ਸਾਧ ਵਖਾਣੇ ਰਾਮ ਨਾ ਆਪੇ ਦੀ ਅਕਾਲ ਕੰਟ ਸਮਾਣੇ ਰਾਮ ਕਾਲ ਗੰਡ ਮਾਰ ਸਮਾਣੇ ਹਰ ਮਨ ਵਾਹੇ ਮਨ ਦਾਨ ਸਜ ਪਾਇਆ ਸਦਾ ਕੁੱਟ ਗਜ ਨਾਲ ਗੋਟੇ ਹਰਦੀਆਂ ਸਹਿ ਸਭਾਇਆ ਹਰ ਜਨ ਸਾਧੀ ਉੱਚੇ ਗੁਰ ਸਭ ਸਹਾਇਆ ਨਾਂਗ ਬੁਲਾਏ ਜੋ ਸਭ ਬਾਪਾਇਆ ਸੂਈ ਮਹੱਲਾ ਤੀਜਾ ਸਭ ਸਜ ਸਵਾਏ ਅੱਲਾ ਜੀ ਦੇ ਕਰੇ ਵਿਚਾਰੋ ਰਾਮ ਹੋਮੇ ਜਾ ਕਰੋ ਸੱਚਿਆ ਉਰਦਾਰੋ ਰਾਮ ਸੱਚ ਰੱਖਿਆ ਉਰਦਾਰੀ ਉੱਤਰ ਤਾਰੇ ਫੇ ਬੋਝ ਤਰਨਾ ਹੋਈ ਸੱਚਾ ਸਤਿਗੁਰਤੀ ਬਾਣੀ ਵਿਖਿਆ ਸੋਈ ਸੱਚੇ ਗੁਣ ਗਾਵਾਂ ਸਤ ਸਮਾਵਾਂ ਸੱਚੇ ਵੇਖਾਂ ਸਾ ਸੋਈ ਨਾਨਕ ਸੱਚਾ ਸਾਹਿਬ ਸੱਚੀ ਨਾ ਹੀ ਸੰਸਾਰਾ ਹੋਈ ਸੱਚੇ ਸਗੋਂ ਸੱਚ ਬਜਾਇਆ ਪਤ ਰੱਖੇ ਸਤ ਸੋਈ ਰਾਮ ਸੱਚਾ ਅਨੁਭਵ ਸੱਚਾ ਸੱਚੇ ਨਾਮ ਸੋਈ ਰਾਮ ਸੱਚੇ ਨਾਮ ਸੋ ਕੇ ਮਰੇ ਨਾ ਕੋਈ ਗਰਮ ਨਾ ਚੁਨੀ ਵਾਸਾ ਜੋਤੀ ਜਦ ਮਲਾਏ ਸਾਚ ਮਾਏ ਸੱਚ ਨਾਏ ਪ੍ਰਗਾਸਾ ਜੈਨ ਸੱਚ ਸੱਚਾ ਸੱਚੀ ਹੋਏ ਅੰਦਰ ਸੱਚ ਤੇ ਆਏ ਨਾ ਨਾਨਕ ਸੱਚ ਨਾਮ ਹਿਰਦੇ ਵਸਿਆ ਨਾ ਵਿਛੜ ਦੁੱਖ ਪੈਨ ਸੱਚੀ ਬਾਣੀ ਸੱਚੇ ਗੁਣ ਗਾਏ ਕਰ ਸੋਲਾ ਹੋਈ ਰਾਮ ਨਿਰਮਲ ਗੁਣ ਸੱਚੇ ਮਨ ਸੱਚਾ ਵੀ ਸੱਚਾ ਪ੍ਰਭਾਸ ਹੋਈ ਰਾਮ ਸਭ ਸੱਚ ਵਰਤੇ ਸੱਚ ਬੋਲੇ ਸੱਚ ਕਰੇ ਸੋਈ ਜਦ ਦੇਖਾਂ ਤੇ ਸੱਚ ਪਸਰਿਆ ਅਵਰਨਾ ਦੂਜਾ ਕੋਈ ਸੱਚੇ ਉਜੇ ਸੱਚ ਮਾਏ ਮਨ ਜਨ ਦਾ ਹੋਈ ਨਾਨਕ ਸਭ ਆਪੇ ਕਰਤਾ ਆਪ ਕਰਾਵੇ ਸੋਈ ਸੱਚੇ ਪਾਸ ਹੋਏ ਦਰਬਾਰੇ ਸੱਚ ਸਭ ਖਾਣੇ ਰਾਮ ਕੰਡ ਰੇ ਸੱਚੀ ਬਾਣੀ ਸੱਚ ਆਪ ਪਛਾਣੇ ਰਾਮ ਆਪ ਜਾਣੇ ਸੱਜੋ ਜਾਣੇ ਸੋ ਹੋਈ ਸੱਚਾ ਸੱਚੀ ਸੁਭਾ ਸੱਚੇ ਸੁਖੋਈ ਸਾਚ ਰਤੇ ਭਗਤ ਰੰਗੀ ਦੂਜਾ ਰੰਗ ਨਾ ਕੋਈ ਨਾਨਕ ਮਸਤ ਲਿਖਿਆ ਪ੍ਰਾਪਤ ਹੋਈ ਸੋਈ ਮਹੱਲਾ ਤੀਜਾ ਜੁਗ ਚਾਰੇ ਧਨ ਜੇ ਵੇ ਸਤਿਗੁਰ ਸੁਹਾਗੇ ਨਾ ਹੋਈ ਰਾਮ ਨੇਲ ਚਰਾ ਸਦਕੀ ਰਾਜ ਬਿਨ ਔਰ ਨਾ ਕੋਈ ਰਾਮ ਤੇ ਔਰ ਨਾ ਕੋਈ ਸੱਚਾ ਰੂਰ ਏਕੋ ਜਾਣਿਆ ਤੇ ਮਲਾਇਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਹਰ ਪਾਇਆ ਹਰਗਤ ਨਾ ਹੋਈ ਨਿਮੁਕਤ ਨਾ ਹੋਈ ਨਾਨਕ ਨਵਨ ਸੁਖ ਹੋਈ ਸਤਿਗੁਰ ਸਿਹਤ ਪਾਲ ਲਈ ਹਰ ਪਾਇਆ ਸੋਈ ਰਾਮ ਸਦਾ ਹੋਈ ਸੁਹਾਗਣੀ ਫਿਰ ਮਹਿਲਾ ਵੇਸ਼ ਨਾ ਹੋਈ ਰਾਮ ਫਿਰ ਮਹਿਲਾ ਵੇਸ਼ ਨਾ ਹੋਈ ਗੁਰਮੇ ਬੂਝੇ ਕੋਈ ਹਮੇ ਮਰ ਪਛਾਣਿਆ ਕਰਨੀ ਕਾਰ ਅੰਦਰ ਏਕੋ ਜਾਣਿਆ ਗੁਰੂ ਰਭਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮ ਰਾਵੇ ਰਵੇ ਅਪਰਾ ਸੋਈ
ਗੁਰ ਕੀ ਕਾਰ ਕਰ ਰਹੇ ਧਨ ਬਾੜੀ ਔਰ ਦਿਖ ਮਲਾਈ ਰਾਮ ਹਰ ਕੇ ਰੰਗ ਰਤੀ ਹੈ ਕਾਮਣ ਵੇਰੇ ਸੁਖ ਪਾਏ ਰਾਮ ਵੇਰੇ ਵੀ ਸੁਖ ਪਾਏ ਸਤ ਸਮਾਈ ਸੱਚ ਵਤੇ ਸਭ ਥਾਈ ਸੱਚਾ ਸਿੰਘਾਰ ਕਰੇ ਰਾਤੀ ਕਾਮਣ ਸਤ ਸਮਾਈ ਆਸੋ ਦਾਤਾ ਸ਼ਬਦ ਵਸਾਤਾ ਕਾਮਣ ਲਿਆ ਕੰਠ ਲਾਈ ਨਾਨਕ ਮੈਲੀ ਮਹਿਲ ਪਛਾਣੇ ਗੁਰਮੁਖੀ ਹਿਰ ਪਾਈ ਸਾਧਨ ਬਾਲੀ ਸੁਰ ਮੇਲੀ ਵੇਰੇ ਆਮ ਲਾਈ ਰਾਮ ਗੁਰੂ ਚਾਨਣ ਹੋਏ ਸਭ ਥਾਈ ਰਾਮ ਬਰਾਬਰ ਹੋਇਆ ਸਭ ਤਾਈ ਮਨ ਵਸਾਈ ਪੂਰਵ ਲਿਖਿਆ ਪਾਇਆ ਸੇ ਜੀ ਹੇਵਰਾ ਪਾਣੀ ਸੱਚਾ ਸ਼ਿੰਗਾਰ ਬਣਾਇਆ ਕਾਮਣੇ ਮਹੋਨੇ ਔਰ ਖੋਈ ਗੁਰਮੁਖ ਸਾਧ ਸੰਭਾਈ ਨਾਨਕਾ ਮਲਾਈ ਕਰਦੇ ਨਾਮ ਪਾਈ ਸੂਈ ਮਹੱਲਾ ਦੇ ਜਾਮ ਹਰ ਹਰ ਗੁਣ ਗਾਓ ਹਰ ਗੁਰਮੁਖ ਪਾਵੇ ਰਾਮ ਅੰਧੇ ਨੋ ਸ਼ਬਦ ਰੋ ਅੰਧਨ ਸ਼ਬਦ ਜਾਏ ਰਾਮ ਅੰਧਨ ਸ਼ਬਦ ਹਾਰ ਸਿੰਘ ਕਰੇ ਹਰ ਗਾਓ ਗੁਣ ਨਾਰੀ ਆਂਦਰ ਭਗਤ ਕਰੇ ਗੁਰ ਆ ਕੇ ਧਨ ਗੰਧ ਪਿਆਰੀ ਗੁਰ ਕਾ ਸਹਿਬ ਹਟਿਆ ਕਰਨ ਸ਼ਬਦ ਸੁਹਾਏ ਨਾਗ ਸੋਏ ਲਾ ਹਰ ਕਿਰਪਾ ਕਰ ਆਈ ਭਗਤਾ ਮਨ ਆਨੰਦ ਪਿਆਰ ਨਾਰੇ ਲਾਏ ਰਾਮ ਗੁਰੂ ਹਰ ਨਿਰਮਲ ਹੋ ਨਿਰਮ ਹਰ ਗੁਣ ਗਾਏ ਰਾਮ ਨਿਰਗੁਣ ਗਾਏ ਰਾਮ ਸਹਿ ਹਰ ਕੀ ਅਮਰਤ ਬਾਣੀ ਨਾਮ ਸਿਆ ਸੇ ਨਿਸਦੇ ਕਣ ਕਰ ਸ਼ਬਦ ਸਮਾਣੀ ਤੇਰੇ ਗੁਣ ਗਾਵੇ ਸਹਿ ਸਮਾਵੇ ਸ਼ਬਦੇ ਮੇਲ ਮਲਾਏ ਨਾਗ ਸਹਿ ਜਿਨ ਗਾ ਕੀ ਰਸਤ ਗੁਰ ਅਰਗ ਮਾਰਗ ਪਾਈ ਸਤ ਸੰਗ ਸੋ ਮੇਲ ਪਿਆ ਹਰ ਹਰ ਨਾਮ ਸਮਾਈ ਰਾਮ ਗੁਰ ਕੇ ਸਾਜ ਨੇ ਮੁਗਤਾ ਹਰ ਵੇ ਨਾਮ ਲਾਏ ਰਾਮ ਹਰ ਨਾਮ ਸਿਤ ਲਾਏ ਗੁਰ ਮੇਲ ਮਲਾਏ ਮਨੁ ਹਰ ਨਾਲ ਲਈ ਸੁਦਾਤਾ ਪਾਇਆ ਮੋਹ ਚੁਕਾਇਆ ਅੰਤੇ ਨਾਮ ਸੰਭਾਲੀ ਗੁਰ ਸ਼ਬਦੇ ਰਾਤਾ ਸਹਿਜੇ ਮਤਾ ਨਾ ਮਨ ਵਸਾਏ ਨਾ ਸਿਖਰ ਸੋਏ ਲਾ ਗੁਰ ਸੇ ਸਮਾਈ ਮਿਨ ਸਤਿਗੁਰ ਜਗਤ ਭੁਲਾਇਆ ਹਰ ਕਾ ਮੈਲ ਨਾ ਪਾਇਆ ਰਾਮ ਗੁਰਮੁਖੇ ਮੇਲ ਮਲਾਇਆ ਦਿਨ ਕੇ ਦੁਖ ਗਵਾਇਆ ਰਾਮ ਇਨ ਕੇ ਦੂਖ ਗਵਾਇਆ ਜਨਮ ਨ ਪਾਇਆ ਸਦਾ ਰਾਵੇ ਰੰਗ ਰਾਤੀ ਹਰ ਕੇ ਭਗਤ ਨਿਰਮਲ ਜੁਗ ਜੋ ਸਾਧੀ ਜਾਤੀ ਸਾਚੀ ਭਗਤ ਕਰੇ ਦਿਨ ਜਾਪੇ ਗਰ ਸਦਾ ਸੋਈ ਨਾਨਕ ਸਦਾ ਸਹਿਲਾ ਸਜੀ ਸਜੀ ਬਾਣੀ ਸਭ ਦੇ ਸੁਖ ਹੋਈ ਸੋਈ ਮਹੱਲਾ ਤੀਜਾ ਜੇ ਉਹ ਲੋੜੇ ਵੱਲ ਬਾਲੜੀ ਤਾਂ ਗੁਰਨੀ ਗੁਰਚਰਨੀ ਚਿਤ ਲਾਏ ਰਾਮ ਸਦਾ ਹੋਏ ਸੁਹਾਗਿਣੀ ਹਰ ਜੀ ਮਰੇ ਨਾ ਜਾਏ ਰਾਮ ਹਰ ਜੀ ਮਰੇ ਨਾ ਜਾਏ ਗੁਰ ਕੇ ਸਹਿ ਸਵਾਇ ਤਨ ਕਰ ਪਿਆਰੀ ਸੱਚ ਨਿਰਮਲ ਗੁਰ ਕੇ ਸ਼ਬਦ ਸਿੰਗਾਰੀ ਮੇਰਾ ਪ੍ਰਭ ਸਦਾ ਸੇ ਸੱਚ ਜਨ ਆਪੇ ਆਪ ਪਾਇਆ ਨਾਨਕ ਫਿਰ ਰਾਵੇ ਆਪਣਾ ਜਨ ਗੁਰ ਚਰਨੀ ਚਿਤ ਲਾਇਆ ਪਾਈਏ ਬਿਹਾਰਾ ਬਾਲੜੀ ਅੰਤ ਸਹਿਜ ਮਾਤੀ ਰਾਮ ਗੁਰਮੁਖ ਪਾਇਆ ਤਿੰਨ ਮੈਲ ਰਾਤੀ ਰਾਮ ਤੇਤ ਤਨ ਮਹਿਲ ਨਾ ਰਾਤੀ ਮੇਰਾ ਰੱਬ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਅੰਦੇ ਰਾਵੇ ਪ੍ਰਭ ਆਪਣਾ ਵਿੱਚੋਂ ਆਪ ਗਵਾਈ ਗੁਰਮ ਪਾਇਆ ਸਹਿਜ ਮਲਾਇਆ ਆਪਣੇ ਭੀਮ ਰਾਤੀ ਨਾਨਕ ਨਾ ਵਡੀ ਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੀ ਫਿਰ ਕਾ ਮਹਿਲ ਨਾ ਪਾਇਆ ਰਾਮ ਸਹਿ ਨਿਰਮਲਾ ਦਾਤਾ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਜਗਾਇਆ ਹਰ ਕਾਨੂੰਨ ਭਾਣੀ ਅੰਤੇ ਗੁਣ ਗਾਇ ਰਾਤੇ ਕਥੇ ਕਥ ਕਾਣੀ ਜੁਗ ਚਾਰੇ ਸਾਚਾ ਇੱਕੋ ਵਰਤੇ ਗੁਰਬ ਨੇ ਕਿਨੇ ਨਾ ਪਾਇਆ ਨਾਨਕ ਰਾਵੇ ਰਾਤੀ ਨਹੁਦੀ ਜੁਤ ਲਾਇਆ ਕਾਹਮਣੇ ਨਾਮ ਸੋਹੇ ਲੜਾ ਸਜਨ ਮਿਲੇ ਪਿਆਰੇ ਰਾਮ ਗੁਰੂ ਹਰੀ ਨਿਰਮਲ ਹੋਇਆ ਰੱਖਿਆ ਔਰ ਸਾਰੇ ਰਾਮ ਹਰ ਰੱਖਿਆ ਔਰ ਸਾਰੇ ਆਪਣਾ ਕਾਰ ਸਵਾਰੇ ਗੁਰਮਰੀ ਅਰ ਜਾਤਾ ਪ੍ਰੀਤ ਮੋ ਲਿਆ ਮਨ ਮੇਰਾ ਪਾਇਆ ਗੁਰਮਦਾਤਾ ਸਤਿਗੁਰ ਸਹਿ ਸੁਖ ਪਾਇਆ ਅਰ ਮਨ ਵਸਿਆ ਮਨ ਮਰਾਰੇ ਨਾਨਕ ਮੇਲੇ ਗੁਰੇ ਆਪਣੇ ਗੁਰਗੇ ਸ਼ਬਦ ਸਵਾਰੇ ਸੂਈ ਮਹੱਲਾ ਤੀਜਾ

0: ਆਵਣ ਜਾਣ ਜੋ ਪਾਇਆ ਕਰ ਅਨਸਤ ਸਵਾਣੀ ਹਰਿ ਕੋ ਪਾਇਆ ਹਰਿ ਪੋ ਕਿਰਪਾ ਧਾਰੇ ਸੋਇੜਾਰੇ ਨਾਮ ਗੁਰ ਸ਼ਬਦੀ ਵਿਚਾਰੇ ਆਉਨੇ ਬ੍ਰੀਜ ਤੇ ਉੱਚਾ ਕਿਉਂ ਮਿਲ ਆਏ ਜਾਏ ਰਾਮ ਗੁਰ ਮਿਲੇ ਵੋ ਕਿਰਪਾ ਸਤ ਸਬਾਏ ਰਾਮ ਮਿਲੇ ਸ਼ਬਦ ਸਬਾਏ ਆਪ ਗਏ ਰੰਗ ਸੁਰਲੀਆਂ ਮਾਣੇ ਸੇ ਸਵਾਲੀ ਪ੍ਰਭ ਪਾਇਆ ਹਰਿ ਨਾਮ ਸਵਾਣੇ ਨਾਗ ਸਗਨ ਸਾਹਿਬ ਵੱਡੇ ਭਾਗੀ ਛਲੇ ਗੁਰ ਭਾਏ ਹਮਨੀ ਉੱਚਾ ਕਿਉਂ ਮਿਲਿਆ ਜਾਏ ਰਾਮ ਕੱਟ ਕਰੇ ਸਭ ਨਾ ਵਿੱਚੋ ਏਕੋ ਏ ਰਾਮ ਪਧਾਰੋ ਰਾਮ ਇੱਕ ਨਾ ਪ੍ਰਭ ਦੂਰ ਉਸਨੇ ਇੱਕ ਮੈਂ ਉਧਾਰੋ ਰਾਮ ਇੱਕ ਨਾ ਮਨ ਅਧਾਰੋ ਸਿਰਜਨ ਹਰ ਉਡਭਾਗੀ ਗੁਰ ਪਾਇਆ ਕੱਟ ਹਰ ਪ੍ਰਭ ਏਕੋ ਸਵਾਮੀ ਗੁਰਮ ਅਲਕ ਖਾਇਆ ਸਹਿਜੇ ਨੰਦ ਵਾਮਨ ਮਾਨਿਆ ਨਾਨਕ ਬ੍ਰਹਮ ਵਿਚਾਰੋ ਕੱਟ ਕਰੇ ਸਭ ਏਕੋ ਏ ਏਕੋ ਰਾਮ ਪਧਾਰੋ ਰਾਮ ਗੁਰ ਸੇਵਨ ਸਾਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਧੂੜ ਦਿਓ ਮੈਂ ਪੂਰੇ ਗੁਰ ਕੀ ਆ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਰ ਪਾਇਆ ਵਾਸਾ ਭਵੇਕ ਬੁਧੀ ਸੋ ਰਹਿਣੀ ਗੁਰਮੁਖ ਨਾਮ ਪ੍ਰਕਾਸ਼ਾ ਹਰ ਹਰ ਆਨੰਦ ਭੈ ਦਿਨ ਰਾਤੀ ਨਾਨਕ ਮਿਲ ਲਗਾ ਏ ਗੁਰ ਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਈ ਮਹੱਲਾ ਚੌਥਾ ਸੰਤ ਘਰ ਪਹਿਲਾ ਇਹ ਕਿਉਂ ਓਂਕਾਰ ਸਤਿਗੁਰ ਸਾਧ ਸਤਿਗੁਰ ਪੁਰਖ ਮਿਲਾਏ ਔਗਣ ਵਿਕਣਾ ਗੁਲ ਰਵਾਂ ਬਲਰਾਮ ਜੀਓ ਹਰ ਹਰ ਨਾਮ ਤੇ ਆਏ ਗੁਰਬਾਣੀ ਨਿਤ ਜਵਾਂ ਬਲਰਾਮ ਜੀਓ ਗੁਰਬਾਣੀ ਸਦ ਮੀਟੀ ਲਾਗੀ ਪਾਵੋ ਕਰ ਗਵਾਇਆ ਮੇਰੋ ਗੈਵ ਪਗਾ ਸਹਿਜੇ ਸਹਿਜ ਮਲਾਇਆ ਕਾਇਆ ਸੇ ਗੁਰ ਸਤ ਸਖਾਲੀ ਗਿਆਨ ਤਦ ਕਾ ਭੁਗੋ ਆਂਦਨ ਸੁਖਬਾਣੀ ਨਿਤ ਰਲੀਆਂ ਨਾਨਕ ਦਰਸ਼ਨ ਜੋਗੋ ਸਤ ਸੰਤੋਖ ਕਰ ਭਉ ਗੁਣ ਗੁਣ ਵਾਈ ਆਇਆ ਬਲਰਾਮ ਜੀਓ ਸੰਤ ਜਨਾਰ ਮਿਲ ਗੁਰਬਾਣੀ ਗਾਵਾਈਆਂ ਬਲਰਾਮ ਜੀ ਬਾਣੀ ਗੁਰ ਗਾਈ ਪ੍ਰਗਤ ਪਾਈ ਮਿਚੇ ਪੰਚ ਮਿਲੇ ਸੁਹਾਇਆ ਗਿਆ ਕ੍ਰੋਧ ਮਮਤਾ ਨਾਟੀ ਪਖੰਡ ਭਰਮ ਗਵਾਇਆ ਓਮੇ ਵੀਰ ਗੁਰ ਖਪਾਇਆ ਰੁਗਤ ਪਏ ਸਰੀਰਾ ਗੁਰਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਹੀਰਾ ਮਨਮੁਖ ਵਿਛੜੀ ਦੂਰ ਮਹਿਲ ਨਾ ਪਾਏ ਬਲ ਗਈ ਬਲਰਾਮ ਜੀ ਅੰਤਰ ਮਮਤਾ ਕੋੜ ਵਿਆ ਜੇ ਘੋੜ ਗਈ ਬਲਰਾਮ ਜੀ ਕੋਲ ਕਮ ਟੂ ਕਮਾ ਦੁੱਖ ਪਾਵੇ ਸਤਿਗੁਰ ਮਗਨਾ ਪਾਇਆ ਉਜਵਾਰੀ ਕਿਨ ਕਿਨ ਧੱਕੇ ਖਾਇਆ ਆਪ ਦਿਆਗਰ ਦਾਤਾ ਸਤਿਗੁਰ ਪੁਰਖ ਮਲਾਏ ਜਨਮ ਵਿਛੜੇ ਜਨਮ ਮਿਲੇ ਨਾਂਗ ਸਹਿ ਸਵਾਈ ਆਇਆ ਲਗਨ ਬਣਾਏ ਹਿਰਦੇ ਧਨ ਅਮਾਈਆਂ ਬਲਰਾਮ ਜੀ ਉਹ ਪੰਡਿਤ ਬਾਂਧੇ ਆਣ ਪਤੀ ਵਿਚਾਈਆਂ ਬਲਰਾਮ ਜੀ ਉਹ ਪਤੀ ਵਿਚਾਈਆਂ ਮਨ ਜੀ ਵਧਾਈ ਸਭ ਸੱਜਣ ਸੁਣੇ ਘਰ ਆਏ ਗੁਣੀ ਗਿਆਨੀ ਮਤਾ ਬਗਾਇਆ ਫੇਰੇ ਤੱਤ ਦਵਾਈ ਵਰ ਪਾਇਆ ਪੁਰ ਅਗਮ ਗੋਚਰ ਸਾਹਿਬ ਨਤਨ ਬਾਲ ਸਖਾਈ ਨਾਨੇ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ ਸੂਈ ਮਹੱਲਾ ਪਹਿਲਾ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਤ੍ਰਿੜੋ ਭਾਵ ਤਿਆ ਬਲਰਾਮ ਜੀਓ ਧਰਮ ਤ੍ਰਿੜੋ ਹਰ ਨਾਮ ਤਿਆਉ ਸਿਮਰਤ ਨਾਮ ਦੜਾਇਆ ਸਤਿਗੁਰ ਪੂਰਾ ਅਰਾਧੋ ਸਤਿਗੁਰ ਭਾਵ ਗੁਆਇਆ ਸਹਿਜ ਨੰਦ ਬਾਬੜ ਭਾਗੀ ਮਨ ਹਰ ਮੀਠਾ ਲਾਇਆ ਜਨ ਕਹੇ ਨਾਨਕ ਲਾਮ ਵੈਲੀ ਰਾਮ ਕਾਜ ਰਚਾਇਆ ਹਰਿ ਦੂਜੜੀ ਲਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀ ਓ ਨਿਰਭਉ ਮਨ ਹੋਏ ਹਉਮੈ ਮਹਿਲ ਗਵਾਇਆ ਬਲਰਾਮ ਜੀ ਓ ਨਿਰਮਲ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਅਧੂਰੀ ਹਰ ਆਦਮ ਰੱਬ ਸਾਰਿਆ ਸਵਾਮੀ ਸਰਬਰਿਆ ਪ੍ਰਭੂਰੀ ਅੰਤਰ ਬਾਰ ਅੰਤਰ ਵਾਰਾ ਵੇਖੋ ਮੇਰਾ ਜੰਜਨ ਮੰਗਲ ਗਾਏ ਜਨਾ ਦੂਜੀ ਲਾਮ ਜੀ ਅਨ ਸ਼ਬਦ ਵਜਾਈ ਹਰ ਤੀਜਲੀ ਰਾਮ ਮਨ ਚੋ ਪਾਇਆ ਬੈਰਾ ਗਿਆ ਬਲਰਾਮ ਜੀ ਓ ਸੰਤ ਨਮਲ ਮਿਰ ਪਾਇਆ ਬੜਾ ਗਿਆ ਬਲਰਾਮ ਜੀ ਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਨਵਟ ਬਾਗੀ ਪਾਇਆ ਹਰ ਘਤੀਆ ਕਤ ਗਾਣੀ ਹਿਰਦੇ ਹਰ ਤਨ ਉਜੀ ਹਰ ਜਪੀ ਮਸਤ ਭਾਗ ਜੀ ਓ ਜਾਂ ਨਾਨਕ ਬੋਲੇ ਤੀਜੀ ਨੇ ਉਜੇ ਮਨ ਬੈਰਾਗ ਜੀ ਓ ਹਰਿ ਚੌਥੜੀ ਰਾਮ ਮਨ ਸਹਿਜ ਭਇਆ ਹਰਿ ਪਾਇਆ ਬਲਰਾਮ ਜੀ ਓ ਗੁਰਮੁਖ ਮਿਲਿਆ ਸੋਹੇ ਹਰ ਮਨ ਮੀਠਾ ਲਾਇਆ ਬਲਰਾਮ ਜੀ ਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅੰਦਰ ਲਾਈ ਮਨ ਚਿੰਦਰਾ ਫਲ ਪਾਇਆ ਸੁਆਮੀ ਹਰ ਨਾਮ ਵਜੀ ਵਧਾਈ ਹਰ ਪ੍ਰਭ ਠਾਕਰ ਕਾਜ ਰਚਾਇਆ ਹਰ ਦੇ ਨਾਮ ਗਾਸੀ ਜਾਂ ਨਾਨਕ ਬੋਲੇ ਚੌਥੀ ਲਾਇ ਪੜਾਇਆ ਪ੍ਰਭ ਨਾਸੀ ਇੱਕ ਓਂਕਾਰ ਉਸ ਗੁਰਪ੍ਰਸਾਦ ਰਾਗ ਸੂਈ ਸੰਤ ਮਹੱਲਾ ਚੌਥਾ ਘਰ ਦੂਜਾ ਗੁਰਮੁਖ ਹਰਨ ਗਾਏ ਹਿਰਦੇ ਅਨੁਸਾਈ ਹਰ ਸਾਈ ਮੇਰੇ ਪ੍ਰਭਾਏ ਮਿਲਿਆ ਸਹਿ ਸਬਾਈ ਅੰਦਰ ਭੋਗੇ ਸੁਖੋਏ ਸ਼ਬਦ ਰਹਿ ਲਾਈ ਵੱਡੇ ਭਾਗ ਗੁਰ ਪੂਰਾ ਪਾਈ ਅੰਦਰ ਨਾਮ ਤੇ ਆਏ ਸਹਿਜ ਸਹਿ ਮਿਲਿਆ ਜਗ ਜੀਵ ਨਾਨਕ ਸੁਣ ਸਮਾਈ ਸੰਗਤ ਸੰਤ ਮਲਾਏ ਸਰ ਨਿਰਮਲ ਨਾਏ ਨਿਰਮਲ ਜਲ ਨਾਏ ਮਹਿਲ ਗਵਾਏ ਭੈ ਸਰੀਰਾ ਦੁਰਮ ਬਰੀ ਪਰ ਭਾਗਾ ਹੁਮੇ ਮਿੰਟੀ ਵੀਰਾ ਨਦਰੋ ਸੰਗ ਪਾਈ ਨਜਕਰ ਹੋਇਆ ਵਾਸਾ ਹਰ ਮੰਗਲ ਹਸ ਸਾਏ ਨਾਨਕ ਨਾ ਪ੍ਰਗਾਸਾ ਅੰਤਰ ਵਿਚਾਰੀ ਗੁਰੂ ਨਾਮ ਪਿਆਰੀ ਅਰ ਨਾ ਪਿਆਰੀ ਸਭ ਨਿਸਤਾਰੇ ਗਿਆਨ ਦੇ ਗਵਾਇਆ ਗਿਆਨ ਪ੍ਰਚੰਡ ਭਰਿਆ ਕਰ ਚੰਨ ਕਰ ਮੰਦਰ ਸਵਾਇਆ ਮੰਦਰ ਵੀ ਸ਼ਿੰਗਾਰ ਬਣੇ ਹਰ ਬੁਰ ਸੱਚੇ ਪਾਇਆ ਸੁਰਭ ਕੋਈ ਜਨ ਕੀਜੇ ਨਾਨਕ ਸਮਾਇਆ ਰੁ ਕਾਜਰ ਜਾਇਆ ਗੁਰਮੁਖ ਵਿਆਹੁਣ ਆਇਆ ਵਿਆਹੁਣ ਆਇਆ ਗੁਰਮੁਖ ਪਾਇਆ ਪਿਆਰੀ ਸੰਤ ਮੇਰੇ ਮੰਗਲ ਗਾਇਆ ਜਿਉ ਆਸਵਾਰੀ ਸੁਣ ਨਾਲ ਗੰਦਰ ਮਿਲੇ ਆਏ ਪ੍ਰਭੂ ਜੰਜ ਬਣਾਈ ਨਾਨਕ ਭਰਾ ਪਾਇਆ ਮੈਂ ਸਜਾ ਕਦੇ ਮਰੇ ਨਾ ਜਾਈ ਰਾਗ ਸੂਈ ਸੰਤ ਮਹੱਲਾ ਚੌਥਾ ਘਰ ਤੀਜਾ ਇਹ ਕਿਉਂ ਓਂਕਾਰ ਗੁਰ ਸਾਧੂ ਆਓ ਸੰਤ ਜਨੋ ਗੁਣ ਗਾਓ ਗੋਬਿੰਦ ਕੇਰੇ ਰਾਮ ਗੁਰੂ ਕਰ ਰਹੀਏ ਵਜੇ ਸ਼ਬਦ ਕਨੇਰੇ ਰਾਮ ਸ਼ਬਦ ਕਨੇਰਾ ਪ੍ਰੇ ਤੂੰ ਕਰਦਾ ਸਭ ਤਾਈ ਇਹਨੇ ਜਪੀ ਸਦਾ ਸਾਈ ਸਭ ਫਿਰ ਲਾਈ ਆਂਦੇ ਹੈ ਰੰਗ ਰਾਤਾ ਰਾਮ ਨੇ ਪੂਜਾ ਨਾਨਕ ਗੁਰਮੁਖੀ ਪਛਾਣੇ ਆਓ ਨਾ ਜਾਣੇ ਦੂਜਾ ਸਭ ਮੈਂ ਰਵ ਰਿਹਾ ਅੰਤਰ ਜਾਮੀ ਰਾਮ ਗੁਰ ਰਵੇ ਰਵੇ ਮੇਰਾ ਪ੍ਰਭ ਸਵਾਮੀ ਰਾਮ ਮੇਰਾ ਪ੍ਰਭ ਸਵਾਮੀ ਅੰਤਰ ਜਾਮੀ ਘੜੇ ਰੇਵਾ ਸੋਈ ਗੁਰੂ ਸੱਚ ਪਈਏ ਸਹਿ ਸਮੇ ਔਰ ਨਾ ਕੋਈ ਇਹਦੇ ਗੁਣ ਭਾਵ ਆਪੇ ਲੈ ਮਿਲਾਈ ਨਾਨਕ ਬੜਾ ਸਵਾਦੀ ਅਨਸ ਨਾਮ ਦਿਹਾਈ ਇਹ ਜਗਤ ਤੁਰ ਮਨਮੁਖ ਪਾ ਨਾ ਪਾਈ ਰਾਮ ਅੰਤਰੇ ਮਾਂ ਹੁਕ ਗਾਂ ਗ੍ਰੋਹ ਜਿੱਧਰ ਆਈ ਰਾਮ ਅੰਦਰ ਚ ਰਾਜ ਥਾਏ ਨਾ ਪਾਈ ਬਿਰਤਾ ਜਨਮ ਗਵਾਇਆ ਜਮ ਪਾਵੇ ਝੋਟਾ ਖਾ ਅੰਤ ਕੇ ਆ ਪਛਤਾਇਆ ਬੇਨਾਮੀ ਕੋ ਵੇਲੀ ਨਹੀਂ ਪੁੱਤ ਕੁਟਾਂ ਪਛੋ ਪਾਈ ਨਾਨਕ ਹੋਏ ਪਸਾਰ ਅੱਗੇ ਸਾਥ ਨਾ ਜਾਈ ਹੋਂ ਪੁਛੋ ਆਪਣਾ ਸਤਿਗੁਰੂ ਦਾਤਾ ਕਹਿਣਵੇ ਤੁੱਤ ਤਰੀਏ ਰਾਮ ਸਤਿਗੁਰੇ ਚਲੋ ਜੀਵਤਿਆਂ ਮਰੀਏ ਰਾਮ ਜੀਵਤਿਆਂ ਮਰੀਏ ਪੌਜਲ ਤਰੀਏ ਗੁਰੂ ਨਾਮ ਸਮਾਵੇ ਗੁਰਪੂਰਾ ਵਡਭਾਗੀ ਸੱਚੇ ਨਾਮ ਲੈ ਲਾਵੇ ਮਤ ਪ੍ਰਗਾਸ਼ ਵੀ ਮਾਨਿਆ ਰਾਮ ਨਾਮ ਵਡਿਆਈ ਨਾ ਪ੍ਰਭਾਇਆ ਸਦੋਂ ਲਾਇਆ ਜੋਤੀ ਜੋਤ ਮਲਾਈ ਸੂਈ ਮੱਲਾ ਚੌਥਾ ਘਰ ਪੰਜਵਾਂ ਇਹ ਕਿਉਂ ਓਂਕਾਰ ਸੁਖ ਪ੍ਰਸਾਦ ਗੁਰ ਸੰਤ ਜਨਮ ਪਿਆਰਾ ਮੈਂ ਮਿਲਿਆ ਮੇਰੀ ਦਿਸ਼ਾ ਬਈ ਆਸੇ ਹੰਤੋਂ ਦਿਓ ਸਤਿਗੁਰ ਮੇਲੇ ਪ੍ਰਭ ਗੁਣਦਾਸੀ ਤਨ ਤਨ ਗੁਰ ਪੁਰਖ ਦੱਸਿਆ ਸਹਿਬਾਸੇ ਵਡਭਾਗੀ ਅਰ ਪਾਇਆ ਜਨ ਨਾਨਕ ਨਾਮ ਵਿਗਾਸੇ ਗੁਰ ਸੱਜਣ ਪਿਆਰਾ ਮੈਂ ਮਿਲਿਆ ਹਰ ਮਾਰਗ ਪੰਥ ਦਸਾਕਾਰ ਹੋ ਜਿੰਨੀ ਵਿਛੁਨਿਆ ਮੇਰੇ ਗੁਰ ਪ੍ਰਭ ਨਾਮ ਹੋ ਤੋਂ ਬਾਅਦ ਜੋ ਖਰੀਦੀਣਿਆ ਜਨਮ ਨਿਮਰਾ ਵਡਭਾਗੀ ਅਰ ਧਿਆਇਆ ਜਨਾ ਅੱਗੇ ਨਾਮ ਸਮਾਹਾ ਮਨ ਦੇ ਚੱਲੇ ਹਰ ਪਰਮਿਆ ਮਨ ਭੁਲਾਇਆ ਨੇਤਾ ਚੇਤੇ ਵਿਸ਼ਨਾ ਭੁੱਖ ਲਗਾਇਆ ਅੰਤਾ ਤੁਨ ਦਰ ਦੱਬਿਆ ਫਿਰ ਵਿਖਣ ਪਾਲਣ ਗਿਆ ਜਾਂ ਨਾਨਕ ਸਲਾਏ ਬੇਨਾ ਵਜਮੋਇਆ ਗੁਰ ਸੰਤ ਮੋਨ ਪੈ ਕਰ ਪ੍ਰੇਮ ਬਾਣੀ ਮਨ ਮਾਰਿਆ ਮੇਰੇ ਹਿਰਦੇ ਸੁਧ ਵਿਛੜ ਗਈ ਮਨ ਆਸਾ ਚਿਤ ਵਸਾਰਿਆ ਮੈਂ ਅੰਦਰ ਪ੍ਰੇਮ ਕੀ ਗੁਰ ਦੇ ਕਿਸੇ ਮਨ ਸੁਧਾਰਿਆ ਵਡਭਾਗੀ ਪ੍ਰਭ ਮਿਲੇ ਜਨ ਨਾਨਕ ਕਿਨ ਵਾਰਿਆ ਤੁਸੀਂ ਮਹੱਲਾ ਚੌਥਾ ਸੂਈ ਜਾਂਦ ਮਾਲਾ ਚੌਥਾ ਮਹਾਰੇ ਸੁਜਨ ਵਿਖਿਆ ਜਿਨ ਹਰ ਪ੍ਰਭ ਮਿਲਣਾ ਦਿੱਤੀਆਂ ਦੇ ਕੰਜਾਂ ਬੰਨੀਆਂ ਹਮੇ ਮਾਰ ਵਿਗੁੱਤੀਆਂ ਉਹ ਮਾਇਆ ਜੀ ਸਭ ਕਾਲਿਕਾ ਇਨ ਮਨ ਮੋੜ ਸੁਰਤੀਆਂ ਜਾਂ ਨਾਨਕ ਗੁਰੇ ਗੁਰ ਸ਼ਬਦ ਦੀਆਂ ਮੈਂ ਛੁੱਟੀਆਂ ਵਾਸਾਣ ਹੋਵੇ ਇਸ ਜਨ ਕੋ ਵਾਸੀ ਹੁੰਦਿਆਂ ਦੁੱਖ ਦੇ ਰਫਾਣੀ ਅਜਨ ਅਸ ਅੱਜ ਕਰਿੰਦਿਆਂ ਗੁਰ ਪਾਇਆ ਸੰਤ ਚਾਹੁੰਦਿਆਂ ਜਾਂ ਨਾਨਕ ਪ੍ਰਭ ਦੀਮਤੀ ਛੋਟ ਆਸਾ ਨਿਤ ਸੁਖ ਆਉਂਦਿਆਂ ਸਾਧਨ ਜਿਤ ਕਰ ਰਾਮ ਰਾਏ ਪ੍ਰਭ ਸੇਜੜੀ ਆਈ ਮੇਰਾ ਠਾਕਰ ਗਮ ਦਿਆਲ ਰਾਮ ਰਾਜਿਆ ਕਰ ਕਿਰਪਾ ਲਿਓ ਮਲਾਈ ਮੇਰੇ ਮਨ ਤਨ ਲੋਚਾਂ ਗੁਰਮੁਖ ਰਾਮ ਰਾਜਿਆ ਸਰਦਾ ਸੇ ਵਸਾਈ ਜਾਂ ਨਾਨਕ ਬਹਾਣੀਆਂ ਰਾਮ ਰਾਜਾ ਮਿਲਿਆ ਸਹਿ ਸਿਵਾਈ ਏਕ ਸਹਿਜ ਰਾਮ ਰਾਜਾ ਗੁਰ ਦੱਸੇ ਰਹਿ ਮਲਾਈ ਮੈਂ ਮਨ ਤਾਂ ਪ੍ਰੇਮ ਰਾ ਕੇ ਰਾਮ ਰਾਜਾ ਗੁਰ ਮੇਲੇ ਕਿਰਪਾ ਕਰੀ ਹੋਂ ਟੁਕਵਾਇਆ ਰਾਮ ਰਾਜਿਆ ਸਤਿਗੁਰ ਅੱਗੇ ਦੇਈ ਗੁਰ ਤੋਟਾ ਜੋ ਰਾਮ ਰਾਜੇ ਅੱਜ ਨਾਨਕ ਰਾਜ ਮਿਲੇ ਰਾਗ ਸੂਈ ਸੰਤ ਮਹੱਲਾ ਪੰਜਵਾਂ ਘਰ ਪਹਿਲਾ ਇਹ ਕਿਉਂ ਕਰ ਸੁਖ ਪ੍ਰਸਾਦ ਸੁਣ ਬਾਵਰੇ ਦੇਖ ਭੁਲਾਨਾ ਸੁਣ ਬਾਰੇ ਨੇ ਡਰ ਲਾਇਓ ਕੁਛ ਮਰਗਾਨਾ ਕੁੜੀ ਡੇਗ ਬੋਲੋ ਅੱਡ ਲੈ ਨਾ ਮੋਲੋ ਗੋਬਿੰਦ ਨਾਮ ਜੀਟਾ ਦੀਵਾਂ ਲਾਲਾ ਅਤਗਲਾ ਸ਼ਬਦ ਜਨ ਕੋ ਮੀਠਾ ਵਿਦਿਆ ਮੋ ਮਗਨ ਥੀਆ ਝੂਠ ਲਪਟਾਨਾ ਨਾਨਕ ਦੇਨ ਕਿਰਪਾ ਦੇਨ ਗੁਰ ਰਾਜ ਭਗਤਾਨਾ ਸੁਣ ਬਾਵਰੇ ਟੇਕਰ ਅਤ ਪੁਰਾਣਾ ਸੁਣ ਬਾਰੇ ਆਇਆ ਤੇ ਸਮਝਾਣਾ ਨਿਜਲਾ ਵਹਿਣੀ ਸੁਣ ਪ੍ਰਦੇਸੀ ਸਾਂਝ ਮੇਰੇ ਰਹੀਏ ਹਰ ਬਾਈ ਹਰ ਬਾਈਏ ਭਾਗੀ ਸੁਣ ਪੈ ਲਾਗੀ ਚਰਨ ਪਰ ਹੋ ਗਈਏ ਏ ਮਨ ਜੇ ਸੰਗ ਨਾ ਕੀਜੇ ਗੁਰਮੁਰੋ ਮਾਣਾ ਨਾਨ ਇਹ ਭਗਤਾਨ ਆਗੋ ਗਾਣਾ ਸੋਹਣੇ ਵਿਆਗੀ ਜੇ ਕੂੜਾ ਮਾਨੋ ਸੋਹਣ ਐਸੀ ਗੁਰਮੁਖ ਮਾਨੋ ਨੇ ਚਲ ਪ੍ਰਾਣਾ ਮਿਥਿਆ ਮਾਣਾ ਸੁਰ ਦਾਸਾ ਜੀਵੇ ਭੋਜਨ ਤੇਰੀਏ ਜੀਵੇ ਕਰਮ ਲਿਖਿਆ ਸਾ ਗੁਰਸਵੀ ਜੇ ਅਮਰਤ ਵੀ ਜਾਵੇ ਤੇ ਧਿਆਨੋ ਨਾਨ ਸਰਨ ਭਾਇਆ ਦੁਆਰੇ ਹਰ ਮੁਰਗ ਸੁਗਰ ਮਾਨੋ ਹੁਣ ਬਾਵਰੇ ਮਤ ਜਾਣੇ ਪ੍ਰਭੇ ਪਾਇਆ ਆਸਣ ਬਾਰੇ ਧਨੀ ਜਿੰਨੀ ਧਿਆਇਆ ਜਿਨ ਪ੍ਰਭ ਦਇਆ ਦਿਨ ਸੁਖ ਪਾਇਆ ਉਹਨੇ ਭਾਗੀ ਦਸਣ ਪਾਈਏ ਧੀਵਨ ਮਾਣਾ ਮਨ ਕੁਰਬਾਣਾ ਸਗਲਾ ਮੋੜਾਈਏ ਹੋ ਤਨ ਭਾਗਾ ਸੁਧਨ ਹਰ ਆ ਬਚਾਇਆ ਨਾਨਕ ਅਧੀਨ ਸੁਗਰ ਅਗਰ ਆਰ ਆਜ ਰਖਾਇਆ ਸੂਈ ਮਹੱਲਾ ਪੰਜਾਂ ਹਰ ਚਰਨ ਕਮਲ ਗੀ ਢੇਕ ਸਤਿਗੁਰ ਦਿੱਤੀ ਸੀਗੇ ਬਲਰਾਮ ਜੀ ਹਰਮ ਦੇ ਭੰਡਾਰ ਸਤਿਗੁਰ ਦਿੱਤੀ ਸੀਗੇ ਬਲਰਾਮ ਜੀ ਬਾਬਲ ਮੇਰਾ ਵਟ ਸਮਰਥਾ ਕਰਨ ਔਰ ਬਹਾਰਾ ਕੋਈ ਨਾ ਲਾਗੇ ਭੋਜਨ ਪਾਰ ਉਤਾਰਾ ਆਦਿ ਜਗ੍ਹਾ ਭਗਤਨ ਕਰ ਉਸਤੇ ਕਰਮਨ ਜੀਵਾ ਨਾਨਕ ਰਾਮ ਸਮੀਟਾ ਅੰਦਰ ਮੰਦਰ ਜੀਵਾਂ ਆਪੇ ਆਪ ਮਲਾਇ ਹੁਕਮ ਸ਼ਰਤੀ ਬਲਰਾਮ ਜੀਓ ਜਿਸਨੇ ਤੇਰੀ ਸੌਦੀ ਬਲਰਾਮ ਜੀਓ ਤੇਰੀ ਟੀਕ ਤੁਸਤੇ ਪਾਈ ਸਾਚੇ ਸਿਜਨ ਹਾਰਾ ਜਿਸ ਤੇ ਖਾਲੀ ਕੋਈ ਨਹੀਂ ਐਸਾ ਪ੍ਰਭੂ ਹਮਾਰਾ ਸੰਤ ਰਾਮ ਮੰਗਲ ਗਿਆ ਦਿਨ ਰਹਿਤ ਰਾਤ ਤੁਮਾਰੀ ਸਫਰ ਭੇਟਿਆ ਕਰ ਪੂਰਾ ਨਾਂਗ ਸਭ ਬਲਿਹਾਰੀ ਸਮਰਿਆ ਸੱਚ ਨਾਮ ਹਾਇਨ ਮਸ ਪਾਇਆ ਬਲਰਾਮ ਜੀਓ ਸਤਿਗੁਰ ਮਿਲਿਆ ਧਿਆਲ ਗੁਣ ਬਨਾਸੀ ਗਾਇਆ ਬਲਰਾਮ ਜੀ ਗੁਣ ਗੋਬਿੰਦ ਗਾਓ ਨਿਤ ਪ੍ਰਾਣ ਵੀ ਸੁਆਮੀ ਆ ਸਿਸ ਗਏ ਕੰਟ ਲਾਏ ਮਿਲਦੇ ਅੰਦਰ ਜਾਮੀਆਂ ਸਤ ਸੰਤੋਖ ਭਜਨਕਾਰੀ ਸਗਲਾ ਪ੍ਰਭੂ ਕਰਨੇ ਹਾਰੀ ਉਪਜਿਆ ਤਦ ਗਿਆਨ ਸਵਰੇ ਭਈਆਂ ਬਲਰਾਮ ਜੀ ਬ੍ਰਹਮੇ ਬ੍ਰਹਮ ਮਿਲਿਆ ਕੋ ਨਾ ਸਕੇ ਫਿਰ ਬਲਰਾਮ ਜੀਓ ਵਿਸ਼ਨ ਪੇਖੇ ਵਿਸ਼ਨ ਸੁਣੀ ਵਿਸ਼ਨਦਰੀ ਆਇਆ ਜਲ ਸਰਪੂਰਨ ਬ੍ਰੇ ਸੁਆਮੀ ਕਰ ਰਿਹਾ ਸਮਾਇਆ ਜਿਸ ਦੇ ਹੋਇਆ ਤਿਵੇਂ ਸਮਾਇਆ ਕਿਉਂ ਕਹਿਣਾ ਜਾਏ ਜਿਸ ਗੇਤ ਜਾਏ ਲੱਗਣੇ ਨਾ ਤਿਹਾਈ ਹਰ ਰਾਸ ਹੋਈ ਸੰਤ ਮਹੱਲਾ ਪੰਜਵਾਂ ਘਰ ਦੂਜਾ ਇੱਕਿਓਂ ਓਂਕਾਰ ਗੋਬਰ ਸਾਧ ਗੁਰ ਗਾਉਣ ਲਾਗੀ ਹਰ ਰੰਗ ਦੀ ਜਾਗੀ ਹਰ ਰੰਗ ਜਾਵੇ ਭਾਗ ਮਿਲੇ ਸੰਤ ਪਿਆਰਿਆ ਗੁਰ ਚਰਨ ਲਾਗੇ ਭਰਮ ਪਾਗੇ ਕਾਜਲ ਸਵਾਰਿਆ ਸੁਣ ਸਰਣੀ ਬਾਣੀ ਸਹਿਜੀ ਹਰ ਨਾਮ ਜਪਟ ਵਾਗੀ ਮੈਨੂੰ ਅੰਤ ਨਾ ਸਰਨਮ ਸਵਾਮੀ ਗੋਬਰ ਅੱਗੇ ਹਨ ਸਤ ਸੁਹਾਵਾ ਸਾਧਨ ਗਾਵਾਂ ਗੁਣ ਗਾਏ ਹਰ ਦੁੱਖ ਨਾਸੇ ਜਿਮ ਮਨ ਕਣਾ ਮਨ ਤਾ ਨਿਰਮਲ ਦੇਸ਼ ਨਾ ਮਨ ਫਣਾ ਹੋਏ ਰਹਿਣ ਸਾਧੂ ਰੱਬ ਰਾਧੁਰ ਭਾਵਾਂ ਬਨਵੰਤ ਨਾ ਦਿਆ ਦਰਸੂੰ ਗਾਵਾਂ ਮੇਲ ਗੁਰ ਸਾਗਰ ਤਰਿਆ ਹਰ ਚਰਨ ਨਿਸਤਰਿਆ ਹਰ ਚਰਨ ਦਿਆ ਉਲ ਪਾਏ ਬਿਠੇ ਅਵਨ ਜਾਣਾ ਭਾਗ ਦੇਸ ਭਾਈ ਹਰ ਦੇ ਪ੍ਰਭਾਣਮ ਜਬ ਇਕ ਅਭਾਰ ਪੂਰਨ ਨਹੀਂ ਕੋਈ ਬਨਵੰਤ ਗੁਰ ਪਾਇਆ ਅੱਜ ਦੇਖਾਂ ਦਸੋਈ ਪਤੇ ਦਬਾਉਣ ਹਰ ਨਾਮ ਮਹਾਂਪੂਰਨ ਸਮਝਾਂ ਕੇ ਕਮਾਂ ਗੁਰਸੰਤ ਪਾਇਆ ਪ੍ਰਭੂ ਧਿਆਇਆ ਸਗਲ ਲੇਸ਼ਾ ਪੁਨੀਆਂ ਹੋਂ ਤਾਪ ਬਨ ਸੇ ਸਦਾ ਸਰਸੇ ਪ੍ਰਭ ਮਿਲੇ ਚਰੀ ਵਿਛੁਨੀਆ ਮਨ ਸ਼ਾਂਤ ਆਈ ਵਜੀਵਦਾਈ ਮਨੋ ਕਦਨਾ ਵਿਸਰੀ ਬਿਨਵੰਤ ਨਾ ਸਤਿਗੁਦਰਾਇਆ ਸਦਾ ਜਗਦੀ ਸ਼੍ਰੀ ਰਾਗ ਸੂਈ ਸੰਤ ਮਹੱਲਾ ਪੰਜਵਾਂ ਘਰ ਤੀਜਾ ਇਹ ਕਿਉਂ ਓਂਕਾਰ ਸੁਗੁਰ ਪ੍ਰਸਾਦ ਤੂੰ ਸਾਗਰ ਬੈਰ ਆਗ੍ਰਮਣ ਕੇਰੀ ਰਾਮ ਤੂੰ ਸਾਗਰ ਨਾਗੋਂ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੋਟ ਜਾਣਾ ਕਿਰ ਸਾਈ ਕਿਰਪਾ ਗਏ ਮਦ ਦੀਜੇ ਆਠ ਫੈ ਤਿਆਈ ਗਰਭ ਨਾ ਕੀਜੇ ਰੋਣ ਹੋਈ ਜੈ ਜੇ ਜੀਰੇ ਤੇਰੀ ਸਭ ਨਾਨਕਾ ਠਾਕਰ ਮੈਂ ਜੇ ਕਨ ਚੇਰੀ ਰਾਮ ਤੁਮ ਗੌਰ ਅਦ ਗੀਰ ਗੰਭੀਰਾ ਤੂੰ ਫਿਰ ਬਹੁਰੀਆ ਰਾਮ ਤੂੰ ਵੱਡੇ ਵੱਡੇ ਵੱਡੇ ਉੱਚੇ ਇਨ ਲੋਰੀਆ ਰਾਮ ਹਾਂ ਕੁਛ ਨਹੀਂ ਇੱਕੋ ਤੂੰ ਹੀ ਆਪੇ ਆਪ ਸਜਾਨਾ ਅਮਰ ਦੇ ਜੀਵਾਂ ਸਰ ਮਨਾ ਜਰਨੇ ਸਰਨੀ ਦਾਸੀ ਦਾਸੀਵਾਂ ਹਰੀਆਂ ਨਾਨਕ ਠਾਰ ਆਪਨ ਬਹਾਵਨ ਕਰੀਆਂ ਤੁਝ ਪਰ ਮੈਂ ਤੂੰ ਮਾਣਾ ਤੁਝੇ ਮੇਰਾ ਤਾਣਾ ਰਾਮ ਸੁਰਤ ਮਾਚ ਰਾਏ ਸੁਜਣਾ ਏ ਜਾਣਾ ਰਾਮ ਸੋਈ ਜਾਣੇ ਸੋਈ ਪਛਾਣੀ ਨਗੋ ਸਰਿੰਦੇ ਮਨ ਮਰੂਗੀ ਬਹੁਤ ਫਾਂਦੀ ਮਾਇਆ ਫੰਦੀ ਠਾਕਰ ਬਾਣੀ ਜਗਨਵੰਤੀ ਨੀ ਸਗਰ ਮਾਣਾ ਨਾ ਕੀ ਤੋ ਠਾਕ ਤੂੰ ਨਾਂਗ ਬਾਣਾ ਓ ਵਾਰੀ ਜਾਂ ਖੋਲੀ ਭਗਤ ਓਲਾ ਰਾਮ ਬਲ ਜਾਈ ਲੱਖ ਲੱਖ ਬਾਰੀਆਂ ਦੇ ਭਰਨ ਖੋਲਾ ਰਾਮ ਮਿਟੇ ਦਾਰੇ ਸਜੀਬ ਕਾਰੇ ਠਗ ਜਵਾਨ ਮਾਨਾ ਪ੍ਰਭ ਜੀ ਪਾਣੀ ਪਿੰਡ ਗਾਏ ਪਰਵਾਨਾ ਭਾਈ ਮੋਲੀ ਬਾਰਾ ਤੋਲੀ ਮੁਕਤ ਖੋਲਾ ਕੋ ਨੋਈ ਸ਼ਰਮ ਮੇਰਾ ਓਲਾ ਸੂਈ ਮਹੱਲਾ ਪੰਜਾਂ ਸਾਜੇ ਪੁਰ ਸਤਿਗੁਰ ਮੇਰਾ ਪ੍ਰਭ ਦੇ ਪਵਰ ਨਾ ਜਾਣਾ ਰਾਮ ਮਾਤਾਈ ਬੰਦਾ ਜੀ ਪਰਪਰਾ ਰਾਮ ਜੀਓ ਪਿੰਡ ਦਿਸਕਾ ਗੀਆ ਸਰਵਗੁਣਾ ਪਰ ਪੂਰੇ ਅੰਤਰੇ ਮੇਰਾ ਸਰਵਰਿਆ ਪਰ ਪੂਰੇ ਤਾਂ ਕੀ ਸਰਸ ਪਾਏ ਸਿਰ ਕਲਿਆਣਾ ਜੋ ਲਿਆਰੇ ਨਾ ਸਗਰਵਾਣਾ ਐਸਾ ਗੁਰ ਬਾਗੀ ਭਜਦ ਮਿਲੇ ਪ੍ਰਭ ਜਾਪੀ ਰਾਮ ਜਨ ਕਿਰੇ ਉਤਰੇ ਹਰਨੀ ਤੂੜੀ ਨਾ ਰਾਮ ਹਰ ਤੂੜੀ ਨਾਈਏ ਪ੍ਰਭੂ ਦੀ ਬੋੜ ਜਨ ਨਾਈਏ ਗੁਰਚਰਨੀ ਪ੍ਰਭ ਭਾਗੇ ਨੀ ਸਭ ਪਾਈਏ ਹਰ ਗੁਣ ਗਏ ਨਾਮ ਦਿਆ ਫਿਰ ਸੋਗ ਨਹੀਂ ਸੰਤਾਪੇ ਨਾ ਗੁਰਾ ਜੀ ਦਾਤਾ ਪੂਰਾ ਪ੍ਰਤਾਪੀ ਹਰ ਹਰ ਗੁਣ ਨਿਧੇ ਹਰ ਸੰਤਨ ਕੇ ਵਸਿਆ ਰਾਮ ਸੰਤ ਗੁਰ ਸੇਵਾ ਲੱਗੀ ਦਿਨ ਪਾਏ ਰਾਮ ਪਰ ਬਦਪਾਇਆ ਆਪ ਮਟਾਇਆ ਹਰ ਪੂਰਨ ਕਿਰਪਾ ਧਾਰੀ ਸਰਨ ਜਿਹਾ ਭਾਗਾ ਹਰ ਭੇਟਿਆ ਕਮਰਾਰੀ ਜਿਸ ਕਾ ਦੀ ਮੇਲੀ ਆ ਜੋਤੀ ਸਮਾਇਆ ਨਾਗ ਨਰਿਆ ਜਬੀ ਐਵੇਂ ਸਤਿਗੁਰ ਸੁਖ ਪਾਇਆ ਗਾਓ ਮੰਗਲੋ ਹਰ ਪੁਸ਼ੀ ਸ਼ਾਹੀ ਰਾਮ ਰੋਤੀ ਆਪਣਾ ਸਵਾਮੀ ਸਿੱਧੀ ਮਰੇ ਨਾ ਆਈ ਜਾਈ ਰਾਮ ਉਰਾਸੀ ਪਾਇਆ ਨਾਮ ਦਿਆ ਸਰ ਪਾਈ ਸਹਿ ਆਨੰਦ ਕਨੇਰੇ ਗੁਰ ਚਰਨੀ ਮਨ ਲਾਈ ਪੂਰੇ ਰਿਆ ਗੁੱਡ ਗੁੱਡ ਉਰਾਸੀ ਸੰਤ ਸਾਈ ਕੌ ਨਾਨਕਾਰ ਸਗਲੇ ਪੂਰੇ ਗੁਰ ਚਰਨੀ ਮਨ ਲਾਈ ਸੂਈ ਮਹੱਲਾ ਪੰਜਵਾਂ ਕਰ ਕਿਰਪਾ ਮੇਰੇ ਵੀਰ ਸਵਾਮੀ ਨੇਰ ਦੁੱਖ ਦਰਸ ਤੇਰਾ ਰਾਮ ਲਾਗ ਦਿਓ ਪਿਆਰੇ ਮੇਰੇ ਹਰਾ ਦੇ ਮੇਰਾ ਆਰਾਮ ਹਰ ਰਾਜਾ ਦੁੱਖ ਨਾ ਵਿਆਪੇ ਕੋਈ ਜਿਦਰ ਪੂਰੇ ਸਵਾਮੀ ਤੈ ਸੋਈ ਪਰ ਮੋਹ ਵਿਕਾਰ ਨਾਢੇ ਪ੍ਰਭੂ ਨੇਰੂ ਦੇ ਨੇਰਾ ਨਾਨਕ ਜਬਰ ਕਿਰਪਾਗੀ ਜੇ ਨੇ ਦੇਖ ਦਸ ਤੀਰਾ ਕੋਟ ਕਰਦੀ ਜੇ ਬਰਾ ਪ੍ਰੀਤ ਹੋਣ ਗੁਣ ਗੇ ਬਰਾ ਸੀ ਰਾਮ ਸੁਣ ਸੁਣ ਇਹ ਨਿਰਮਲ ਹੋਵੇ ਕੱਟੀਏ ਕਾਲ ਕੀ ਫਾਸੀ ਰਾਮ ਕੱਟੀਏ ਜਾਂ ਫਾਸੀ ਸਿਰ ਅਵਨਾਸੀ ਸਗਲ ਮਗ ਸੁਖਿਆਨਾ ਹਰਾ ਜਪਗੇ ਰਾਤੀ ਲਾਗੇ ਸਹਿਤਿਆਨਾ ਕਲਮ ਉਤਾਰੇ ਮਨ ਕੀ ਨਾਸੀ ਕੌ ਨ ਪ੍ਰਭਾ ਕੀਜੇ ਹਰ ਗੁਣ ਗਾਈਏ ਅਵਨਾਸੀ ਰੋਡ ਅਸ ਤੇਰੀ ਢਹਿਲ ਕਮਾਵੇ ਚਰਨ ਪ੍ਰਭ ਮਾਰਗ ਰਾਮ ਭਾਉ ਸਗਲ ਨਾਮ ਸੁਚੜੀ ਦੇ ਮੁਤਾਗ ਰਾਮ ਬਹੁ ਜਲ ਤਰਿਆ ਹਰ ਸਿਮਰਿਆ ਸਗਲ ਮਨੋਰਥ ਪੂਰੀ ਮਾਂ ਬਗਾਇ ਸਿਵਜੇ ਅਜੇ ਅਨਤੂਰੀ ਮਨ ਬਸਤ ਫਾਏ ਸਗਲ ਕੁਦਰਤ ਵਰਗ ਕੌ ਨ ਕਿਰਪਾ ਕੀਜੇ ਮਨ ਸਦਾ ਦਲੇ ਮਾਰਗ ਇਹੋ ਵਰੇ ਅਵਡਿਆਈ ਇਹ ਤਨੁ ਅਵਡ ਭਾਗਾ ਰਾਮ
1: ਇਹੋ ਰੰਗ ਇਹੋ ਰਸ ਭੋਗਾ ਹਰ ਚਰਣੀ ਮਨ ਲਾਗਾ ਰਾਮ ਮਨ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਨ ਕਾਰਨ ਗੋਪਾਲਾ ਸਭ ਕਿਛ ਤੇਰਾ ਤੂੰ ਪ੍ਰਭ ਮੇਰਾ ਮੇਰੇ ਠਾਕੁਰ ਦੀਨ ਦਿਆਲਾ ਮੋਹੇ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤ ਸੰਗ ਮਨ ਜਾਗਾ ਕਹੁ ਨਾਨਕ ਪ੍ਰਭ ਕਿਰਪਾ ਕੀਨੀ ਚਰਨ ਕਮਲ ਮਨ ਲਾਗਾ ਸੂਹੀ ਮਹੱਲਾ ਪੰਜਵਾਂ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾਵੈ ਰਾਮ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਜਾਵੈ ਰਾਮ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਉੱਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਕਥ ਕਹਾਣੀ ਭਲਾ ਸੰਯੋਗ ਮੂਰਤ ਪਲ ਸਾਚਾ ਅਬ ਚਲ ਨੀਵ ਰਖਾਈ ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿਆਈ ਆਨੰਦਾ ਵਜਹਿ ਨਿਤ ਵਾਜੇ ਪਾਰ ਬ੍ਰਹਮ ਮਨ ਬੂਠਾ ਰਾਮ ਗੁਰਮੁਖੇ ਸਚ ਕਰਨੀ ਸਾਰੀ ਬਿਨਸੇ ਭ੍ਰਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਆਪਣਾ ਕਰਿਆ ਘਰ ਮਹਿ ਨਵ ਨਿਧ ਭਰੇ ਭੰਡਾਰਾ ਰਾਮ ਨਾਮ ਲਰੰਗ ਲਾਗਾ ਨਾਨਕ ਜਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾ ਕੇ ਭਾਗਾ ਛਾਇਆ ਪ੍ਰਭ ਛਤਰਪਤ ਕੀਨੀ ਸਗਲੀ ਤਪਤ ਬਿਨਾਸੀ ਰਾਮ ਦੁਖ ਪਾਪ ਕਾ ਡੇਰਾ ਟਾਠਾ ਕਾਰਜ ਆਇਆ ਰਾਸੀ ਰਾਮ ਹਰ ਪ੍ਰਭ ਫੁਰਮਾਇਆ ਮਿੱਟੀ ਬੁਲਾਇਆ ਸਾਚ ਧਰਮ ਪੁੰਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋਭਤ ਬੈਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸੁਆਮੀ ਜਲ ਥਲ ਮਹੀਅਲ ਸੋਈ ਜਨ ਨਾਨਕ ਪ੍ਰਭ ਕੀ ਸਰਣ ਆਈ ਤਿਸ ਬਿਨ ਅਵਰ ਨ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਤੇ ਆਏ ਸਾਚਾ ਸਗਲ ਇੱਛਾ ਪਾਈਆ ਗੁਰਚਰਨ ਲਾਗੇ ਸਦਾ ਜਾਗੇ ਮਨ ਵਜੀਆ ਵਾਧਾਈਆ ਕਰੀ ਨਦਰ ਸੁਆਮੀ ਸੁਖੈ ਗਾਮੀ ਹਲਤ ਪਲਤ ਸਵਾਰਿਆ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀਓ ਪਿੰਡ ਜਨ ਧਾਰਿਆ ਸੂਹੀ ਮਹੱਲਾ ਪੰਜਵਾ ਪੈਸਾ ਗੁਰੂ ਪੈਸਾ ਗਰ ਤਰਿਆ ਹਰ ਹਰ ਨਾਮ ਧਿਆਏ ਰਾਮ ਮੋਹਿਤੜਾ ਹਰ ਚਰਨ ਅਰਾਧੇ ਮਿਲ ਸਤਿਗੁਰ ਪਾਰ ਲੰਘਾਏ ਰਾਮ ਗੁਰਸਬਦੀ ਤਰੀਐ ਬਹੁੜ ਨ ਮਰੀਐ ਚੂਕੈ ਆਵਣ ਜਾਣਾ ਜੋ ਕਿਛ ਕਰੈ ਸੋਈ ਭਲ ਮਾਨੋ ਤਾਂ ਮਨ ਸਹਿਜ ਸਮਾਣਾ ਦੁਖ ਨਾ ਭੂਗ ਨਾ ਰੋਗ ਬਿਆਪੈ ਸੁਖ ਸਾਗਰ ਸੁਨਰਨ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਈ ਸੰਤ ਜਨਾ ਹਰ ਮੰਤਰ ਦੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਆਪਣੜਾ ਮਨ ਆਗੈ ਤਰਿਆ ਸਰਬਸ ਠਾਕਰ ਦੀਨੇ ਰਾਮ ਕਰੇ ਆਪਣੀ ਦਾਸੀ ਮਿੱਟੀ ਉਦਾਸੀ ਹਰ ਮੰਦਰ ਤਿਤ ਪਾਈ ਅਨੰਦ ਵਿਨੋਦ ਸਿਮਰੋ ਪ੍ਰਭ ਸਾਚਾ ਬਿਛੜ ਕਬਹੁ ਨਾ ਜਾਈ ਸਾਬੜ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਹੁ ਨਾਨਕ ਰਵੈ ਰੰਗ ਰਾਤੇ ਪ੍ਰੇਮ ਮਹਾਰਸ ਪੀਨੇ ਅਨਦ ਬਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ਆਪਣੜੈ ਪ੍ਰਭ ਆਪ ਸਿਗਾਰੀ ਸੋਭਾ ਬੰਤੀ ਨਾਰੇ ਰਾਮ ਸਹਿ ਸੁਭਾਏ ਭਏ ਕਿਰਪਾਲਾ ਗੁਣ ਅਵਗੁਣ ਨਾ ਵਿਚਾਰਿਆ ਕੰਠ ਲਗਾਏ ਲੀਏ ਜਾਣੇ ਆਪਣੇ ਰਾਮ ਨਾਮ ਉਰਧਾਰਿਆ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਵਾਰੇ ਕਹੁ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਗੁਣ ਗੋਪਾਲ ਗਾਵੁ ਨਿਤ ਸਖੀਓ ਸਗਲ ਮਨੋਰਥ ਪਾਏ ਰਾਮ ਸਫਲ ਜਨਮ ਹੋਆ ਮਿਲ ਸਾਧੂ ਏਕੰਕਾਰ ਧਿਆਏ ਰਾਮ ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਜਲ ਤਲ ਮਹੀਅਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਪੇਕ ਦਰਸ

ਕਾਟੀ ਜਮ ਫਾਸੀ ਪ੍ਰਭ ਅਬਨਾਸੀ ਹਰ ਹਰ ਨਾਮ ਧਿਆਏ ਸਗਲ ਸਮਗਰੀ ਪੂਰਨ ਹੋਏ ਮਨ ਇੱਛੇ ਫਲ ਪਾਏ ਸੰਤ ਸੱਜਣ ਸੁਖ ਮਾਣੈ ਰਲੀਆ ਦੁੱਖ ਦਰਦ ਭ੍ਰਮ ਨਾਸੀ ਸ਼ਬਦ ਸਵਾਰੇ ਸਤਿਗੁਰ ਪੂਰੈ ਨਾਨਕ ਸਦ ਬਲ ਜਾਸੀ ਦਾਤ ਕਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ਪਾਰ ਬ੍ਰਹਮ ਕਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਆਦਿ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਇਆ ਦਇਆਲਾ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤ ਪਾਲਾ ਦਹ ਦਿਸ ਪੂਰ ਰਹਿਆ ਜਸ ਸੁਆਮੀ ਕੀਮਤ ਕਹਿਣ ਨ ਜਾਈ ਕਹੁ ਨਾਨਕ ਸਤਿਗੁਰ ਬਲਿਹਾਰੀ ਜਿਨ ਅਬ ਚਲ ਨੀਵ ਰਖਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਚੋਜ ਭਗਤ ਭਵ ਪੰਜਨ ਅਨਹਦ ਵਾਜੇ ਧੁਨੀਐ ਰਾਮ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੈ ਹਰ ਨਾਮ ਅਰਾਧੈ ਮੈਲ ਸਭ ਕਾਟੈ ਕਿਲ ਵਿਕ ਸਗਲੇ ਖੋਵੈ ਤੈਂ ਜਨਮ ਨ ਮਰਣਾ ਆਵਣ ਜਾਣਾ ਬਹੁੜ ਨ ਪਾਈਐ ਜੋਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇੱਛ ਪੁੰਨੀਐ ਸੂਹੀ ਮਹੱਲਾ ਪੰਜਵਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ ਪੂਰਨ ਪੁਰਖ ਅਚੁੱਤ ਅਬਨਾਸੀ ਜਸ ਪੇ ਮੇਵੇ

ਹਾਥ ਖਰਚਤ ਬਿਲਛਤ ਸੁਖ ਪਾਇਆ, ਕਰਤੇ ਕੀ ਦਾਤ ਸਵਾਈ ਰਾਮ, ਦਾਤ ਸਵਾਈ ਨਿਕੁੱਟ ਨ ਜਾਈ, ਅੰਤਰ ਜਾਮੀ ਪਾਇਆ, ਕੋਟ ਬਿਘਨ ਸਗਲੇ ਉੱਠ ਨਾਟੇ, ਦੁੱਖ ਨ ਨੇੜੇ ਆਇਆ, ਸਾਥ ਸਹਿਜ ਆਨੰਦ ਕਨੇਰੇ, ਬਿਨਸੀ ਭੂਖ ਸਬਾਈ, ਨਾਨਕ ਗੁਣ ਗਾਵੈ ਸੁਆਮੀ ਕੇ ਅਚਰਜ, ਜਿਸ ਵਡਿਆਈ ਰਾਮ, ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ, ਭਗਤ ਸੋਨ ਹਰ ਕੇ ਗੁਣ ਗਾਵੈ, ਸਦਾ ਕਰਹਿ ਜੈਕਾਰਾ ਰਾਮ, ਗੁਣ ਗਾਏ ਗੋਬਿੰਦ ਅਨਦ ਉਪਜੇ, ਸਾਧ ਸੰਗਤ ਸੰਗ ਬਣੀ, ਜਿਨ ਉਦਮ ਕੀਆ ਤਾਲ ਕੇਰਾ, ਤਿਸ ਕੀ ਉਪਮਾ ਕਿਆ ਗਨੀ, ਅਠਸਠ ਤੀਰਥ ਪੁੰਨ ਕਿਰਿਆ, ਮਹਾ ਨਿਰਮਲ ਚਾਰਾ, ਪਤਿਤ ਪਾਵਨ ਬਿਰਧ ਸੁਆਮੀ, ਨਾਨਕ ਸ਼ਬਦ ਅਧਾਰਾ, ਗੁਣ ਨਿਦਾਨ ਮੇਰਾ ਪ੍ਰਭ ਕਰਤਾ, ਉਸਤਤ ਕੌਣ ਕਰੀ ਜੈ ਰਾਮ, ਸੰਤਾਂ ਕੀ ਬੇਨੰਤੀ ਸੁਆਮੀ, ਨਾਮ ਮਹਾਰਸ ਦੀ ਜੈ ਰਾਮ, ਨਾਮ ਦੀ ਜੈ ਦਾਨ ਕੀ ਜੈ, ਬਿਸਰ ਨਾਹੀ ਇੱਕ ਕਿਨੋ, ਗੁਣ ਗੋਪਾਲ ਉਚਰ ਰਸਨਾ, ਸਦਾ ਗਿਆ ਗਾਈਐ ਅੰਦਨੋ, ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਭੀਜੈ, ਬਿਨਵੰਤ ਨਾਨਕ ਇੱਛ ਪੁਨੀ, ਪੇਖ ਦਰਸ਼ਨ ਜੀਜੈ, ਰਾਗ ਸੂਹੀ ਮਹੱਲਾ ਪੰਜਵਾ, ਚੰਤ ਏਕੋ ਅੰਕਾਰ, ਸਤਿਗੁਰ ਪ੍ਰਸਾਦ ਮਿੱਠ ਬੋਲੜਾ ਜੀ, ਹਰ ਸੱਜਣ ਸੁਆਮੀ ਮੋਰਾ, ਹਉ ਸੰਮਲ ਥੱਕੀ ਜੀ, ਉਹ ਕਦੇ ਨਾ ਬੋਲੈ ਕੌਰਾ, ਕੌੜਾ ਬੋਲ ਨਾ ਜਾਣੈ, ਪੂਰਨ ਭਗਵਾਨੈ, ਔਗਣ ਕੋ ਨਾ ਚਿਤਾਰੇ, ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ, ਘਟ ਘਟ ਵਾਸੀ ਸਰਬਿਨ ਵਾਸੀ, ਨੇਰਾ ਹੀ ਤੇ ਨੇਰਾ, ਨਾਨਕ ਦਾ ਸਦਾ ਸਰਣਾਗਤ, ਹਰ ਅੰਮ੍ਰਿਤ ਸੱਜਣ ਮੇਰਾ, ਹੋ ਬਿਸਮ ਭਈ ਜੀ, ਹਰ ਦਰਸ਼ਨ ਦੇਖ ਅਪਾਰਾ, ਮੇਰਾ ਸੁੰਦਰ ਸੁਆਮੀ ਜੀ, ਹੋ ਚਰਨ ਕਮਲ ਪਗਛਾਰਾ, ਪ੍ਰਪੇਖਤ ਜੀਵਾ ਟੰਡੀ ਤੇਵਾ, ਤਿਸ ਜੇਵੜ ਅਵਰ ਨ ਕੋਈ, ਆਦਿ ਅੰਤ ਮੱਧ ਪ੍ਰਭ ਰਵਿਆ, ਜਲ ਥਲ ਮਹਿਲ ਸੋਏ, ਚਰਨ ਕਮਲ ਜਪ ਸਾਗਰ ਧਰਿਆ, ਭਵਜਲ ਉਤਰੇ ਪਾਰਾ, ਨਾਨਕ ਸਰਣ ਪੂਰਨ ਪਰਮੇਸ਼ਰ, ਤੇਰਾ ਅੰਤ ਨਾ ਪਾਰਾ ਵਾਰਾ, ਹੋ ਨਿਮਕ ਨ ਚੋਡਾ ਜੀ ਹਰ ਪ੍ਰੀਤਮ ਪ੍ਰਾਨ, ਹੋ ਨਿਮਕ ਨ ਚੋਡਾ ਜੀ ਹਰ ਪ੍ਰੀਤਮ ਪ੍ਰਾਨ ਅਧਾਰੋ, ਗੁਰ ਸਤਿਗੁਰ ਕਹਿਆ ਜੀ ਸਾਚਾ ਅਗਮ ਵਿਚਾਰੋ, ਮਿਲ ਸਾਧੂ ਦੀਨਾ ਤਾਂ ਨਾਮ ਲੀਨਾ, ਜਨਮ ਮਰਨ ਦੁੱਖ ਨਾਟੇ, ਸਹਿਜ ਸੁਖ ਆਨੰਦ ਕਨੇਰੇ, ਹਉਮੈ ਬਿਨਠੀ ਗਾਠੇ, ਸਭ ਕਹਿ ਮੱਧ ਸਭ ਹੂ ਤੇ ਬਾਹਰ, ਰਾਗ ਦੋਖ ਤੇ ਨਿਆਰੋ, ਨਾਨਕ ਦਾਸ ਗੋਬਿੰਦ ਸਰਣਾਈ, ਹਰ ਪ੍ਰੀਤਮ ਮਨੈ ਸਧਾਰੋ, ਮੈਂ ਖੋਜਤ ਖੋਜਤ ਜੀ ਹਰ ਨਿਹਚਲ, ਸੋ ਘਰ ਪਾਇਆ ਸਭ ਅਦਰੁਭ ਡਿੱਠੇ ਜੀਓ, ਤਾ ਚਰਨ ਕਮਲ ਚਿਤ ਲਾਇਆ, ਪ੍ਰਭ ਅਬਨਾਸੀ ਹੋ ਤਿਸ ਕੀ ਦਾਸੀ, ਮਰੈ ਨ ਆਵੈ ਜਾਏ, ਧਰਮ ਅਰਥ ਕਾਮ ਸਭ ਪੂਰਨ, ਮਨ ਚਿੰਦੀ ਇੱਛ ਪੁਜਾਏ, ਸੁਰਤ ਸਿਮਰਤ ਗੁਣ ਗਾਵੈ, ਕਰਤੇ ਸਿੱਧ ਸਾਧਿਕ ਮੁਨ ਜੰਤਿਆਇਆ, ਨਾਨਕ ਸਰਨ ਕਿਰਪਾ ਨਿਧ ਸੁਆਮੀ, ਬੜਭਾਗੀ

हर हर गाया। एक ओंकार सतगुर प्रसाद वार सूही की सलोका नाल महला तीजा। सलोक महला तीजा। सूहै विस दुहागणी पर पिर रावण जाए, पिर छोड़िया करे अपने मोही दूजे पाए। मिठा करके खाया बहुत साधो बदया रोग, शुद्ध पतार हर छोड़िया फिर लगा जाए वजोग। गुरमुख होवै सो पलटिया हर राती साज सिगार। सहज सच फिर रावया हर नामा उरतार, आज्ञाकारी सदा सुहागण आप मेली करतार। नानक पिर पाया हर सचा सदा सुहागण नार। महला तीजा। सुहविए निमाणिए सहो सदा समाल, सुहविए निमाणिए सो सहो सदा समाल। नानक जन्म सवारा अपना कुल भी छुट्टी नाल पौड़ी। आपे तख्तर चायोन आकाश पताला, हुक्मी धरती साजियन सच्ची धर्मशाला। आप उपाय कपाएदा सच्चे दीन दयाला, सब नारिजक संभाएदा तेरा हुक्म नराला। आपे आप वर्तदा आपे प्रत पाला, सलूक महला तीजा। सुहवता सुहागणी जा मन लह सच नाओ, सतगुरे अपना मनाए लै रूप चढ़ी ता अगला दूजा नाही थाओ। ऐसा सिगार बनाए तू मैला कदे ना हो वही, एहन सलागे पाओ। नानक सुहागण का क्या चेहन है, अंदर सच मुख उजला। खसमै महे समाए महला तीजा। लोका वे सुहवी सुहा वेस करी, वेसी सोह न पाई है कर कर वेस रही। नानक तिनी सोह पाया जिनी गुर की सिख सुनी, जो तिस पावै सोथी है इन बिद कंत मिली। पौड़ी हुक्मी सृष्ट साजियन बहु भित संसारा, तेरा हुक्म न जापी केतड़ा। सच्चे अलख अपारा इक नानू तू मेल लहे, गुरसबदी बीचारा सच रते से निर्मले। होमै तज विकारा जिस तू मेले, सो तुद मिले सोई सचियारा। सलूक महला तीजा। सुहविए सुहा सब संसार है, जिन दुरमत दूजा पाओ। किन मैं झूठ सब बिन सजाए, जो टिके न बिरक किचाओ। गुरमुख लालो लाल है ज्यो रंग मजीठ सचड़ाओ। उल्टी सख्त सिवै करे आई, मन वस्या हर अमृत नाओ। नानक बलिहारी गोरे अपने, जित मिलिया हर गुण गाओ। महला तीजा। सूहा रंग विकार का कंत न पाया जाए, इस लहदे बिलम न होवे रंड बैठी दूजे पाए। मुंद एणी दुमणी सूहै वे सुलभाए, शब्द सच्चै रंग लाल कर पै पाए सिगार बनाए। नानक सदा सुहागणी जे चलन सतगुर पाए पौड़ी। आपे आप उपायन आप कीमत पाई, तिसदा अंत न जापै गुर शब्द बजाई। माया मोह गुबार है दूजै परमाई, मन मुख टौर न पाए नी फिर आवै जाई। जो तिस पावै सोथी है सब चलै रजाई। सलोक महला तीजा। सूहै वेस कामण कुलखणी, जो प्रभ छोड़ पार पुरख धरे प्यार। ओस सील ना संजम सदा झूठ बोलै, मन मुख कर्म कुवार। जिस पूरब होवै लिखिया ते सतगुर मिलै पतार। सूहा वेस सब उतार तरे, गल पहरै किमा सिगार। पेयै सोहरै बहु सोभा पाए, तिस पूज करे सब सहसार। और लाई किसे दी नारल है, जिस रावे सिरजनहार। नानक गुरमुख सदा सुहागणी, जिस अवनासी पुरख पर धार। महला पहला। सूहा रंग सुपनैनसी बिन तागे गलहार, सच्चा रंग मजीठ का गुरमुख ब्रह्म विचार। नानक प्रेम महारसी सब बुरे अयाचार पौड़े। एहो जग आप उपायन कर चोज बढ़ाण, पंच तात विच पाइन मोह झूठ गुमान। आवै जाए पवाई है मन मुख अग्ञान, इकना आप बुझायोन गुरमुख हर ज्ञान। भगत खजाना बख्सियोन हर नाम निदान, सलूक महला तीजा। सुहविए सुहा वेस छड तू ता पिर लगी प्यार। सूहै वेस पिर किन न पायो, मन मुख दज मुई गावार। सतगुर मिलिया सूहा वेस गै होमै बिचो मार। मन तन रत्ता लाल हुआ रसना रती रंग गुण सार। सदा सुहागण शब्द मन पै पाए करे सिगार। नानक करमी महल पाया फिर राख्या उर धार। महला तीजा। मुंदे सुहा पर हरो लाल करो सिगार, आवण जाना विसरै गुरसबदी विचार। मुंद सुहा भी सोनी जिस घर सहज पतार।
ਨਾਨਕ ਸਾ ਧਨ ਰਾਵੀਐ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕੁਟੰਬੈ ਮਨ ਮੁਖ ਮੁਗਧ ਰਤਾ ਹਉਮੈ ਮੇਰਾ ਘਰ ਮੋਹੇ ਕਿਸ ਸਾਥ ਨ ਲਿਤਾ ਸਿਰ ਉੱਪਰ ਜਮ ਕਾਲ ਨ ਸੁਜਈ ਦੂਜੈ ਪਰਮਿਤਾ ਫਿਰ ਵੇਲਾ ਹੱਥ ਨ ਆਵੇ ਜਮ ਕਾਲ ਵਸ ਕੀਤਾ ਜਿਹਾ ਧੁਰ ਲਿਖ ਪਾਇਓਨ ਸੇ ਕਰਮ ਕਮਿਤਾ ਸਲੂਕ ਮਹੱਲਾ ਤੀਜਾ ਸਤੀਆ ਇਹ ਨ ਆਖੀਅਨ ਜੋ ਮੜਿਆ ਲੱਗ ਜਲਨ ਨਾਨਕ ਸਤੀਆ ਜਾਣੀਅਨ ਜੇ ਬਿਰਹਿ ਚੋਟ ਮਰਨ ਮਹੱਲਾ ਤੀਜਾ ਭੀਸੋ ਸਤੀਆ ਜਾਣੀਅਨ ਸੀਲ ਸੰਤੋਖ ਰਹਨ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ ਮਹੱਲਾ ਤੀਜਾ ਕੰਤਾਂ ਨਾਲ ਮਹੇਲੀਆ ਸੇਤੀ ਅੱਗ ਜਲਾਹੇ ਜੇ ਜਾਣੈ ਪਿਰੇ ਆਪਣਾ ਤਾਂ ਤਨ ਦੁੱਖ ਸਹਾਹੇ ਨਾਨਕ ਕੰਤ ਨ ਜਾਣਨੀ ਸੇ ਕਿਉ ਅੱਗ ਜਲਾਹੇ ਭਾਵੈ ਜੀਵੋ ਕੈ ਮਰੋ ਦੂਰੋ ਹੀ ਭਜ ਜਾਹੇ ਪੌੜੀ ਤੁਦ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤਾ ਲਿਖਿਆ ਨਾਵੈ ਜੇਵੜ ਦਾਤ ਹੋਰ ਦਾਤ ਨਾਈ ਤਿਸ ਰੂਪ ਨਿਰਕਿਆ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਧਨ ਨਾਮ ਅਖੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵ ਸੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੂਕ ਮਹੱਲਾ ਦੂਜਾ ਜਿੰਨੀ ਚੱਲਣ ਜਾਣਿਆ ਸੇ ਕਿਉ ਕਰੈ ਬਿਤਾਰ ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਰ ਮਹੱਲਾ ਦੂਜਾ ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀ ਹੈ ਨਾਨਕ ਕਾਰਜ ਸਾਰ ਮਹੱਲਾ ਦੂਜਾ ਮਨ ਹਟ ਤਿਰਪ ਨ ਜੇ ਪਈ ਜੇ ਬਹੁਤਾ ਕਾਲੇ ਤਿਰਪ ਜਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਈਅਨ ਆਪੇ ਫੁਨ ਗੋਈ ਚੁਗ ਚਾਰੇ ਸਭ ਭਵਤ ਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨ੍ਹਾਂ ਭਉ ਤਿਨ ਨਾਹੇ ਭਉ ਮੁੱਚ ਭਉ ਨਿਵਾਹ ਨਾਨਕੇ ਹੋ ਪਟੰਤਰਾ ਤਿਤ ਦੀਵਾਨ ਗਇਆ ਹਾ ਮਹੱਲਾ ਦੂਜਾ ਤੁਰਦੇ ਕਉ ਤੁਰਦਾ ਮਿਲੈ ਮੁੜਦੇ ਕਉ ਉੜਤਾ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ਨਾਨਕ ਸੋ ਸਲਾਹੀ ਹੈ ਜਿਨ ਕਾਰਨ ਕੀਆ ਪੌੜੀ ਸੱਚ ਧਿਆਇਨ ਸੇ ਸੱਚੇ ਗੁਰਸਬਦ ਵਿਚਾਰੀ ਹਉਮੈ ਮਾਰ ਮਨ ਨਿਰਮਲਾ ਹਰ ਨਾਮ ਉਰਤਾਰੀ ਕੋਠੇ ਮੰਡਪ ਬਾੜੀਆ ਲੱਗ ਪਏ ਗਾਵਾਰੀ ਜਿਨ ਕੀਏ ਤਿਸੇ ਨ ਜਾਣਨੀ ਮਨ ਮੁੱਖ ਗੋਬਾਰੀ ਜਿਸ ਬੁਝਾਏ ਸੋ ਬੁੱਝ ਸੀ ਸੱਚਿਆ ਕਿਹਾ ਜੰਤ ਵਿਚਾਰੀ ਸਲੂਕ ਮਹੱਲਾ ਤੀਜਾ ਕਾਮਣ ਤੋ ਸਿਗਾਰ ਕਰ ਜਾ ਪਹਿਲਾ ਕੰਤ ਮਨਾਏ ਮਤ ਸੇ ਜੈ ਕੰਤ ਨ ਆਵੇ ਇਹ ਵੈ ਬਿਰਤਾ ਜਾਏ ਕਾਮਣ ਫਿਰ ਮਨ ਮਾਨਿਆ ਤੋ ਬਣਿਆ ਸਿਗਾਰ ਕੀਆ ਤੋ ਪਰਵਾਨ ਹੈ ਜਾ ਸੋ ਧਰੇ ਪਿਆਰ ਭਉ ਸਿਗਾਰ ਤੰਬੂਲ ਰਸ ਭੋਜਨ ਭਾਉ ਕਰੇ ਤਨ ਮਨ ਸੋਪੇ ਕੰਤ ਕੋ ਤੋ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਤਨ ਕੀਆ ਸਿਗਾਰ ਸੇਜੈ ਕੰਤ ਨਾ ਆਇਓ ਇਵੇ ਭਇਆ ਬੇਕਾਰ ਮਹੱਲਾ ਤੀਜਾ ਧਨ ਪਿਰ ਇਹ ਨ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਐ ਸੋਏ ਪੌੜੀ ਭੈ ਬਿਨ ਭਗਤ ਨਾ ਹੋਵੇ ਨਾਮ ਨਾ ਲੱਗੈ ਪਿਆਰ ਸਤਿਗੁਰ ਮਿਲਿਆ ਭਾਉ ਉਪਜੈ ਭਾਏ ਭਾਏ ਰੰਗ ਸਿਵਾਰ ਮਨ ਤਨ ਮਨ ਰੱਤਾ ਰੰਗ ਸਿਓ ਹੋਮੈ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮੁਰਾਰ ਭਾਉ ਭਾਉ ਸਭ ਤਿਸਦਾ ਸੋ ਸੱਚ ਵਰਤੈ ਸੰਸਾਰ ਸਲੂਕ ਮਹੱਲਾ ਪਹਿਲਾ ਵਾਹੋ ਖਸਮ ਤੂੰ ਵਾਹੋ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਵਰਾਹੋ ਆਪ ਖੜੋਵੈ ਆਪ ਕਰ ਆਪੀਣਾ ਆਪਾਹੋ ਗੁਰਮੁਖ ਸੇਵਾ ਤਾਇ ਪਵੈ ਉਨਮਨ ਤਤ ਕਮਾਹੋ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ ਨਾਨਕ ਪੁਰ ਦਰ ਬੇ ਪਰਵਾਹ ਤਉ ਦਰ ਊਣਾ ਨਾਇਕ ਸੱਚਾ ਵੇ ਪਰਵਾਹੋ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾਂ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰਸਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀਰਾ ਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੂਕ ਮਹੱਲਾ ਪਹਿਲਾ ਨਾਨਕੇ ਉਹ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪੌਦੀ ਜਾਲ ਪਰਾਲ ਪਿੱਛੈ ਹੱਥ ਨਾ ਅੰਬੜੈ ਤਿਤ ਨਵੰਧੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਪਿੱਟਿਆ ਗਣਤ ਨਾ ਆਵੇ ਕਿੱਤੀ ਲਹਾ ਸਹਮ ਜਾਂ ਬਖਸੇ ਤਾਂ ਧੱਕਾ ਨਹੀਂ ਪੌੜੀ
ਸੱਚਾ ਅਮਰ ਚਲਾਇਓਨ ਕਰ ਸੱਚ ਫੁਰਮਾਣ ਸਦਾ ਨਿਸ਼ਚਲ ਰੱਬ ਰਹਿਆ ਸੋ ਪੁਰਖ ਸੁਜਾਣ ਗੁਰਪ੍ਰਸਾਦੀ ਸੇਵੀ ਹੈ ਸੱਚ ਸਬਦ ਨਿਸ਼ਾਨ ਪੂਰਾ ਤਟ ਬਣਾਇਆ ਰੰਗ ਗੁਰਮਤ ਮਾਣ ਅਗਮ ਗੋਚਰ ਅਲੱਕੈ ਗੁਰਮੁਖ ਹਰ ਜਾਣ ਸਲੂਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਭੀਤਰ ਤਰਿਆਣ ਕੋਟੇ ਖਰੇ ਪਰਖੀਅਨ ਸਾਹਿਬ ਕਹਿ ਦੀਵਾਨ ਮਹੱਲਾ ਪਹਿਲਾ ਨਹਾਵਣ ਚੱਲੇ ਤੀਰਤੀ ਮਨ ਕੋਟੈ ਤਨ ਚੋਰ ਇੱਕ ਭਾਉ ਲੱਥੀ ਨਾਤਿਆ ਦੋਏ ਪਚੜੀ ਅਸ ਹੋਰ ਬਾਹਰ ਧੋਤੀ ਤੂੰਬੜੀ ਅੰਦਰ ਵਿਸਨ ਕੋਰ ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦੈ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਦਿਸੋ ਮਨ ਧਾਵਦਾ ਦਹਿ ਦਿਸ ਇਹੋ ਮਨ ਧਾਵਦਾ ਗੁਰ ਠਾਕ ਰਹਾਇਆ ਨਾਵੈ ਨੋ ਸਭ ਲੋਚਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨ ਸਕੀ ਹੈ ਜੋ ਹਰ ਲਿਖ ਪਾਇਆ ਸਲੂਕ ਮਹੱਲਾ ਪਹਿਲਾ ਦੋਏ ਦੀਵੇ ਚੌਦਾਂ ਹੱਟ ਨਾਲੇ ਜੇਤੇ ਜੀਤੇ ਤੇ ਵਣਜਾਰੇ ਖੁੱਲੇ ਹੱਟ ਹੋਆ ਵਾਪਾਰ ਜੋ ਪਹੁੰਚਿਆ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਹਾ ਪਰਵਾਣ ਘਰ ਆਏ ਵਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਓਵਨ ਕਾਲੀਆਂ ਸੁਪੇਦਾ ਸੇ ਵਨ ਦੇਹੋ ਬੱਗਾ ਤਪੈ ਘਣਾ ਕਾਲਿਆ ਕਾਲੇ ਵਨ ਅੰਧੀ ਅਕਲੇ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੇ ਕਵੇ ਨ ਪਾਵੈ ਮਾਨ ਪੌੜੀ ਕਾਇਆ ਕੋਟ ਰਚਾਇਆ ਹਰ ਸੱਚਾਇ ਆਪੇ ਇੱਕ ਦੂਜੇ ਭਾਈ ਕੁਆਇਨ ਮੈਂ ਵਿੱਚ ਬਿਆਪੇ ਇਹੋ ਮਾਨਸ ਜਨਮ ਦੁਲੰਭ ਸਾ ਮਨ ਮੁਖ ਸੰਤਾਪੇ ਜਿਸ ਆਪ ਬਜਾਏ ਸੋ ਬੁੱਝ ਸੀ ਜਿਸ ਸਤਿਗੁਰ ਥਾਪੇ ਸਭ ਜਗ ਖੇਲ ਰਚਾਇਓਨ ਸਭ ਵਰਤੈ ਆਪੇ ਸਲੋਕ ਮਹੱਲਾ ਪਹਿਲਾ ਚੋਰਾਂ ਚਾਰ ਯਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸਾਤਾਨ ਗਦੋ ਚੰਦਨ ਕੁਆਲੀਐ ਭੀ ਸਾਹੂ ਸਿਉ ਪਾਣ ਨਾਨਕ ਕੂੜੈ ਕੱਤਿਆ ਕੂੜਾ ਤਣੀਐ ਤਾਣ ਕੂੜਾ ਕੱਪੜ ਕੱਚਿਆ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਂਗਾਂ ਵਰਗੂ ਸਿੰਘੀਆਂ ਨਾਲੇ ਮਿਲੀ ਕਲਾਣਿਕ ਦਾਤੇ ਇੱਕ ਮੰਗ ਤੇ ਨਾਮ ਤੇਰਾ ਪਰਵਾਣ ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤੇ ਨਾ ਬਿਟੋ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਇਆ ਹੋਮੈ ਝਗੜਾ ਪਾਇਓਨ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਇਓਨ ਇੱਕੋ ਰੱਬ ਰਹਿਆ ਸਭ ਆਤਮ ਰਾਮ ਪਛਾਣਿਆ ਭਾਉ ਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ ਸਲੋਕ ਮਹੱਲਾ ਪਹਿਲਾ ਸਤਿਗੁਰ ਭੀਕਿਆ ਦੇ ਮੈਂ ਤੂੰ ਸਮਰੱਥ ਦਾ ਤਾਰ ਹੋਮੈ ਗਰਵ ਨਿਵਾਰੀਐ ਕਾਮ ਕ੍ਰੋਧ ਅਹੰਕਾਰ ਲੋਭ ਲਭ ਲੋਭ ਪ੍ਰਜਾਲੀਐ ਨਾ ਮਿਲੈ ਆਧਾਰ ਅਹਿਨਸ ਨਵਤਨ ਨਿਰਮਲਾ ਮਹਿਲਾ ਕਬਹੁਨਾ ਹੋਏ ਨਾਨਕ ਇਹ ਬਿਦ ਛੁੱਟਿਐ ਨਦਰ ਤੇਰੀ ਸੁਖ ਹੋਏ ਮਹੱਲਾ ਮਹੱਲਾ ਪਹਿਲਾ ਇੱਕੋ ਕੰਤ ਸੁਭਾਈਆ ਜਿੱਤੀ ਦਰ ਖੜੀਆ ਹਾ ਨਾਨਕ ਕੰਤ ਰਤੀਆ ਪੁੱਛੈ ਬਾਤੜੀਆ ਹਾ ਮਹੱਲਾ ਪਹਿਲਾ ਸਭੇ ਕੰਤਾ ਰਤੀਆ ਸਭ ਇਹ ਕੰਤੈ ਰਤੀਆ ਮੈਂ ਦੁਹਾਗਣ ਕਿਤ ਮੈਂ ਤਨ ਅਵਗੜੇ ਤੜੇ ਖਸਮ ਨਾ ਫੇਰੇ ਚਿੱਤ ਮਹੱਲਾ ਪਹਿਲਾ ਹੋ ਬਲਿਹਾਰੀ ਤਿੰਨ ਕਹੋ ਸਿਫਤ ਜਨਾ ਦੈ ਬਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਦਰ ਮੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖ ਲਿਹੋ ਮਿਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਧਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਰ ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਸਲੂਕ ਮਹੱਲਾ ਪਹਿਲਾ ਜਿਨੀ ਨਾ ਪਾਇਓ ਪ੍ਰੇਮ ਰਸ ਕੰਤ ਨਾ ਪਾਇਓ ਸਾਉ ਸੁਈਐ ਘਰ ਕਾ ਪਾਉਣਾ ਜਿਉ ਆਇਆ ਤਿਉ ਜਾਉ ਮਹੱਲਾ ਪਹਿਲਾ ਸੌ ਉਲਾਮੇ ਦਿਨੈ ਕੇ ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੈ ਕਰੰਗੀ ਲੱਗਾ ਹੰਸ ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਨਾਨਕ ਸੱਚੇ ਨਾਮ ਬਿਣ ਸਭੋ ਦੁਸ਼ਮਣ ਹੇਤ ਪੌੜੀ ਢਾਡੀ ਗੁਣ ਗਾਵੈ ਨਿਤ ਜਨਮ ਸਵਾਰਿਆ ਗੁਰਮੁਖ ਸੇਵ ਸਲਾਹੇ ਸੱਚਾ ਉਰ ਧਾਰਿਆ ਘਰ ਦਰ ਪਾਵੈ ਮਹਿਲ ਨਾਮ ਪਿਆਰਿਆ ਗੁਰਮੁਖ ਪਾਇਆ ਨਾਮ ਹੋ ਗੁਰ ਕੋ ਵਾਰਿਆ ਤੂੰ ਆਪ ਸਵਾਰੈ ਆਪ ਸਿਰਜਨ ਹਾਰਿਆ ਸਲੂਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ ਬੇਤ ਪਾਠ ਮਤ ਪਾਪਾ ਖਾਏ ਉਗਵੈ ਸੂਰ ਨ ਜਾਪੈ ਚੰਦ ਜਹਿ ਗਿਆਨ ਪ੍ਰਗਾਸ ਅਗਿਆਨ ਮਿਟੰਤ ਵੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰੇ ਵਿਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰ ਸੁਪਾਰ ਮਹੱਲਾ ਪਹਿਲਾ ਸਬਦੈ ਸਾਧਨਾ ਆਇਓ ਨਾਮ ਨ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਪੈ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਲਾਹੈ ਆਪਣਾ ਸੋ ਸੋਭਾ ਪਾਏ ਹਉਮੈ ਵਿੱਚੋਂ ਦੂਰ ਕਰ
ਸੱਚ ਮਨ ਵਸਾਏ, ਸੱਚ ਬਾਣੀ ਗੁਣ ਉਚਰੈ, ਸੱਚਾ ਸੁੱਖ ਪਾਏ, ਮੇਲ ਭਇਆ ਚਿਰੀ ਬਚੁਨਿਆ, ਗੁਰਪੁਰਖ ਮਲਾਏ, ਮਨ ਮਹਿਲਾ ਇਵ ਸੁੱਧ ਹੈ, ਹਰ ਨਾਮ ਤੇ ਆਏ, ਸਲੋਕ ਮਹੱਲਾ ਪਹਿਲਾ, ਕਾਇਆ ਕੂਮਲ ਫੁੱਲ ਗੁਣ, ਨਾਨਕ ਗੁੱਪ ਸਮਾਲ, ਇੰਨੀ ਫੁੱਲੀ ਰੌ ਕਰੇ, ਅਵਰੇ ਕਿਹ ਚੁਣੀਆਂ ਢਾਲ ਮਹੱਲਾ ਦੂਜਾ, ਨਾਨਕ ਤਿਨਾ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾ ਪੁਰੀ, ਸੇ ਐਨਸ ਫਿਰੈ ਜਲੰਤ ਪੌੜੀ, ਆਪੇ ਬਖਸੇ ਦਇਆ ਕਰ, ਗੁਰ ਸਤਿਗੁਰ ਬਚਨੀ ਅੰਦਨ ਸੇਵੀ, ਗੁਣ ਰਵਾਂ ਮਨ ਸੱਚੈ ਰਚਨੀ, ਪ੍ਰਭ ਮੇਰਾ ਬੇਅੰਤ ਹੈ, ਅੰਤ ਕਿਨੈ ਨ ਲਖਣੀ, ਸਤਿਗੁਰ ਚਰਣੀ ਲੱਗਿਆ, ਹਰ ਨਾਮ ਨਿਤ ਜਪਨੀ, ਜੋ ਇੱਛਾ ਸੋ ਫਲ ਪਾਏ ਸੀ, ਸਭ ਘਰੈ ਵਿੱਚ ਜਚਨੀ, ਸਲੋਕ ਮਹੱਲਾ ਪਹਿਲਾ, ਪਹਿਲ ਬਸੰਤਾ ਆਗਮਨ, ਪਹਿਲਾ ਮੌਲਿਓ ਸੋਏ, ਜਿਤ ਮੌਲਿਆ ਸਭ ਮੌਲਿਆ, ਤਿਸੇ ਨ ਮੌਲਿਓ ਕੋਏ, ਮਹੱਲਾ ਦੂਜਾ, ਪਹਿਲ ਬਸੰਤਾ ਆਗਮਨ, ਤਿਸਕਾ ਕਰੋ ਵਿਚਾਰ, ਨਾਨਕ ਸੋ ਸਲਾਹੀਐ, ਜੇ ਸਭ ਸਹਿ ਦੇ ਆਧਾਰ, ਮਹੱਲਾ ਦੂਜਾ, ਮਿਲੈ ਮਿਲਿਆ ਨਾ ਮਿਲੈ, ਮਿਲੈ ਮਿਲਿਆ ਜੇ ਹੋਏ, ਅੰਤਰਾਤਮਾ ਜੋ ਮਿਲੈ, ਮਿਲਿਆ ਕਹੀਐ ਸੋਏ ਪੌੜੇ, ਹਰ ਹਰ ਨਾਮ ਸਲਾਹੀਐ, ਸੱਚ ਕਾਰ ਕਮਾਵੈ, ਦੂਜੀ ਕਾਰ ਲੱਗਿਆ ਫਿਰ ਜੋਨੀ ਪਾਵੈ, ਨਾਮ ਰਤਿਆ ਨਾਮ ਪਾਈਐ, ਨਾਮੇ ਗੁਣ ਗਾਵੈ, ਗੁਰ ਕੈ ਸ਼ਬਦ ਸਲਾਹੀਐ, ਹਰ ਨਾਮ ਸਮਾਵੈ, ਸਤਿਗੁਰ ਸੇਵਾ ਸਫਲ ਹੈ, ਸੇਵਿਆ ਫਲ ਪਾਵੈ, ਸਲੋਕ ਮਹੱਲਾ ਦੂਜਾ, ਕਿਸ ਹੀ ਕੋਈ ਕੋਏ, ਮੰਝ ਨਮਾਣੀ ਇੱਕ ਤੂੰ, ਕਿਉਂ ਨਾ ਮਰੀ ਜੈ ਰੋਏ, ਜਾ ਲਗ ਚਿੱਤ ਨਾ ਆਵਹੀ, ਮਹੱਲਾ ਦੂਜਾ, ਜਾ ਸੁਖ ਤਾ ਸੁਹਰਾਵਿਓ, ਦੁੱਖ ਭੀ ਸੰਭਾਲਿਓ, ਏ ਨਾਨਕ ਕਹੇ ਸਿਆਣੀਏ, ਉਕੰਤ ਮਲਾਵਾ ਹੋਏ ਪੌੜੀ, ਹੋ ਕਿਆ ਸਲਾਹੀ ਕਿਰਮ ਜੰਤ, ਵੱਡੀ ਤੇਰੀ ਵਡਿਆਈ, ਤੂੰ ਅਗਮ ਦਿਆਲ ਅਗਮ ਹੈ, ਅਪਲਹੇ ਮਲਾਈ, ਮੈਂ ਤੁਝ ਬਿਨ ਬੇਲੀ ਕੋ ਨਹੀਂ, ਤੂੰ ਅੰਤ ਸਕਾਈ, ਜੋ ਤੇਰੀ ਸਰਣਾਗਤੀ ਤਿਨ ਲਹੇ ਚੜਾਈ, ਨਾਨਕ ਵੇ ਪ੍ਰਵਾਹੋ ਹੈ ਤਿਸ ਤਿਲ ਨਾ ਤਮਾਈ, ਰਾਗ ਸੂਹੀ ਬਾਣੀ ਸ੍ਰੀ ਕਬੀਰ ਜੀਓ, ਤਥਾ ਸਭਨਾ ਭਗਤਾ ਕੀ ਕਬੀਰ ਕੇ ਕੋ ਅੰਕਾਰ, ਸਤਿਗੁਰ ਪ੍ਰਸਾਦ ਅਵਤਰ ਕਾਇ ਤਾ ਕਹਾ ਤੁਮ ਕੀ, ਨਾ ਰਾਮ ਕੋ ਨਾਮ ਨਾ ਕਬਹੁਲੀ, ਨਾ ਰਾਮ ਨਾ ਜਪੋ ਕਵਨ ਮਤ ਲਾਗੇ, ਮਰ ਜਾਏ ਬੇ ਕਉ ਕਿਆ ਕਰੋ, ਅਭਾਗੇ ਰਹਾਓ, ਦੁੱਖ ਸੁੱਖ ਕਰ ਕੈ ਕੂਟੰਬ ਜੀਵ ਆਇਆ, ਮਰਤੀ ਬਾਰ ਇੱਕ ਸਰ ਦੁੱਖ ਪਾਇਆ, ਕੰਠ ਗਹਿਨ ਤਬ ਕਰਨ ਪੁਕਾਰਾ, ਕਹਿ ਕਬੀਰ ਆਗੇ ਤੇ ਨਾ ਸੁਮਾਰਾ, ਸੂਹੀ ਕਬੀਰ ਜੀਓ, ਤਰ ਹਰ ਕੰਪੈ ਬਾਲਾ ਜੀਓ, ਨਾ ਜਾਣੋ ਕਿਆ ਕਰ ਸੀ ਪੀਓ, ਰਹਿਣ ਗਈ ਮਤ ਦਿਨ ਭੀ ਜਾਏ, ਭਵਰ ਗਏ ਬਗ ਬੈਠੇ ਆਏ ਰਹਾਓ, ਕਾਚਿਆ ਕਰਵੈ ਰਹਿ ਨਾ ਪਾਣੀ, ਹੰਸ ਚੱਲਿਆ ਕਾਇਆ ਕੁਮਲਾ ਨੀ, ਕੁਆਰ ਕੰਨਿਆ ਜੈਸੇ ਕਰਤੀ ਸੀ ਗਾਰਾ, ਕਿਉਂ ਰਲੀਆ ਮਨ ਹੈ ਬਾਜ ਪਤਾਰਾ, ਕਾਗ ਉਡਾਪਤ ਪੂਜਾ ਪਿਰਾਨੀ, ਕਹਿ ਕਬੀਰੇ ਕਥਾ ਸਰਾਨੀ, ਸੂਹੀ ਕਬੀਰ ਜੀਓ, ਅਮਲ ਸਰਾਨੋ ਲੇਖਾ ਦੇਣਾ ਆਏ, ਕਠਨ ਦੂਤ ਜਮ ਲੈਣਾ, ਕਹਾ ਤੈ ਖੱਟਿਆ ਕਹਾ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਹਰ ਚਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰ ਗਹਿਕਾਇਆ ਰਹਾਓ, ਕਰੋ ਅਰਦਾਸ ਗਾਵ ਕਿਛ ਬਾਕੀ, ਲਿਓ ਨਵੇ ਰਾਜ ਕੀ ਰਾਤੀ, ਕਿਛ ਵੀ ਖਰਚ ਤੁਮਾਰਾ ਸਾਰੋ, ਸੁਬਹਿ ਨਵਾਜ ਸਰਾਏ ਗੁਜਾਰੋ, ਸਾਧ ਸੰਗ ਜਾ ਕਉ ਹਰ ਰੰਗ ਲਾਗਾ, ਧਨ ਧਨ ਸੋ ਜਨ ਪੁਰਖ ਸੁਭਾਗਾ, ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਧਨ ਜੋਰਿਆ ਭਇਆ ਪਰਾਇਆ, ਕਹੋ ਕਬੀਰ ਤੇਈ ਨਰ ਭੂਲੇ, ਖਸਮ ਬੇਸਾਰ ਮਾਟੀ ਸੰਗਰੂਲੇ, ਸੂਹੀ ਕਬੀਰ ਜੀਓ, ਲਲਤ ਥਾਕੇ ਨੈਣ ਸਰਬਨ ਸੁਣ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕ ਕੀ ਸਭ ਮਤ ਥਾਕੀ, ਏਕ ਨ ਥਾਕ ਸਮਾਇਆ, ਬਾਬਰੇ ਤੈ ਗਿਆਨ ਵਿਚਾਰ ਨ ਪਾਇਆ, ਬਿਰਥਾ ਜਨਮ ਗਵਾਇਆ ਰਹਾਓ, ਜਬ ਲਗ ਪ੍ਰਾਣੀ ਤਿਸੈ ਸਰੇਵੋ, ਜਬ ਲਗ ਘੱਟ ਮੈਂ ਸਾਸਾ, ਜੇ ਘੱਟ ਜਾਏ ਤਾਂ ਭਾਉ ਨ ਜਾਸੀ, ਹਰ ਕੇ ਚਰਨ ਨਿਵਾਸਾ, ਜਿਸ ਕੋ ਸ਼ਬਦ ਬਿਸਾਵੈ ਅੰਤਰ ਚੁੱਕੈ ਤਿਸੈ ਪਿਆਸਾ, ਹੁਕਮੈ ਬੂਝੈ ਚੌਪੜ ਖੇਲੈ, ਮਨ ਜਨ ਢਾਲੇ ਪਾਸਾ, ਜੋ ਜਨ ਜਾਨ ਭਜੈ ਅਵਗਤ ਕੋ, ਤਨ ਕਾ ਕਛੂ ਨਾਨਾ ਸਾਹਿਬ, ਕਹੋ ਕਬੀਰ ਤੇ ਜਨ ਕਬਹੋ ਨਾ ਹਾਰੈ, ਢਾਲ ਜੋ ਜਾਨੈ ਪਾਸਾ, ਸੂਹੀ ਲਲਿਤ ਕਬੀਰ ਜੀਓ, ਏਕ ਕੋਟ ਪੰਚ ਸਿਕਦਾਰਾ, ਪੰਚੇ ਮੰਗੈ ਹਾਲਾ, ਜਿਮੀ ਨਾਹੀਂ ਮੈਂ ਕਿਸੀ ਕੀ ਬੋਈ, ਐਸਾ ਦੇਣ ਦੁਖਾਲਾ, ਹਰ ਕੇ ਲੋਗਾ ਮੋਕੋ, ਨੀਤ ਡਸੈ ਪਟਵਾਰੀ, ਉਪਰ ਪੂਜਾ ਕਰ ਮੈਂ ਗੁਰ ਪਹਿ ਪੁਕਾਰਿਆ, ਤਿਨ ਹੋ ਲੀਆ ਓ ਬਾਰੀ ਰਹਾਓ, ਨੌ ਡਾਢੀ ਦਸ ਮੁਨਸਬ ਧਾਵੈ ਰਈਅਤ, ਬਸਨ ਨਾ ਦੇਹੀ, ਡੋਰੀ ਪੂਰੀ ਮਾਪੈ ਨਾਹੀਂ, ਬਹੁ ਬਿਸ਼ਟਾਲਾ ਲੇਹੀ, ਬਹੱਤਰ ਘਰ ਇੱਕ ਪੁਰਖ ਸਮਾਇਆ, ਉਨ ਦੀਆ ਨਾਮ ਲਿਖਾਈ, ਧਰਮ ਰਾਏ ਕਾ ਦਫ਼ਤਰ ਸੋਧਿਆ, ਬਾਕੀ ਰਜਮ ਨਾ ਕਾਈ, ਸੰਤਾਂ ਕਹੋ ਮਤ ਕੋਈ ਨਿੰਦੋ, ਸੰਤ ਰਾਮ ਹੈ ਇੱਕੋ, ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਉ ਬਬੇਕੋ, ਰਾਗ ਸੂਹੀ ਬਾਣੀ ਸ੍ਰੀ ਕਵ ਰਵਿਦਾਸ ਜੀਓ ਕੀ, ਇੱਕ ਓ ਅੰਕਾਰ ਸਤਿਗੁਰ ਪ੍ਰਸਾਦ, ਸਹਿ ਕੀ ਸਾਰ ਸੁਹਾਗਣ ਜਾਣੈ, ਤਜ ਅਭਮਾਨ ਸੁਖ ਰਲੀਆ ਮਾਨੈ, ਤਨ ਮਨ ਦੇਹ ਅੰਤਰ ਰੱਖੈ, ਅਬਰਾ ਦੇਖ ਨ ਸੁਣੈ ਅਭਾਖੈ,
ਸੋ ਕਤ ਜਾਨੈ ਪੀਰ ਪਰਾਈ, ਜਾ ਕੈ ਅੰਤਰ ਦਰਦ ਨ ਪਾਈ ਰਹਾਉ। ਦੁਖੀ ਦੁਹਾਗਣ ਦੋਏ ਪੱਖ ਹੀਨੀ, ਜਿਨ ਨਾ ਨਿਰੰਤਰ ਭਗਤ ਨਾ ਕੀਨੀ, ਜਿਨ ਨਾ ਨਿਰੰਤਰ ਭਗਤ ਨਾ ਕੀਨੀ। ਪੁਰਸ਼ ਲਾਤਕਾ ਪੰਥ ਦੁਹੇਲਾ, ਸੰਗ ਨਾ ਸਾਥੀ ਗਵਨ ਅਕੇਲਾ। ਦੁਖੀਆ ਦਰਦ ਬੰਦ ਦਰਿਆਇਆ, ਬਹੁਤ ਪਿਆਸ ਜਵਾਬ ਨਾ ਪਾਇਆ। ਕਹਿ ਰਵੇ ਦਾਸ ਸਰਨ ਪ੍ਰਭ ਤੇਰੀ, ਜੋ ਰੋ ਜਾਨੋ ਤਿਓ ਕਰ ਗਤ ਮੇਰੀ ਸੂਹੀ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹੰਪੀ ਚੱਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਕਿਹਾ ਤੂੰ ਸੋਇਆ ਜਾਗ ਐਨਾ, ਤੈਂ ਜੀਵਨ ਜਗ ਸੱਚ ਕਰ ਜਾਨਾ ਰਹਾਉ। ਜਿਨ ਜੀਉ ਦੀਆ ਸੋ ਰਿਜਕ ਅੰਬਰ ਆਵੈ, ਸਭ ਘੱਟ ਭੀਤਰ ਹੱਟ ਚਲਾਵੈ। ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੈ ਨਾਮ ਸੰਹਾਰ ਸਵੇਰਾ। ਜਨਮ ਸਰਾਨੂ ਪੰਥ ਨਾ ਸਵਾਰਾ, ਸਾਂਝ ਭਰੀ ਦਹਿ ਦਿਸ ਅੰਧਿਆਰਾ। ਕਹਿ ਰਵਿਦਾਸ ਨਿਦਾਨ ਦੀਵਾਨੇ, ਚੇਤਸ ਨਾਹੀ ਦੁਨੀਆ ਫਨ ਖਾਨੇ। ਸੂਹੀ ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਪੁੰਨ ਰਹਿਣ ਨਾ ਹੋਈ। ਇਹੋ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਏ ਘਾਸ ਰਲ ਗਏ ਮਾਟੀ। ਰਹਾਉ ਭਾਈ ਬੰਧ ਕੁਟੰਬ ਸਹੇਰਾ, ਓਏ ਪੀ ਲਾਗੇ ਕਾਢ ਸਵੇਰਾ। ਘਰ ਕੀ ਨਾਰ ਉਰਹਿ ਤਨ ਲਾਗੀ, ਉਹ ਤੋਂ ਭੂਤ ਕਰ ਭਾਗੀ। ਕਹਿ ਰਵਿਦਾਸ ਸਵੈ ਜਗ ਲੁਟਿਆ, ਹਮ ਤੋ ਏਕ ਰਾਮ ਕਹਿ ਛੁਟਿਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ। ਤਪ ਤਪ ਲੋਹੇ ਲੋਹੇ ਹਾਥ ਮਰੋਰੋ, ਬਾਬਲ ਹੋਈ ਸੋ ਸਹੁ ਲੋਰੋ। ਤੈ ਸਹਿਬ ਮਨ ਮਹਿ ਕੀਆ ਰੋਸ, ਮੁਝ ਅਵਗਨ ਸਹਿ ਨਾਹੀ ਦੋਸ। ਤੈ ਸਾਹਿਬ ਕੀ ਮੈਂ ਸਾਰ ਨਾ ਜਾਣੀ, ਜੋਵਨ ਖੋਏ ਪਾਛੈ ਪੁਛਤਾਨੀ। ਰਹਾਉ ਕਾਲੀ ਕੋਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋ ਬਿਰਹਿ ਜਾਲੀ। ਪਿਰੈ ਬਿਹੂਨ ਕਤਹਿ ਸੁਖ ਪਾਏ, ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ। ਬਿੱਧਣ ਖੂਹੀ ਮੁੰਧ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾਂ ਫਿਰ ਦੇਖਾ ਤਾਂ ਮੇਰਾ ਅੱਲੋ ਬੇਲੀ। ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੇਣੀ। ਉਸ ਉੱਪਰ ਹੈ ਮਾਰਗ ਮੇਰਾ, ਸੇਖ ਫਰੀਦਾ ਪੰਥ ਸੰਹਾਰ ਸਵੇਰਾ। ਸੂਹੀ ਲਲਿਤ ਬੇੜਾ ਬੰਧ ਨਾ ਸਕਿਓ, ਬੰਧਨ ਕੀ ਵੇਲਾ। ਭਾਰ ਸਰਵਰ ਜਬ ਉਛਲੈ, ਤਬ ਤਰਨ ਦੁਹੇਲਾ। ਹੱਥ ਨਾ ਲਾਏ ਕੁਸੰਭੜੈ, ਜਸ ਜਾਸੀ ਢੋਲਾ। ਰਹਾਉ ਇੱਕ ਅਪੀਨੈ ਪਤਲੀ, ਸਹਿ ਕੇਰੇ ਬੋਲਾ। ਦੁੱਧਾ ਥਣੀ ਨਾ ਆਵਈ, ਫਿਰ ਹੋਏ ਨਾ ਮੇਲਾ। ਕਹੇ ਫਰੀਦ ਸਹੇਲੀਓ ਸਹੋ ਅਲਾਈ ਸੀ, ਹੰਸ ਚੱਲ ਸੀ ਡੁੰਮਣਾ ਅਹਿ ਤਨ ਢੇਰੀ ਥੀ ਸੀ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤਾ ਜੁਨੀ ਸਹਿ ਭੰਗ ਗੁਰ ਪ੍ਰਸਾਦ। ਰਾਗ ਬਲਾਵਲ ਮਹੱਲਾ ਪਹਿਲਾ, ਚੌਪ ਦੇ ਕਰ ਪਹਿਲਾ। ਤੂੰ ਸੁਲਤਾਨ ਕਹਾ ਹੋਮੀਆ, ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ, ਜੈਸੇ ਸੱਚ ਮੈਂ ਰਹੋ ਰਜਾਈ। ਰਹਾਉ ਜੋ ਕਿਛ ਹੋਆ ਸਭ ਕਿਛ, ਤੋ ਇੱਥੇ ਤੇਰੀ ਸਭ ਅਸਨਾਈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਦਲੇ ਕਿਆ ਚੁਤਰਾਈ। ਕਿਆ ਹੋ ਕਥੀ ਕਥੇ ਕਤ ਦੇਖਾਂ, ਮੈਂ ਕਥ ਨਾ ਕਥਨਾ ਜਾਈ। ਜੋ ਤੁਧ ਭਾਵੈ ਸੋਈ, ਆਖਾ ਤਿਲ ਤੇਰੀ ਵਡਿਆਈ। ਇੱਥੇ ਕੁੱਕਰ ਹੋ ਬੇਗਾਨਾ, ਭੋਕਾ ਇਸਤੰਤਾਈ। ਭਗਤਹੀਣ ਨਾਨਕ ਜੇ ਹੋਏਗਾ ਤਾਂ ਕਸਮੈ ਨਾ ਨਾ ਜਾਈ। ਬਿਲਾਵਲ ਮਹੱਲਾ ਪਹਿਲਾ, ਮਨ ਮੰਦਰ ਤਨ ਵੇਸ ਕਲੰਦਰ। ਘਟੀ ਤੀਰਥ ਨਹਾਵਾ, ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ। ਬਹੁੜ ਜਨਮ ਨਾ ਆਵਾ, ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ। ਕੌਣ ਜਾਣੈ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ। ਰਹਾਉ ਅਗਮ ਅਗੋਚਰ ਅਲੱਖ ਅਪਾਰਾ ਚਿੰਤਾ ਕਰੋ ਹੁਮਾਰੀ। ਜਲ ਥਲ ਮਹੀਲ ਭਰਪੁਰ ਲੈਣਾ, ਘਟ ਘਟ ਜੋਤ ਤੁਮਾਰੀ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਚਾਵਾ ਤੇਰੇ। ਤੁਝ ਬਿਨ ਅਵਰ ਨਾ ਜਾਣਾ ਮੇਰੇ ਸਾਹਿਬਾਂ, ਗੁਣ ਗਾਵਾਂ ਨਿਤ ਤੇਰੇ। ਜੀ ਜੰਤ ਸਭ ਸਰਣ ਤੁਮਾਰੀ, ਸਰਬ ਚਿੰਤ ਦੁੱਧ ਪਾਸੇ। ਜੋ ਤੁਧ ਭਾਵੈ ਸੋਈ ਚੰਗਾ, ਇੱਕ ਨਾਨਕ ਕੀ ਅਰਦਾਸੇ। ਬਿਲਾਵਲ ਮਹੱਲਾ ਪਹਿਲਾ, ਆਪੇ ਸਬਦ ਆਪੇ ਨਿਸ਼ਾਨ, ਆਪੇ ਸੁਰਤ ਆਪੇ ਜਾਨ। ਆਪੇ ਕਰ ਕਰ ਵੀ ਕਹਿਤਾਣ, ਤੂੰ ਦਾਤਾ ਨਾਮ ਪਰਵਾਣ। ਐਸਾ ਨਾਮ ਨਿਰੰਜਨ ਦੇ ਹੋ ਜਾਚਕ, ਤੂੰ ਅਲੱਖ ਉਪਿਉ। ਰਹਾਉ ਮਾਇਆ ਮੋਹ ਧਰਕਟੀ ਨਾਰ, ਭੂੰਡੀ ਕਾਮਣ ਕਾਮਣ ਯਾਰ। ਰਾਜ ਰੂਪ ਝੂਠਾ ਦਿਨ ਚਾਰ, ਨਾ ਮਿਲੈ ਚਾਨਣ ਦਿਆਰ। ਚੱਕ ਛੋਡੀ ਸਹਿਸਾ ਨੇ ਕੋਏ, ਬਾਪ ਦਿਸੈਵੇ ਜਾਤ ਨਾ ਹੋਏ। ਇੱਕ ਕੋ ਨਾਹੀ ਭੋ ਕੋਏ, ਕਰਤਾ ਕਰੇ ਕਰਾਵੈ ਸੋਏ। ਸ਼ਬਦ ਮੋਏ ਮਨ ਮਨ ਤੇ ਮਾਰਿਆ, ਠਾਕਰ ਹੈ ਮਨ ਸਾਚੈ ਧਾਰਿਆ। ਅਵਰ ਨਾ ਸੂਜੈ ਗੁਰ ਕੋ ਵਾਰਿਆ, ਨਾਨਕ ਨਾਮ ਰੱਤੇ ਨਿਸਤਾਰਿਆ। ਬਿਲਾਵਲ ਮਹੱਲਾ ਪਹਿਲਾ, ਗੁਰ ਸਬਦੀ ਮਨ ਸਹਿਤਿਆਨੇ। ਹਰ ਕੈ ਰੰਗ ਰੱਤਾ ਮਨ ਮਾਨੇ, ਮਨਮੁਖ ਭਰਮ ਭੁੱਲੇ ਬੌਰਾਨੇ। ਹਰ ਬਿਨ ਕਿਉ ਰਹੀ ਹੈ ਗੁਰ ਸ਼ਬਦ ਪਛਾਨੇ, ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ। ਹਰ ਬਿਨ ਜੀਹਰਾ ਰਹਿ ਨਾ ਸਕੈ, ਖਿਨ ਸਤਿਗੁਰ ਬੂਝ ਬੁਝਾਈ। ਰਹਾਉ
ਮੇਰਾ ਪ੍ਰਭ ਵਿਸਰੈ ਹਉ ਮਰੁਦ ਕਾਲੀ, ਸਾਸ ਗਰਾਸ ਜਪੋ ਆਪਣੇ ਹਰ ਭਾਲੀ, ਸਤ ਬੈਰਾਗਨ ਹਰ ਨਾਮ ਨਿਹਾਲੀ, ਅਬ ਜਾਨੇ ਗੁਰਮੁਖ ਹਰ ਨਾਲੀ, ਅਕਤ ਕਥਾ ਕਹੀਐ ਗੁਰ ਪਾਏ, ਪ੍ਰਭ ਅਗਮ ਗੋਚਰ ਦੇ ਦਿਖਾਏ, ਬਿਨ ਗੁਰ ਕਰਨੀ ਕਿਆ ਕਾਰ ਕਮਾਏ, ਹਉ ਮੈਂ ਮੇਟ ਚੱਲੈ ਗੁਰ ਸ਼ਬਦ ਸਮਾਏ, ਮਨਮੁਖ ਵਿਛੜੈ ਖੋਟੀ ਰਾਸ, ਗੁਰਮੁਖ ਨਾਮ ਮਿਲੈ ਸਭ ਅਬਾਸ, ਗੁਰਮੁਖ ਨਾਮ ਮਿਲੈ ਸਾਬਾਸ, ਹਰ ਕਿਰਪਾ ਧਾਰੀ ਦਾ ਸੰਦਾਸ, ਜਨ ਨਾਨਕ ਹਰ ਨਾਮ ਧਨ ਰਾਸ। ਬਿਲਾਵਲ ਮਹੱਲਾ ਤੀਜਾ, ਘਰ ਪਹਿਲਾ ਇੱਕੋ ਓੰਕਾਰ ਸਤਿਗੁਰ ਪ੍ਰਸਾਦ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜੇ ਅੰਗ ਚੜਾਇਆ, ਤ੍ਰਿਗ ਤ੍ਰਿਗ ਸਰੀਰ ਕੋ ਟੰਬ ਸਹਿਤ ਸਿਓ, ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਫਿਰ ਹੱਥ ਨਾ ਆਵੇ, ਅਹਿਲਾ ਜਨਮ ਗਵਾਇਆ, ਦੂਜਾ ਭਾਉ ਨਾ ਦੇਈ ਲਿਵ ਲਾਗਣ, ਜਿਨ ਹਰ ਕੇ ਚਰਨ ਵਿਸਾਰੇ, ਜਗ ਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈਂ ਦੁੱਖ ਨਿਵਾਰੇ ਰਹਾਉ, ਤੂੰ ਦਇਆਲ ਦਇਆ ਪਤ ਦਾਤਾ, ਕਿਆ ਹੈ ਜੰਤ ਵਿਚਾਰੇ, ਮੁਕਤ ਸਬੰਧ ਸਭ ਤੇ ਮੁਕਤ ਬੰਧ ਸਭ ਤੋਂ ਜਿੱਤੇ ਹੋਏ, ਐਸਾ ਅੱਖ ਵਿਖਾਣੇ ਗੁਰਮੁਖ ਹੋਵੈ ਸੋ ਮੁਕਤ ਕਹੀਐ, ਮਨ ਮੁਖ ਬੰਧ ਵਿਚਾਰੇ, ਸੋ ਜਨ ਮੁਕਤ ਜੈਸ ਏਕ ਲਿਵ ਲਾਗੀ, ਸਦਾ ਰਹੇ ਹਰ ਨਾਲੇ, ਤਿਨਕੀ ਗਹਿਣ ਗਤ ਕਹੀ ਨਾ ਜਾਈ, ਸੱਚਾ ਆਪ ਸਵਾਰੇ ਪਰਮ ਭੁਲਾਣੇ ਸੇ, ਮਨ ਮੁਖ ਕਹੀਐ ਨਾ ਉਰਵਾਰ ਨਾ ਪਾਰੇ, ਜੋ ਜਿਸ ਨੂੰ ਨਦਰ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਹਿ ਨਿਸਤਾਰੇ, ਨਾਨਕ ਭਾਗ ਹੋਵੈ ਜਿਸ ਮਸਤਕ ਕਾਲੈ ਮਾਰ ਬਿਦਾਰੇ। ਬਿਲਾਵਲ ਮਹੱਲਾ ਤੀਜਾ, ਅਤੁੱਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਝੀ ਪਾਏ, ਤਿਸ ਤੇ ਦੂਜਾ ਨਾ ਹੀ ਕੋਏ, ਤਿਸ ਦੀ ਕੀਮਤ ਕੀ ਕੋ ਹੋਏ, ਗੁਰਪ੍ਰਸਾਦ ਵਸੈ ਮਨ ਆਏ, ਤਾਕੋ ਜਾਣੇ ਦੁਬਦਾ ਜਾਏ ਰਹਾਉ, ਆਪ ਸਰਾਪ ਕਸਵੱਟੀ ਲਾਏ, ਆਪੇ ਪਰਕੇ ਆਪ ਚਲਾਏ, ਆਪੇ ਤੋਲੇ ਪੂਰਾ ਹੋਏ, ਆਪੇ ਜਾਣਾ ਇੱਕੋ ਸੋਏ, ਮਾਇਆ ਕਾ ਰੂਪ ਸਭ ਤਿਸ ਤੇ ਹੋਏ, ਜਿਸ ਨੂੰ ਮਿਲੇ ਸੋ ਨਿਰਮਲ ਹੋਏ, ਤਿਸ ਜਿਸ ਨੂੰ ਲਾਏ ਲੱਗੈ ਤਿਸ ਆਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ, ਆਪੇ ਲਿਵ ਧਾਤ ਹੈ ਆਪੇ ਆਪ ਬੁਝਾਏ, ਆਪੇ ਜਾਪੇ ਆਪੇ ਸਤਿਗੁਰ ਸ਼ਬਦ ਹੈ ਆਪੇ, ਨਾਨਕ ਆਖ ਸੁਣਾਏ ਆਪੇ। ਬਿਲਾਵਲ ਮਹੱਲਾ ਤੀਜਾ, ਸਾਹਿਬ ਤੇ ਸੇਵਕ ਸੇਵ ਸਾਹਿਬ ਤੇ, ਕਿਆ ਕੋ ਕਹਿ ਬਹਾਨਾ, ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੈਂ ਇੱਕ ਸਮਾਨਾ, ਸਤਿਗੁਰ ਪਰਚੈ ਹਰ ਨਾਮ ਸਮਾਨਾ, ਜਿਸ ਕਰਮ ਹੋਵੈ ਸੋ ਸਤਿਗੁਰ ਪਾਏ, ਅੰਦਨ ਲਾਗੈ ਸਹਿ ਧਿਆਨਾ ਰਹਾਉ, ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੈ ਅਭਿਮਾਨਾ, ਜਬ ਆਪਣੀ ਜੋਤ ਖਿੰਚੇ ਤੂੰ ਸੁਆਮੀ, ਤਬ ਕੋਈ ਕਰੋ ਦਿਖਾ ਬਕਿਆਨਾ, ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ, ਜਿਉ ਆਪ ਚਲਾਏ ਤਿਵੈ ਕੋਈ ਚਾਲੇ, ਜਿਉ ਹਰ ਪਾਵੈ ਭਗਵਾਨਾ, ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੈ ਤੇਰੇ ਕੰਮਾ, ਇੱਕ ਨਾ ਘਰ ਮਹਿ ਦੇ ਵੜੇ ਆਈ, ਇੱਕ ਭਰਮ ਪਵੈ ਅਭਿਮਾਨਾ। ਬਿਲਾਵਲ ਮਹੱਲਾ ਤੀਜਾ, ਪੂਰਾ ਤੱਟ ਬਣਾਇਆ ਪੂਰਾ ਵੇਖੋ ਇੱਕ ਸਮਾਨਾ, ਇਸ ਪ੍ਰਪੰਚ ਮਹਿ ਸਾਚੇ ਨਾਮ ਕੀ ਵੜੇ ਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੈ, ਸੋ ਸਤਿਗੁਰ ਮਹਿ ਸਮਾਨਾ, ਇਹ ਬਾਣੀ ਜੋ ਜੀਓ ਜਾਣੈ, ਤਿਸ ਅੰਤਰ ਰਵੈ ਹਰ ਨਾਮਾ ਰਹਾਉ, ਚੌਹ ਜੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਜਿਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲ ਮਹਿ ਕੀਰਤ ਹਰ ਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ, ਗੁਰਮੁਖ ਜਿਨੀ ਤੇ ਆਇਆ ਹਰ ਹਰ ਜਗ ਤੇ ਪੂਰੇ ਪਰਵਾਨਾ, ਕਹਿਤ ਨਾਨਕ ਸੱਚੇ ਸਿਓ ਪ੍ਰੀਤ ਲਾਏ, ਚੂਕੈ ਮਨ ਅਭਿਮਾਨਾ, ਕਹਿਤ ਸੁਣਤ ਸਭੇ ਸੁਖ ਪਾਵੈ, ਮਾਨਤ ਪਾਹੇ ਨਿਧਾਨਾ। ਬਿਲਾਵਲ ਮਹੱਲਾ ਤੀਜਾ, ਗੁਰਮੁਖ ਪ੍ਰੀਤ ਜਿਸ ਨੂੰ ਆਪੇ ਲਾਏ, ਤਿਤ ਕਰ ਬਿਲਾਵਲ ਗੁਰ ਸ਼ਬਦ ਸੁਹਾਏ, ਮੰਗਲ ਨਾਰੀ ਗਾਵੈ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ, ਹਉ ਤਿਨ ਬਲਿਹਾਰੈ ਜਿਨ ਹਰ ਮਨ ਵਸਾਏ, ਹਰ ਜਨ ਕਉ ਮਿਲਿਆ ਸੁਖ ਪਾਈਐ, ਹਰ ਗੁਣ ਗਾਵੈ ਸਹਿਜ ਸੁਭਾਏ ਰਹਾਉ, ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਓ ਆਪ ਵਸੈ ਮਨ ਆਏ, ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਮੇਲੈ ਮੇਲ ਮਿਲਾਏ, ਗੁਰਮੁਖ ਰਾਤੇ ਸਭ ਦਰੰਗਾਏ, ਨਿਜ ਘਰ ਵਸਾ ਹਰ ਗੁਣ ਗਾਏ, ਰੰਗ ਚਲੂਲੈ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ ਸਾਚ ਸਮਾਏ, ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿਨ ਪਹੁੜ ਨਾ ਫੇਰਾ, ਨਾਨਕ ਨਾਮ ਦਰੜਾਏ ਪੂਰਾ ਗੁਰ ਮੇਰਾ। ਬਿਲਾਵਲ ਮਹੱਲਾ ਤੀਜਾ, ਪੂਰਾ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ, ਹਉਮੈ ਮਾਇਆ ਸ਼ਬਦ ਜੁਲਾਈ, ਦਰ ਸਾਚਿਆ ਗੁਰ ਤੇ ਸੋਭਾ ਪਾਈ, ਜਗਦੀਸ਼ ਸੇਵੋ ਮੈਂ ਅਵਰਨਾ ਕਾਜਾ, ਅੰਦਨ ਅਨਦੋਵੈ ਮਨ ਮੇਰੈ, ਗੁਰਮੁਖ ਮੰਗੋ ਤੇਰਾ ਨਾਮ ਨਿਵਾਜਾ ਰਹਾਉ, ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਬਜਾਈ, ਜੀਵਨ ਮਰਨ ਕੋ ਸੰਸਰ ਵੇਖੈ, ਬਹੁੜ ਨ ਮਰੈ ਜਿਨਾ ਜਮ ਪੇਖੈ, ਕਰ ਹੀ ਮਹਿ ਸਭ ਕੋਟ ਨਿਧਾਨ, ਸਤਿਗੁਰ ਦਿਖਾਏ ਗਿਆ ਅਭਿਮਾਨ, ਸਦ ਹੀ ਲਾਗਾ ਸਹਿ ਧਿਆਨ, ਅੰਦਨ ਗਾਵੈ ਇੱਕੋ ਨਾਮ, ਇਸ ਯੁਗ ਮਹਿ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਤੇ ਆਈ, ਜਹ ਦੇਖਾ ਤੈ ਰਹਿਆ ਸਮਾਈ, ਸਦਾ ਸੁਖਦਾਤਾ ਕੀਮਤ ਨਹੀਂ ਪਾਈ, ਪੂਰੈ ਭਾਗ ਗੁਰ ਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ, ਗੁਰ ਕਾ ਸ਼ਬਦ ਅਤਿ ਮੀਠਾ ਲਾਇਆ,
ਨਾਨਕ ਤ੍ਰਿਸ਼ਨ ਬੁਝੀ ਮਨ ਤਨ ਸੁਖ ਪਾਇਆ। ਰਾਗ ਬਲਾਵਲ ਮਹੱਲਾ ਚੌਥਾ ਘਰ ਤੀਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਉਦਮ ਮਤ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ਜਿਉ ਨਟੂਆ ਤੰਤ ਵਜਾਏ ਤੰਤੀ ਤਿਉ ਵਾਜੈ ਜੰਤ ਜਨਾ ਜਪ ਮਨ ਰਾਮ ਨਾਮ ਰਸਨਾ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਬਸਨਾ ਰਹਾਉ। ਮਾਇਆ ਗ੍ਰਸਤ ਭ੍ਰਮ ਤਹਿ ਪ੍ਰਾਣੀ ਰੱਖ ਲੇ ਬੋ ਜਨੇ ਆਪਣਾ ਜਿਉ ਪ੍ਰਹਲਾਦ ਹਣਾਕਸ ਗ੍ਰਸਿਓ ਹਰ ਰਾਖਿਓ ਹਰ ਸਰਨਾ ਕਵਨ ਕਵਨ ਕੀ ਗਤ ਮਿਤ ਕਹੀ ਹਰ ਕੀਏ ਪਤਤ ਪਵਨਾ ਉਹ ਢੋਵੈ ਢੋਰ ਹਾਥ ਚਮ ਚਮਰੇ ਹਰ ਉਦਰਿਓ ਪਰਿਓ ਸਰਨਾ ਪ੍ਰਭ ਦੀਨ ਦਿਆਲ ਭਗਤ ਭਵ ਤਾਰਨ ਹਮ ਪਾਪੀ ਰਾਖ ਪਪਨਾ ਹਰ ਦਾਸਨ ਦਾਸ ਦਾਸ ਹਮ ਕਰਿਓ ਜਨ ਨਾਨਕ ਦਾਸ ਦਾਸਨ ਨਾਮ ਬਲਾਵਲ ਮਹੱਲਾ ਚੌਥਾ ਹਮ ਮੂਰਖ ਮੁਗਧ ਗਿਆਨ ਮਤੀ ਸਰਨਾਗਤ ਪੁਰਖ ਅਜਨਮਾ ਕਰ ਕਿਰਪਾ ਰੱਖ ਲੇ ਬਹੁ ਮੇਰੇ ਠਾਕਰ ਹਮ ਪਾਥਰਹੀਨ ਅਕਰਮਾ ਮੇਰੇ ਮਾਨ ਭਜ ਰਾਮ ਨਾਮੈ ਰਾਮਾ ਗੁਰਮਤ ਹਰ ਰਸ ਪਾਈਐ ਹਰ ਤਿਆਗੋ ਨਿਫਲ ਕਾਮਾ ਰਹਾਉ ਹਰ ਜਨ ਸੇਵਕ ਸੇ ਹਰ ਤਾਰੇ ਹਮ ਨਿਰਗੁਣ ਰਾਖ ਉਪਮਾ ਤੁਜ ਬਿਨ ਅਵਰ ਨਾ ਕੋਈ ਮੇਰੇ ਠਾਕਰ ਹਰ ਜਪੀਐ ਵੱਡੇ ਕਰਮਾ ਨਾਮਹੀਨ ਤ੍ਰਿਗ ਜੀਵ ਤੇ ਤਿੰਨ ਵੱਡ ਦੁੱਖ ਸਹਾਮਾ ਓਏ ਫਿਰ ਫਿਰ ਜੋਨ ਭਵਾਈਐ ਮੰਦ ਭਾਗੀ ਮੂੜ ਅਕਰਮਾ ਹਰ ਜਨ ਨਾਮ ਆਧਾਰ ਹੈ ਧੁਰ ਪੂਰਬ ਹਰ ਹੈ ਹਰ ਜਨ ਨਾਮ ਆਧਾਰ ਹੈ ਧੁਰ ਪੂਰਬ ਲਿਖੇ ਵੜ ਕਰਮਾ ਗੁਰ ਸਤਿਗੁਰ ਨਾਮ ਦਰੜਾਇਆ ਜਨ ਨਾਨਕ ਸਫਲ ਜਨਮਾ ਬਿਲਾਵਲ ਮਹੱਲਾ ਚੌਥਾ ਹਮਰਾ ਚਿੱਤ ਲੁਭਤ ਮੋਹਿ ਬਿਕਿਆ ਬਹੁ ਦੁਰਮਤ ਮੈਲ ਭਰਾ ਤੁਮਰੀ ਸੇਵਾ ਕਰ ਨਾ ਸਕੈ ਪ੍ਰਭ ਹਮ ਕਿਉ ਕਰ ਮੁਗਧ ਤਰਾ ਮੇਰੇ ਮਨ ਜਪ ਨਰ ਹਰ ਨਾਮ ਨਰ ਹਰਾ ਜਨ ਉਪਰ ਕਿਰਪਾ ਪ੍ਰਭ ਧਾਰੀ ਮਿਲ ਸਤਿਗੁਰ ਪਾਰ ਪਰਾ ਰਹਾਉ ਹਮਰੇ ਪਿਤਾ ਠਾਕੁਰ ਪ੍ਰਭ ਸਵਾਮੀ ਸੁਆਮੀ ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰ ਦੇਹੁ ਮਤੀ ਜਸ ਕਰਾ ਤੁਮਰੈ ਸੰਗ ਲੱਗੇ ਸੇ ਉਦਰੇ ਜਿਉ ਸੰਗ ਕਾਸ਼ਟ ਲੋਹ ਤਰਾ ਸਾਕਤ ਨਰ ਹੋਚੀ ਮਤ ਮੱਧਮ ਜਿਨ ਹਰ ਹਰ ਸੇਵਨਾ ਕਰਾ ਤੇ ਨਰ ਭਾਗਹੀਨ ਦੋਹਚਾਰੀ ਓ ਜਨਮ ਹੋਏ ਫਿਰ ਮਰਾ ਜਿਨ ਕੋ ਤੁਮ ਹਰ ਮੇਲੋ ਸੁਆਮੀ ਤੇ ਨਾਏ ਸੰਤੋਖ ਜਿਨ ਕੋ ਤੁਮ ਹਰ ਮੇਲੋ ਸੁਆਮੀ ਤੇ ਨਾਏ ਸੰਤੋਖ ਗੁਰਸਰਾ ਦੁਰਮਤ ਮੈਲ ਗਈ ਹਰ ਭਜਿਆ ਜਨ ਨਾਨਕ ਪਾਰ ਪਰਾ ਬਿਲਾਵਲ ਮਹੱਲਾ ਚੌਥਾ ਆਵੋ ਸੰਤ ਮਿਲੋ ਮਿਰ ਭਾਈ ਮਿਲ ਹਰ ਹਰ ਕਥਾ ਕਰੋ ਹਰ ਹਰ ਨਾਮ ਬੋਤ ਹੈ ਕਲ ਯੁਗ ਖੇਵਟ ਗੁਰ ਸ਼ਬਦ ਧਰੋ ਮੇਰੇ ਮਨ ਹਰ ਗੁਣ ਹਰ ਉਚਰੋ ਮਸਤਕ ਲਿਖਤ ਲਿਖੇ ਗੁਣ ਗਾਏ ਮਿਲ ਸੰਗਤ ਪਾਰ ਪਰੋ ਰਹਾਉ ਕਾਇਆ ਨਗਰ ਮੈਂ ਰਾਮ ਰਸ ਉਤਮ ਕਿਉਂ ਪਾਈਐ ਉਪਦੇਸ਼ ਜਨ ਕਰੋ ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲ ਅੰਮ੍ਰਿਤ ਹਰ ਰਸ ਪਿਓ ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਖ ਦੇਖੋ ਗੁਰਮਤਿ ਹਰ ਰਸ ਮੀਠਾ ਲਾਗਾ ਤਿਨ ਵਿਸਰੇ ਸਭ ਬਿਕ ਰਸੋ ਰਾਮ ਨਾਮ ਰਸ ਰਾਮ ਰਸਾਇਣ ਹਰ ਸੇਵੋ ਸੰਤ ਜਨੂ ਚਾਰ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰ ਭਜੋ ਬਿਲਾਵਲ ਮਹੱਲਾ ਚੌਥਾ ਕਤਰੀ ਬ੍ਰਹਮਣ ਸੂਦ ਵੈਸਕੋ ਜਪੈ ਹਰ ਮੰਤਰ ਜਪੈ ਨੀ ਗੁਰ ਸਤਿਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸਭ ਰਹਿਣੀ ਹਰ ਜਨ ਦੇਖੋ ਸਤਿਗੁਰ ਨੈਣੀ ਜੋ ਇੱਛੋ ਸੋਈ ਪਲ ਪਾਵੋ ਹਰ ਬੋਲੋ ਗੁਰਮਤ ਬੈਨੀ ਰਹਾਓ ਅਨਕੋ ਪਾਵ ਚਿਤ ਵਿਆਹ ਬਹੁ ਤੇਰੇ ਸਾਹ ਹੋਵੈ ਜੇ ਬਾਤ ਹੋਵੈ ਨੀ ਆਪਣਾ ਭਲਾ ਸਭ ਕੋਈ ਬਾਚੈ ਸੋ ਕਰੇ ਜੇ ਮੇਰਾ ਚਿੱਤ ਨਾ ਚਿਤੈ ਨੀ ਮਨ ਕੀ ਮਤ ਤਿਆਗੋ ਹਰ ਜਨ ਇਹਾ ਬਾਤ ਕਟੈ ਨੀ ਅੰਦਨ ਹਰ ਹਰ ਨਾਮ ਧਿਆਵੋ ਗੁਰ ਸਤਿਗੁਰ ਕੀ ਮਤ ਲੈ ਨੀ ਮਤ ਸੁਮਤ ਤੇਰੇ ਬਸ ਸੁਆਮੀ ਹਾਂਜੀ ਹਮ ਜੰਤ ਤੂੰ ਪੁਰਖ ਜੰਤੈ ਨੀ ਜਾਂ ਨਾਨਕ ਕੇ ਪ੍ਰਭ ਕਰਤੇ ਸੁਆਮੀ ਜੋ ਭਾਵੈ ਤਿਵੈ ਬੁਲੈ ਨੀ ਬਿਲਾਵਲ ਮਹੱਲਾ ਚੌਥਾ ਆਨੰਦ ਮੂਲ ਧਿਆਇਓ ਪੁਰਖੋ ਤਮ ਅਨਦਨ ਅਨੰਦ ਅਨੰਦੇ ਧਰਮ ਰਾਏ ਕੀ ਕਾਣ ਚੁਕਾਈ ਸਭ ਚੁੱਕੇ ਜਮ ਕੇ ਫੰਦੇ ਜਪ ਮਨ ਹਰ ਹਰ ਨਾਮ ਗੋਬਿੰਦੇ ਬੜਭਾਗੀ ਗੁਰ ਸਤਿਗੁਰ ਪਾਇਆ ਗੁਣ ਪਾਏ ਪਰਮਾ ਬੜਭਾਗੀ ਗੁਰ ਸਤਿਗੁਰ ਪਾਇਆ ਗੁਣ ਗਾਏ ਪਰਮਾਨੰਦੇ ਰਹਾਉ ਸਾਕਤ ਮੂੜ ਮਾਇਆ ਕੇ ਬਧਕ ਵਿੱਚ ਮਾਇਆ ਫਿਰੇ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲੱਗੇ ਸੇ ਉਦਰੇ ਬੜਭਾਗੀ ਸੇਵ ਕਰਨ ਦੇ ਜਿਨ ਹਰ ਜਪਿਆ ਤਿੰਨ ਫਲ ਪਾਇਆ ਸਭ ਤੂਟੇ ਮਾਇਆ ਫੰਦੇ ਆਪੇ ਠਾਕੁਰ ਆਪੇ ਸੇਵਕ ਸਭ ਆਪੇ ਆਪ ਗੋਬਿੰਦੇ ਜਾਂ ਨਾਨਕ ਆਪੇ ਆਪ ਸਭ ਵਰਤੈ ਜਿਉ ਰਾਖੈ ਤਿਵੈ ਰਹਿੰਦੇ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਚੌਥਾ ਪੜਤਾਲ ਘਰ ਤੇਰਵਾ ਬੋਲੋ ਭਈਆ ਰਾਮ ਨਾਮ ਪਤਤ ਪਾਵਨੋ ਹਰ ਸੰਤ ਭਗਤ ਤਾਰਨੋ ਹਰ ਭਰ ਪੁਰੇ ਰਹਿਆ ਜਲ ਥਲੇ ਰਾਮ ਨਾਮ ਨਿਤ ਗਾਈਐ ਹਰ ਦੁੱਖ ਬਿਸਾਰਨੋ ਰਹਾਉ ਹਰ ਕੀਆ ਹੈ ਸਫਲ ਜਨਮ ਹਮਾਰਾ ਹਰ ਜਪਿਆ ਹਰ ਦੁੱਖ ਬਿਸਾਰਨ ਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਵਨੋ ਮਨ ਰਾਮ ਨਾਮ ਕਰੇ ਆਸਾ ਭਾਉ ਦੂਜਾ ਬਿਨਸ ਬਿਨਾਸਾ ਵਿੱਚ ਆਸਾ ਹੋਏ ਨਿਰਾਸੀ ਸੋ ਜਨ ਮਿਲਿਆ ਹਰ ਪਾਸੀ ਕੋਈ ਰਾਮ ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪੱਗ ਲਾਵਨੋ ਰਾਗ ਬਿਲਾਵਲ ਮਹੱਲਾ ਚ ਪੰਜਵਾ
ਚੌਪ ਦੇ ਕਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਨਦਰੀ ਆਵੈ ਤਿਸ ਸਿਉ ਮੋਹ ਕਿਉਂ ਮਿਲਿਆ ਪ੍ਰਭ ਅਬਨਾਸੀ ਤੋਹੇ ਕਰ ਕਿਰਪਾ ਮੋਹ ਮਾਰਗ ਪਾਵੋ ਸਾਧ ਸੰਗਤ ਕੈ ਅੰਚਲ ਲਾਵੋ ਕਿਉਂ ਤਰੀਆ ਵਿਖਿਆ ਸੰਸਾਰ ਸਤਿਗੁਰ ਬੋਹਿਤ ਪਾਵੈ ਪਾਰ ਰਹਾਓ ਪਵਨ ਝੁਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰਸੇ ਹਰ ਕਸੋਗ ਤੇ ਰਹਿ ਨਿਰਾਰਾ ਸਿਰ ਉੱਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭੁਯੰਗਾ ਹਉਮੈ ਪਚੇ ਦੀਪਕ ਦੇਖ ਪਤੰਗਾ ਸਗਲ ਸੀਗਾਰ ਕਰੇ ਨਹੀਂ ਪਾਵੈ ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ ਹੋ ਫਿਰੋ ਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੈ ਨਾ ਉਪਾਇਆ ਹਰ ਕਾ ਮੰਦਰ ਤਿਸ ਮੈਂ ਲਾਲ ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜਿਉਂ ਗੂੰਗਾ ਮਨ ਮਹਿ ਬਿਸਮਾਦ ਅਨੰਦ ਰੂਪ ਸਭ ਨਦਰੀ ਆਇਆ ਜਾਂ ਨਾਨਕ ਹਰ ਗੁਣ ਆਖ ਸਮਾਇਆ ਬਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇ ਵਿਘਨ ਅਲੱਗੈ ਜਪ ਅਲੱਖ ਅਭੇਵ ਧਰਤ ਪੁਨੀਤ ਭਈ ਗੁਣ ਗਾਏ ਦੁਰਤ ਗਇਆ ਹਰ ਨਾਮ ਧਿਆਈ ਰਹਾਓ ਸਭਨੀ ਤਾਈ ਰਵਿਆ ਆਪ ਆਦਿ ਜੁਗਾਦ ਜਾ ਕਾ ਬੜ ਪ੍ਰਤਾਪ ਗੁਰਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਵਿਘਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਿਗੁਰ ਤੂਠੇ ਪਾਰ ਬ੍ਰਹਮ ਪ੍ਰਭ ਭੈ ਰਖਵਾਲੇ ਜਿੱਥੇ ਕਿੱਥੇ ਦੀਸੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹੱਲਾ ਪੰਜਵਾ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕਰ ਪ੍ਰਭ ਤੇਰੇ ਮੋਹੇ ਨਾਥ ਤੁਮਰੀ ਸਰਣਾਈ ਕਰ ਕਿਰਪਾ ਹਰ ਚਰਨ ਤੇ ਆਈ ਦਇਆ ਕਰੋ ਬਸੋ ਮਨ ਆਏ ਮੋਹੇ ਨਿਰਗੁਣ ਲੀਜੈ ਲੜ ਲਾਏ ਰਹਾਓ ਪ੍ਰਭ ਚਿੱਤ ਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਚਾਰ ਪ੍ਰਭ ਚਿੱਤ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕਹਿ ਘਰ ਸਦਾ ਆਨੰਦ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਦੂਜਾ ਯਾਨੜੀਏ ਕਹਿ ਘਰ ਗਾਵਣਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਬਰ ਸਿਆਣਪਾਂ ਬਿਰਥੀਆਂ ਪਿਆਰੇ ਰੱਖ ਨੂੰ ਕਹੋ ਤੁਮ ਏਕ ਰਹਾਓ ਸਤਿਗੁਰ ਪੂਰਾ ਜੇ ਮਿਲੈ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਹੋਏ ਦਇਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਬ ਕਲਾ ਭਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾ ਸੋਏ ਤਿੰਨਾ ਕੀ ਜਿਨ ਆਪਣਾ ਪ੍ਰਭ ਜਾਤਾ ਹਰ ਨਾਮ ਅਰਾਧੈ ਨਾਮ ਬਖਾਣਾ ਹਰ ਨਾਮੇ ਹੀ ਮਨ ਰਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੈ ਕਰਮ ਕਮਾਵਾ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾ ਬੜਭਾਗੀ ਸੇ ਕਾਢੀਐ ਪਿਆਰੇ ਸੰਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਅਰਾਧਿਐ ਨਿਰਮਲ ਮਨਾ ਹੋਵੈ ਪ੍ਰਗਾਸੋ ਜਨਮ ਮਰਨ ਦੁੱਖ ਕਾਟੀ ਐ ਪਿਆਰੇ ਚੁੱਕੈ ਜਮਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਦਰਹਿ ਸੁਣਤੇ ਉਦਰਹਿ ਬਿਨਸੈ ਪਾਪ ਕਨੇਰੇ ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਣ ਆਈ ਸਦਾ ਸਦਾ ਬਲਿਹਾਰੈ ਬਿਲਾਵਲ ਮਹੱਲਾ ਪੰਜਵਾ ਵਿਖੈ ਪਨ ਪੀਕਾ ਤਿਆਗ ਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸੀ ਚਾਕੇ ਬੁੱਢ ਗਈ ਸਗਲੀ ਸੁਖੀ ਨ ਹੋਵਤ ਜੀਓ ਮਾਨ ਮਹਤ ਨ ਸਖਤ ਹੀ ਕਾਈ ਸਾਧਾ ਦਾਸੀ ਤੀਓ ਨਾਨਕ ਸੇਸ ਦਰ ਸੁਭਵੰਤ ਜੋ ਪ੍ਰਭ ਆਪਣੈ ਕੀਓ ਹਰ ਚੰਦੌਰੀ ਚਿੱਤ ਭ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਦੁਰਮ ਛਾਇਆ ਚੰਚਲ ਸੰਗਨ ਚਾਲਤੀ ਸਖੀਏ ਅੰਤ ਤਜ ਜਾਪਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੂਖ ਨਾ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿਨੀ ਨਾਮ ਧਿਆਇਆ ਜਾਏ ਬਸੋ ਬੜ ਭਾਗਣੀ ਸਕੀਏ ਸੰਤਾਂ ਸੰਗ ਸਮਾਈਐ ਤੈ ਦੁੱਖ ਨਾ ਭੂਖ ਨਾ ਰੋਗ ਬਿਆਪੈ ਚਰਨ ਕਮਲ ਲਿਵਲਾਈਐ ਤੈ ਜਨਮ ਨਾ ਮਰਨ ਨਾ ਆਵਣ ਜਾਣਾ ਨਿਚਲ ਸਰਣੀ ਪਾਈਐ ਪ੍ਰੇਮ ਬਚੋ ਨ ਮੋਹ ਬਿਆਪੈ ਨਾਨਕ ਹਰ ਏਕ ਧਿਆਈ ਹੈ ਦ੍ਰਿਸ਼ਟ ਧਾਰ ਮਨ ਵਿਧਿਆ ਪਿਆਰੇ ਰਤੜੇ ਸਹਿ ਸੁਭਾਏ ਸੇ ਸੁਆਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਚ ਪਜਾਏ ਨਾਨਕ ਅਚਰਜ ਅਚਰਜ ਸਿਉ ਮਿਲਿਆ ਕਹਿਣਾ ਕਛੂ ਨਾ ਜਾਏ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਚੌਥਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਏਕ ਰੂਪ ਸਗਲੋਪਾ ਸਾਰਾ ਆਪੇ ਬਨ ਜਾਪ ਪਿਓ ਹਾਰਾ ਐਸੋ ਗਿਆਨ ਬਰਲੋਈ ਪਾਏ ਜਤ ਜਤ ਜਾਈਐ ਤਤ ਦ੍ਰਿਸ਼ਟਾਇ ਰਹਾਓ ਅਨਕ ਰੰਗ ਨਿਰਗੁਣ ਇੱਕ ਰੰਗਾ ਆਪੇ ਜਲ ਆਪ ਹੀ ਤਿਰੰਗਾ ਆਪ ਹੀ ਮੰਦਰ ਆਪੇ ਹੇ ਸੇਵਾ ਆਪ ਹੀ ਪੁਜਾਰੀ ਆਪ ਹੀ ਦੇਵਾ ਆਪੇ ਜੋਗ ਆਪ ਹੀ ਜੁਗਤਾ ਨਾਨਕ ਕੇ ਪ੍ਰਭ ਸਦ ਹੀ ਮੁਕਤਾ ਬਿਲਾਵਲ ਮਹੱਲਾ ਪੰਜਵਾ ਆਪੋ ਪਾਵਨ ਆਪ ਸੁਧਰਨਾ ਆਪ ਕਰਾਵਨ ਦੋਸ ਨਾ ਲੈਣਾ ਆਪਣ ਬਚਨ ਆਪ ਹੀ ਕਰਨਾ ਆਪਣ ਵਿਪੋ ਆਪ ਹੀ ਜਰਨਾ ਰਹੋ ਆਪ ਹੀ ਮਸ਼ਟ ਆਪ ਹੀ ਬੁਲਣਾ ਆਪ ਹੀ ਅਚਲ ਨਾ ਜਾਈ ਚੱਲਣਾ ਆਪ ਹੀ ਗੁਪਤ ਆਪ ਪ੍ਰਗਟਣਾ ਆਪ ਹੀ ਘਟ ਘਟ ਆਪ ਲਿਪਣਾ ਆਪੇ ਅਵਗਤ ਆਪ ਸੰਗ ਰਚਨਾ
ਕਹੋ ਨਾਨਕ ਪ੍ਰਭ ਕੇ ਸਭ ਜਚਨਾ। ਬਿਲਾਵਲ ਮਹੱਲਾ ਪੰਜਵਾਂ। ਭੂਲੇ ਮਾਰਗ ਜਿਨੇ ਬਤਾਇਆ, ਐਸਾ ਗੁਰਬੜ ਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਵਸ ਰਹੇ ਹਿਰਦੈ ਗੁਰਚਰਨ ਪਿਆਰੇ। ਰਹਾਉ ਕਾਮ ਕ੍ਰੋਧ ਲੋਭ ਮੋਹੇ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਦੁੱਖ ਸੁੱਖ ਕਰਤ ਜਨਮ ਪੁਨ ਮੂਆ, ਚਰਨ ਕਮਲ ਗੁਰ ਆਸਰਮ ਦੀਆ। ਅਗਨ ਸਾਗਰ ਬੂਡਤ ਸੰਸਾਰਾ, ਨਾਨਕ ਬਾਹ ਪਕਰ ਸਤਿਗੁਰ ਨਿਸਤਾਰਾ। ਬਿਲਾਵਲ ਮਹੱਲਾ ਪੰਜਵਾਂ। ਤਨ ਮਨ ਧਨ ਅਰਪੋ ਸਭ ਅਪਣਾ, ਕਵਨ ਸੋ ਮਤ ਜਿਤ ਹਰ ਹਰ ਜਪਨਾ। ਕਰ ਆਸਾ ਆਇਓ ਪ੍ਰਭ ਮਾਂਗਨ, ਤੁਮ ਪੇਖਤ ਸੋਭਾ ਮੇਰੇ ਆਂਗਨ। ਰਹਾਓ ਅਨਕ ਜੁਗਤ ਕਰ ਬਹੁਤ ਵਿਚਾਰੋ, ਸਾਧ ਸੰਗ ਇਸ ਮਨੈ ਉਦਾਰੋ। ਮਤ ਬੁੱਧ ਸੁਰਤ ਨਾਹੀਂ ਚੁਤਰਾਈ, ਤਾਂ ਮਿਲੀਐ ਜਾਂ ਲੈ ਮਲਾਈ। ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ, ਕਹੋ ਨਾਨਕ ਸਫਲ ਸੋ ਆਇਆ। ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁਤ ਸਾਥ ਨਮਾਇਆ, ਸਾਧ ਸੰਗ ਸਭ ਦੁੱਖ ਮਿਟਾਇਆ। ਰਵ ਰਹਿਆ ਪ੍ਰਭ ਸਭ ਮਹਿ ਆਪੇ, ਹਰ ਜਪ ਰਸਨਾ ਦੁੱਖ ਨਾ ਵਿਆਪੇ। ਰਹਾਓ ਤਿਖਾ ਭੂਖ ਬਹੁਤ ਤਪਤ ਵਿਆਪਿਆ, ਸੀਤਲ ਭਏ ਹਰ ਹਰ ਜਸ ਜਾਪਿਆ। ਕੋਟ ਜਤਨ ਸੰਤੋਖ ਨ ਪਾਇਆ, ਮਨ ਤ੍ਰਿਪਤਾਨਾ ਹਰ ਗੁਣ ਗਾਇਆ। ਦੇਹੋ ਭਗਤ ਪ੍ਰਭ ਅੰਤਰ ਜਾਮੀ, ਨਾਨਕ ਕੀ ਬੇਨੰਤੀ ਸੁਆਮੀ। ਬਿਲਾਵਲ ਮਹੱਲਾ ਪੰਜਵਾਂ। ਗੁਰਬੁਰ ਅਬੜ ਭਾਗੀ ਪਾਈ ਹੈ, ਮਿਲ ਸਾਧੂ ਹਰ ਨਾਮ ਤੇ ਆਈ ਹੈ। ਪਾਰ ਬ੍ਰਹਮ ਪ੍ਰਭ ਤੇਰੀ ਸਰਨਾ, ਕਿਲਵਿਖ ਕੱਟ ਹੈ ਭਜ ਗੁਰ ਕੇ ਚਰਨਾ। ਰਹਾਓ ਅਬਰ ਕਰਮ ਸਭ ਲੋਕਾਚਾਰ, ਮਿਲ ਸਾਧੂ ਸੰਗ ਹੋਏ ਉਧਾਰ। ਸਿਮਰਤ ਸ਼ਾਸਤਰ ਵੇਦ ਵਿਚਾਰੇ, ਜਪੀਐ ਨਾਮ ਜਿਤ ਪਰ ਉਤਾਰੇ। ਜਾਂ ਨਾਨਕ ਕਹੋ ਪ੍ਰਭ ਕਿਰਪਾ ਕਰੀਐ, ਸਾਧੂ ਧੂਰ ਮਿਲੈ ਨਿਸਤਰੀਐ। ਬਿਲਾਵਲ ਮਹੱਲਾ ਪੰਜਵਾਂ। ਗੁਰਕਾ ਸ਼ਬਦ ਹਿਰਦੇ ਮੈਂ ਚੀਨਾ, ਸਗਲ ਮਨੋਰਥ ਪੂਰਨ ਆਸੀਨਾ। ਸੰਤ ਜਨਾ ਕਾ ਮੁਖ ਊਜਲ ਕੀਨਾ, ਕਰ ਕਿਰਪਾ ਆਪਣਾ ਨਾਮ ਦੀਨਾ। ਰਹਾਓ ਅੰਧਕੂਪ ਤੇ ਗਰਗੈ ਲੀਨਾ, ਜੈ ਜੈ ਕਰ ਜਗਤ ਪ੍ਰਗਟੀਨਾ। ਨੀਚਾ ਤੇ ਊਚ ਊਨ ਪੂਰੀਨਾ, ਅੰਮ੍ਰਿਤ ਨਾਮ ਮਹਾਰਸ ਲੀਨਾ। ਮਨ ਤਨ ਨਿਰਮਲ ਚ ਪਾਪ ਜਲ ਕੀਨਾ, ਕਹੋ ਨਾਨਕ ਪ੍ਰਭ ਭਏ ਪਰਸੀਨਾ। ਬਿਲਾਵਲ ਮਹੱਲਾ ਪੰਜਵਾਂ। ਸਗਲ ਮਨੋਰਥ ਪਾਈਐ ਮੀਤਾ, ਚਰਨ ਕਮਲ ਸਿਉ ਲਾਈਐ ਚੀਤਾ। ਹੋ ਬਲਿਹਾਰੀ ਜੋ ਪ੍ਰਭੁ ਤੇ ਆਵਤ, ਜਲਨ ਬੁਝੈ ਹਰ ਹਰ ਗੁਣ ਗਾਵਤ। ਰਹਾਓ ਸਫਲ ਜਨਮ ਹੋਵਤ ਬੜ ਭਾਗੀ, ਸਾਧ ਸੰਗ ਰਾਮੈ ਲਿਵ ਲਾਗੀ। ਮਤ ਪਤ ਧਨ ਸੁਖ ਸਹਿਜ ਆਨੰਦਾ, ਇੱਕ ਨਿਮਕ ਨਾ ਬਿਸਰੋ ਪਰਮਾਨੰਦਾ। ਹਰ ਦਰਸ਼ਨ ਕੀ ਮਨ ਪਿਆਸ ਘਨੇਰੀ, ਭੰਨਤ ਨਾਨਕ ਸਰਨ ਪ੍ਰਭ ਤੇਰੀ। ਬਿਲਾਵਲ ਮਹੱਲਾ ਪੰਜਵਾਂ। ਮੋਹੇ ਨਿਰਗੁਣ ਸਭ ਗੁਣੇ ਬਿਹੁਨਾ, ਦਇਆ ਧਾਰ ਅਪਣਾ ਕਰ ਲੀਨਾ। ਮੇਰਾ ਮਾਨ ਤਨ ਹਰ ਗੋਪਾਲ ਸੁਹਾਇਆ, ਕਰ ਕਿਰਪਾ ਪ੍ਰਭ ਘਰ ਮਹਿ ਆਇਆ। ਰਹਾਉ ਭਗਤ ਬਖਸ਼ਲ ਭੈ ਘਟ ਨਹਾਰੇ, ਸੰਸਾਰ ਸਾਗਰ ਅਬ ਉਤਰੇ ਪਾਰੇ। ਪਤਤ ਪਾਵਨ ਪ੍ਰਭ ਬਿਰਦ ਵੇਦ ਲੇਖਿਆ, ਪਾਰ ਬ੍ਰਹਮ ਸੋ ਨੈਨੋ ਪੇਖਿਆ। ਸਾਧ ਸੰਗ ਪ੍ਰਗਟੇ ਨਾਰਾਇਣ, ਨਾਨਕ ਦਾਸ ਸਭ ਦੁੱਖ ਪਲਾਇਣ। ਬਿਲਾਵਲ ਮਹੱਲਾ ਪੰਜਵਾਂ। ਕਵਨ ਜਾਣੈ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸੀ ਅਲੱਖ ਭੇਵਾ। ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ, ਊਚ ਮਹਿਲ ਸੁਆਮੀ ਪ੍ਰਭ ਮੇਰੇ। ਊਚ ਅਪਰੰਪਰ ਠਾਕੁਰ ਮੇਰੇ, ਤੂੰ ਅਪਰੰਪਰ ਠਾਕੁਰ ਮੇਰੇ। ਰਹਾਓ ਏਕ ਸਿਬਿਨ ਨਾਹੀ ਕੋ ਦੂਜਾ, ਤੁਮ ਹੀ ਜਾਣੋ ਆਪਣੀ ਪੂਜਾ। ਆਪ ਹੋ ਕਛੂ ਨਾ ਹੋਵਤ ਪਾਈ, ਜਿਸ ਪ੍ਰਭ ਦੇਵੈ ਸੋ ਨਾਮ ਪਾਈ। ਕਹੋ ਨਾਨਕ ਜੋ ਜਨ ਪ੍ਰਭ ਪਾਇਆ, ਗੁਣ ਨਿਧਾਨ ਪ੍ਰਭ ਤਿਨ ਹੀ ਪਾਇਆ। ਬਿਲਾਵਲ ਮਹੱਲਾ ਪੰਜਵਾਂ। ਮਾਤ ਗਰਭ ਮੈਂ ਹਾਥ ਦੇ ਰਾਖਿਆ, ਹਰ ਰਸ ਛੋੜ ਪਿਖਿਆ ਫਲ ਚਾਖਿਆ। ਭਜ ਗੋਬਿੰਦ ਸਭ ਸੋਟ ਜੰਜਾਲ, ਜਬ ਜਮ ਆਏ ਸੰਘਾਰੈ ਮੂੜੇ। ਤਬ ਤਨ ਬਿਨਸ ਜਾਏ ਬੇਹਾਲ, ਰਹਾਓ ਤਨ ਮਨ ਧਨ ਆਪਣਾ ਕਰ ਥਾਪਿਆ। ਕਰਨ ਹਾਰ ਇੱਕ ਨਿਮਖ ਨਾ ਜਾਪਿਆ, ਮਹਾ ਮੋਹ ਅੰਧਕੂਪ ਪਰਿਆ। ਪਾਰ ਬ੍ਰਹਮ ਮਾਇਆ ਪਟਲ ਬਿਸਰਿਆ, ਵੱਡਾ ਭਾਗ ਪ੍ਰਭ ਕੀਰਤਨ ਗਾਇਆ। ਸੰਤ ਸੰਗ ਨਾਨਕ ਪ੍ਰਭ ਪਾਇਆ। ਬਿਲਾਵਲ ਮਹੱਲਾ ਪੰਜਵਾਂ। ਮਾਤ ਪਿਤਾ ਸੁਤ ਬੰਧ ਪਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਸੂਖ ਸਹਿਜ ਆਨੰਦ ਘਣੇ, ਗੁਰ ਪੂਰਾ ਪੂਰੀ ਜਾ ਕੇ ਬਾਣੀ। ਅਨਕ ਗੁਣਾ ਜਾ ਕੇ ਚਾਹੇ ਨਾ ਗਣੇ। ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਸੋ ਪ੍ਰਭ ਜਾਪੇ। ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਭਈ ਸਿਮਰ ਸਿਮਰ ਵਧਾਤਾ। ਸਾਧ ਸੰਗ ਨਾਨਕ ਰੰਗ ਮਾਣਿਆ, ਕਰ ਆਇਆ ਪੂਰੈ ਗੁਰ ਆਣਿਆ। ਬਿਲਾਵਲ ਮਹੱਲਾ ਪੰਜਵਾਂ। ਸਰਬ ਨਿਧਾਨ ਪੂਰਨ ਗੁਰਦੇਵ, ਰਹਾਉ ਹਰ ਹਰ ਨਾਮ ਜਪਤ ਨਰ ਜੀਵੇ। ਮਰ ਖੁਆਰ ਸਾਖਤ ਨਰ ਥੀਵੇ, ਰਾਮ ਨਾਮ ਹੋਆ ਰਖਵਾਰਾ। ਝੱਖ ਮਾਰੋ ਸਾਖਤ ਵਿਚਾਰਾ, ਨਿੰਦਾ ਕਰ ਕਰ ਪਚੈ ਕਨੇਰੇ। ਮ੍ਰਿਤਕ ਫਾਸ ਗਲੈ ਸਿਰ ਪੈਰੇ, ਕਹੋ ਨਾਨਕ ਜਪੈ ਜਨ ਨਾਮ, ਤਾਂ ਕਿ ਨਿਕਟ ਨਾ ਆਵੈ ਜਾਮ। ਰਾਗ ਬਿਲਾਵਲ ਮਹੱਲਾ ਪੰਜਵਾਂ। ਘਰ ਚੌਥਾ ਦੋ ਪਦੇ ਏਕੋ ਓਅੰਕਾਰ, ਸਤਿਗੁਰ ਪ੍ਰਸਾਦ ਕਵਨ ਸੰਯੋਗ ਮਿਲੋ ਪ੍ਰਭ ਆਪਣੇ। ਪਲ ਪਲ ਨਿਮਕ ਸਦਾ ਹਰ ਜਪਨੇ, ਚਰਨ ਕਮਲ ਪ੍ਰਭ ਕੇ ਨਿਤ ਧਿਆਵੋ। ਕਵਨ ਸੋ ਮਤ ਜਿਤ ਪ੍ਰੀਤਮ ਪਾਵੋ। ਰਹਾਓ ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ
ਬਿਸਰ ਨਾ ਕਾਹੂ ਬੇਰੇ ਬਿਲਾਵਲ ਮਹੱਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੈ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁੱਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪ੍ਰਵਾਨ ਰਹਾਓ ਅਕਤ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਨਹਦ ਤੁਰੇ ਰਹਾਓ ਤਾਪ ਪਾਪ ਸੰਤਾਪ ਬਿਨਾਸੇ ਹਰ ਸਿਮਰਤ ਕਿਲਵਕ ਸਭ ਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਸਵਾਰੀ ਬਿਲਾਵਲ ਮਹੱਲਾ ਪੰਜਵਾਂ ਮਮਤਾ ਮੋਹ ਧਰੋ ਮਦ ਮਾਤਾ ਬੰਧਨ ਬਾਧਿਆ ਅਤ ਬਿਕਰਾਲ ਦਿਨ ਦਿਨ ਸਿਜਤ ਬਿਕਾਰ ਕਰਤ ਔਧ ਪਾਈ ਪਾਤਾ ਜਮਕੈ ਜਾਲ ਤੇਰੀ ਸਰਣ ਪ੍ਰਭ ਦੀਨ ਦਿਆਲਾ ਮਹਾ ਬਿਖਮ ਸਾਗਰ ਅਤ ਪਾਰੀ ਉਧਰੋ ਸਾਧੂ ਸੰਗਰ ਵਾਲਾ ਰਹਾਉ ਪ੍ਰਭ ਸੁਖਦਾਤੇ ਸਮਰੱਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੰਭਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਕਸੇ ਸਭ ਪਰਵਾਰਿਆ ਕਾਰਜ ਸਤਿਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰਿਣ ਤ੍ਰਿਣ ਭਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾਂ ਜਿਸ ਉੱਪਰ ਹੋਵਤ ਦਿਆਲ ਹਰ ਸਿਮਰਤ ਕਾਟੈ ਸੋ ਕਾਲ ਰਹਾਉ ਸਾਧ ਸੰਗ ਭਜੀਐ ਗੋਪਾਲ ਗੁਣ ਗਾਵਤ ਤੂਟੈ ਜਮਜਾਲ ਆਪੇ ਸਤਿਗੁਰ ਆਪੇ ਪ੍ਰਤਪਾਲ ਨਾਨਕ ਜਾਚੈ ਸਾਧ ਰਵਾਲ ਬਿਲਾਵਲ ਮਹੱਲਾ ਪੰਜਵਾਂ ਮਨ ਮੈਂ ਸਿੰਚੋ ਹਰ ਹਰ ਨਾਮ ਅੰਦਿਨ ਕੀਰਤਨ ਹਰ ਗੁਣਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪਹਿਰ ਪ੍ਰਭ ਜਾਨੋ ਨੇਰੇ ਰਹਾਉ ਕਹੋ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਨੀ ਤਾਕਾ ਮਨ ਲਾਗ ਬਿਲਾਵਲ ਮਹੱਲਾ ਪੰਜਵਾਂ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿਆ ਯਾ ਰਹਾਉ ਰਜ ਰਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਦ ਮਹਿ ਤਿਆਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾਂ ਸਤਿਗੁਰ ਕਰ ਦੀਨੇ ਅਸਥਰ ਬਾਰ ਸਤਿਗੁਰ ਕਰ ਦੀਨੇ ਅਸਥਰ ਘਰ ਬਾਰ ਰਹਾਉ ਜੋ ਜੋ ਨਿੰਦ ਕਰੈ ਇਨ ਗ੍ਰਹਿਣ ਕੀ ਤਿਸ ਆਗੇ ਹੀ ਮਾਰੈ ਕਰਤਾਰ ਨਾਨਕ ਦਾਸ ਤਾ ਕੀ ਸਰਨਾਈ ਜਾ ਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸਿਆ ਸੰਤਨ ਰਸ ਭੋਗ ਰਹਾਉ ਸਰਬ ਸੁੱਖਾ ਤੇਰੀ ਮੰਡਲੀ ਧਰਮਾ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤਰਾਮ ਕੇ ਇਹ ਅਵਕਤ ਯੋਗ ਆਏ ਬਸੋ ਘਰ ਦੇ ਸਮੈਂ ਇਹ ਭਲੇ ਸੰਯੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲਹਿ ਗਏ ਬਿਯੋਗ ਬਿਲਾਵਲ ਮਹੱਲਾ ਪੰਜਵਾਂ ਕਾਹੂ ਸੰਗ ਨ ਚਾਲਈ ਮਾਇਆ ਜੰਜਾਲ ਊਠ ਸਦਾਰੇ ਸਤਰਪਤ ਸੰਤਨ ਕਹਿ ਖਿਆਲ ਰਹਾਉ ਅਹਮਬੁਦ ਕੋ ਬਿਨਸਨਾ ਇਹ ਤੁਰਕੀ ਟਾਲ ਬਹੁ ਜੋਨੀ ਜਨਮੈ ਮਰੈ ਬਿਖਿਆ ਬਿਕਰਾਲ ਸਤ ਬਚਨ ਸਾਧੂ ਕਹੈ ਨਿਤ ਜਪੈ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ ਬਿਲਾਵਲ ਮਹੱਲਾ ਪੰਜਵਾਂ ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭੂ ਕਛ ਬਿਗਨ ਤੀਆ ਜਾ ਕਾ ਅੰਗ ਦਿਆਲ ਪ੍ਰਭ ਤਾਕੇ ਸਭ ਦਾ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਪੰਜਵਾਂ ਚੌਪ ਦੇ ਕੋ ਅੰਕਾਰ ਸਤਿਗੁਰ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉ ਬਾਲੂ ਘਰ ਬਾਰ ਬਿਨ ਸਤਬਾਰ ਨਾ ਲਾ ਗਈ ਜਿਉ ਕਾਗਦ ਬੂੰਦਾਰ ਸੁਣ ਮੇਰੀ ਮਨਸਾ ਮਨੈ ਮਾਹੇ ਸਤ ਦੇਖ ਵਿਚਾਰ ਸਿੱਧ ਸਾਧ ਗ੍ਰਹੀ ਜੋਗੀ ਤਜ ਗਏ ਘਰ ਬਾਰ ਰਹਾਉ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ ਦ੍ਰਿਸ਼ਟ ਮਾਨ ਸਭ ਬਿਨਸੀਐ ਕਿਆ ਲੱਗੈ ਗਵਾਰ ਕਹਾ ਸੁਭਾਈ ਮੀਤ ਹੈ ਦੇਖ ਨੈਣ ਪਸਾਰ ਇੱਕ ਚਾਲੇ ਇੱਕ ਚਾਲ ਸਹਿ ਸਭ ਆਪਣੀ ਬਾਰ ਜਿਨ ਪੂਰਾ ਸਤਿਗੁਰ ਸੇਵਿਆ ਸੇ ਅਸਤਰ ਹਰ ਦੁਆਰ ਜਾਂ ਨਾਨਕ ਹਰ ਕਾ ਦਾਸ ਹੈ ਰਾਖ ਪੈਜ ਮੋਰਾਰ ਬਿਲਾਵਲ ਮਹੱਲਾ ਪੰਜਵਾਂ ਲੋਕਨ ਕੀਆ ਵਡਿਆਈਆਂ ਬੈਸੰਤਰ ਬਾਗੋ ਜੋ ਮਿਲੈ ਪਿਆਰਾ ਆਪਣਾ ਤੇ ਬੋਲ ਕੁਰਾਗੋ ਜੋ ਪ੍ਰਭ ਜਿਉ ਦਇਆਲ ਹੋਏ ਤੋ ਭਗਤੀ ਲਾਗੋ ਲਪਟ ਰਿਹੋ ਮਨ ਬਾਸਨਾ ਗੁਰਮਿਲ ਇਹ ਤਿਆਗੋ ਰਹਾਉ ਕਰੋ ਬੇਨਤੀ ਅਤ ਘਨੀ ਇਹੋ ਜਿਉ ਹੋ ਮਾਗੋ ਅਰਥ ਆਨ ਸਭ ਬਾਰਿਆ ਪ੍ਰੇ ਨਿਮਖ ਸੁਹਾਗੋ ਪੰਚ ਸੰਗ ਗੁਰ ਤੇ ਚੁਟੇ ਦੁਖ ਅਰ ਰਾਗੋ ਹਿਰਦੈ ਪ੍ਰਗਾਸ ਪ੍ਰਗਟ ਭਇਆ ਨਿਸਬਾਸਰ ਜਾਗੋ ਸਰਣ ਸੁਹਾਗਨ ਆਇਆ ਜਿਸ ਮਸਤਕ ਭਾਗੋ ਕਹੋ ਨਾਨਕ ਤਿਨ ਪਾਇਆ ਤਨ ਮਨ ਸੀਤ ਲਾਗੋ ਬਿਲਾਵਲ ਮਹੱਲਾ ਪੰਜਵਾਂ ਲਾਲ ਰੰਗ ਤਿਸ ਕਉ ਲੱਗਾ ਜਿਸ ਕੇ ਬਡਭਾਗਾ ਮੈਲਾ ਕਦੇ ਨਾ ਹੋਵੇ ਨ ਲਾਗੈ ਦਾਗਾ ਪ੍ਰਪਾਇਆ ਸੁਖਦਾਇਆ ਮਿਲਿਆ ਸੁਖ ਪਾਏ ਸਹਿ ਸਮਾਨਾ ਭੀਤਰੇ ਛੁੱਡਿਆ ਨਹਿ ਜਾਇ ਰਹਾਉ ਜਰਾ ਮਰੈ ਨਹਿ ਵਿਆਪੇ ਗੁਰ ਫਿਰ ਦੁੱਖ ਨ ਪਾਇਆ ਪੀ ਅੰਮ੍ਰਿਤ ਆਗਾਨਿਆ ਗੁਰ ਅਮਰ ਕਰਾਇਆ ਸੋ ਜਾਣੈ ਜਿਨ ਚਾਖਿਆ ਹਰ ਨਾਮ ਅਮੋਲਾ ਕੀਮਤ ਕਹੀ ਨ ਜਾਈਐ ਕਿਆ ਕਹਿ ਮੁੱਖ ਬੋਲਾ ਸਫਲ ਦਰਸ ਤੇਰਾ ਪਾਰ ਬ੍ਰਹਮ ਗੁਣ ਨਿਧ ਤੇਰੀ ਬਾਣੀ ਪਾਵੋ ਧੂਰ ਤੇਰੇ ਦਾਸ ਕੀ ਨਾਨਕ ਕੁਰਬਾਣੀ ਬਿਲਾਵਲ ਮਹੱਲਾ ਪੰਜਵਾਂ ਰਾਖੋ ਆਪਣੀ ਸਰਣ ਪ੍ਰਭ ਮੋਹੇ ਕਿਰਪਾ ਤਾਰੇ ਸੇਵਾ ਕਛੂ ਨਾ ਜਾਣੂ ਨੀਚ ਮੂਰਖਾਰੇ
मान करो तुद उपरे मेरे प्रीतम प्यारे, हम अपराधी सद भूलते तुम बख्शन हारे रहाओ। हम अवगण करह असंख नीत तुम निर्गुण दातारे, दासी संगत प्रभु त्याग ए कर्म हमारे। तुम देवो सब के च दया धार हम अकिरत किनारे, लाग परे तेरे दान स्यो न किस चित खसमारे। तुझते बार किच नहीं भव कटन हारे, कहो नानक शरण दयाल गुर लिहो मुग्ध उदारे। बिलावल महला पंजवा, दोसना काहू दीजिए प्रभ अपना त्याई है। जित से वह सुख हो एक न मान सोई गई है, कही है काय प्यारे तुझ बिना तुम दयाल स्वामी। सब अवगन हमा रहाओ, ज्यो तुम राखो त्यो रहा अवर नहीं चारा। नीत रहा तर तेरिया एक नाम अदारा, जो तुम करो सोई भनला मन लेता मुक्ता। सगल समग्री तेरिया सब तेरी जुगता, चरण पकारो कर सेवा जेठा कृपावै। हो कृपाल दयाल प्रभ नानक गुण गावै। बिलावल महला पंजवा, मृत हसै सिर उपरे पशुआ नहीं पूजै, बादशाह अहंकार मैं मरना नहीं सूजै। सतगुर सेवो अपना काहे फिरो अपागे, देखो कुसंबा रंगला काहे भूल लागे रहाओ। कर कर पाप दर्ब किया बर्तन कहताई, माटी स्यो माटी रली नागा उठ जाई। जाके किए श्रम करै ते बैर बरोधी, अंतकाल भज जाहिगे कहे जलो करोधी। दास रेण सोई हुआ जिस मस्तक कर्मा, कहो नानक बंधन छुटे सतगुर की सरना। बिलावल महला पंजवा, पिंगल पर्वत पार परे खल चतर बकीता, अंधले त्रिभवन सूजया गुर भेट पुनीता। महमा साधु संग की सुनो मेरे मीता, मैल खोई कोट अग हरे निर्मल भय चीता। रहाओ ऐसी भगत गोविंद की कीष्ट हस्ती जीता। जो जो कीनो अपनो तिस अभय दान दीता, सिंह बलाई होए गयो तृण मेरद कीता। श्रम करते दम आड़ कौ ते गनीत नीता, कवन बढ़ाई कह सको बेअंत गुनीता। कर कृपा मोहे नाम देहो नानक दर्श रीता। बिलावल महला पंजवा, हम बुद्ध प्रबाद नीद लोभ रसना साध, लपट कपट ग्रह बेदया मितया बिकयाद। ऐसी पेकी नेत्र मैं पूरे गुरप्रसाद, राज मिलक धन जो बिना नामै बिनबाद। रहाउ रूप धूप सुगंध ता कापर पोगाद, मिलत संग पापिष्ट तन होए दुर्गाद। फिरत फिरत मानुख पया खिन भंगन देहाद, ए अवसर ते चूकिया बहु जोन प्रमाद। प्रभ कृपा ते गुर मिले हर हर बिस्माद, सुख सहज नानक आनंद ता कै पूर्ण नाद। बिलावल महला पंजवा, चरण पए संत पोहिता तरे सागर जेत, उदय मार्ग पाए उद्यान मह गुर दसे भेत। हर हर हर हर हर हरे हर हर हर हेत, उठत बैठत सोबते हर हर हर चेत। रहो पंच चोर आगै पगे जब साध संगेत, पूंजी शब्द घणु लाभ ग्रह सोभा सेत। निश्चल आसन मिटी चिंत नाही डोलेत, भरम भुलावा मिट गया प्रापेखत नेत। गुण गंभीर गुण नायका गुण कही है केत, नानक पाया साध संग हर हर अमरेत। बिलावल महला पंजवा, बिन साधु जो जीवना ते तो बिरतारी, मिलत संग सब भ्रम मिटे गत पई हमारी। जा दिन भेटे साध मोहे उआ दिन बलियारी, तन मन अपनू जियरा फिर हो वारी। रहाउ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਆਪਾਂ ਸਾਰੇ ਖੁਸ਼ੀ ਦੇ ਮੌਕੇ ਉੱਤੇ ਸਤਿਗੁਰਾਂ ਦੇ ਚਰਨਾਂ ਵਿੱਚ ਇਕੱਤਰ ਹੋਏ ਆ। ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੇ ਦਰਬਾਰ ਦੇ ਹਜ਼ੂਰੀ ਕੀਰਤਨੀਏ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਜੱਥਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਕੀਰਤਨ ਕਰਨ ਵਾਸਤੇ ਪਹੁੰਚੇ ਨੇ, ਉਹ ਆਪ ਸਮੂਹ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੇ ਨਾਲ ਜੋੜ ਰਹੇ ਨੇ। ਇਸ ਕਰਕੇ ਸਾਧ ਸੰਗਤ ਜੀ ਗੁਰਬਾਣੀ ਕੀਰਤਨ ਦੇ ਸਤਿਕਾਰ ਨੂੰ ਮੁੱਖ ਰੱਖਦੇ ਆ। ਸਮੁੱਚੀ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜਿੰਨਾ ਵੀ ਸਮਾਂ ਅਸੀਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਸਜਣਾ ਹੈ, ਇਕਾਗਰਤਾ ਦੇ ਨਾਲ ਪ੍ਰੇਮ ਦੇ ਨਾਲ ਬੈਠਣਾ ਹੈ। ਆਪਣੀਆਂ ਗੱਲਾਂ ਬਾਤਾਂ ਨੂੰ ਕਿਰਪਾ ਕਰਕੇ ਸੰਕੋਚਣ ਦੀ ਕਿਰਪਾਲਤਾ ਕਰੋ। ਇੱਧਰ ਬੀਬੀਆਂ ਵੱਲ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਕਿਰਪਾ ਕਰੋ, ਚੁੱਪ ਦਾ ਦਾਨ ਬਖਸ਼ਿਸ਼ ਕਰੋ। ਗੁਰਬਾਣੀ ਕੀਰਤਨ ਹੋ ਰਿਹਾ, ਆਪ ਨੂੰ ਸੰਗਤਾਂ ਪ੍ਰੇਮ ਦੇ ਨਾਲ ਸਰਵਣ ਕਰੋ। ਆਓ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

What?

ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਵੀ ਭਾਈ ਸਾਹਿਬ ਜੀ ਨੇ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਨੂੰ ਬੇਨਤੀ ਕੀਤੀ ਸੀ ਕਿ ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ੋ। ਜੇ ਸੰਗਤ ਵਿੱਚ ਬੈਠ ਕਰਕੇ ਅਸੀਂ ਸੁਣਨੀ ਨਹੀਂ, ਨਾ ਪ੍ਰਚਾਰਕ ਦੀ ਗੱਲ ਸੁਣਨੀ ਹੈ, ਨਾ ਕੀਰਤਨੀਆਂ ਦੀ ਗੱਲ ਸੁਣਨੀ ਹੈ, ਨਾ ਆਪਣਾ ਹੀ ਜਿਹੜਾ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਣਾ, ਤਾਂ ਫਿਰ ਫਾਇਦਾ ਕੋਈ ਨਹੀਂ ਆਪਾਂ ਨੂੰ ਬਹਿਣ ਦਾ। ਇਹ ਬੇਸਿਕ ਹੈ ਸਾਨੂੰ ਛੋਟੇ ਹੁੰਦਿਆਂ ਨੂੰ ਸਾਡੇ ਮਾਂ ਬਾਪ ਨੇ ਸਾਨੂੰ ਦੱਸਿਆ ਹੋਇਆ ਕਿ ਅਸੀਂ ਜਦੋਂ ਗੁਰੂ ਘਰ ਜਾਣਾ ਹੈ ਤਾਂ ਕਿਵੇਂ ਜਾਣਾ ਹੈ, ਤਾਂ ਕਿੱਦਾਂ ਬੈਠਣਾ ਉੱਥੇ। ਸਾਨੂੰ ਸਾਰਿਆਂ ਨੂੰ ਪਤਾ ਵੀ ਆ ਕਿ ਅਸੀਂ ਇੱਥੇ ਆ ਕੇ ਗੱਲਾਂ ਨਹੀਂ ਕਰਨੀਆਂ, ਉੱਚੀ ਉੱਚੀ ਬੋਲਣਾ ਨਹੀਂ, ਪਰ ਫਿਰ ਵੀ ਹਟਦੇ ਨਹੀਂ। ਇਹ ਸਾਡੇ ਲਈ ਬਹੁਤ ਮਾੜੀ ਗੱਲ ਹੈ। ਮੈਂ ਅੱਜ ਵਾਸਤੇ ਨਹੀਂ, ਜਦੋਂ ਵੀ ਅਸੀਂ ਗੁਰੂ ਘਰ ਜਾਈਏ ਪੱਕਾ ਇਹ ਪੱਲੇ ਬੰਨ ਲਓ, ਥੋੜ੍ਹਾ ਟਾਈਮ ਬਹਿ ਲਓ ਮਹਾਰਾਜ ਦੀ ਹਜ਼ੂਰੀ ਵਿੱਚ, ਪਰ ਉੱਥੇ ਗੱਲਬਾਤ ਨਾ ਕਰੋ ਕੋਈ। ਇਸ ਕਰਕੇ ਉਮੀਦ ਹੈ ਕਿ ਮੇਰੀ ਗੱਲ ਨੂੰ ਤੁਸੀਂ ਅੰਡਰਸਟੈਂਡ ਕੀਤਾ ਹੋਊਗਾ ਕਿ ਮੈਂ ਕੀ ਕਹਿਣਾ ਚਾਹੁੰਦਾ। ਕਿਰਪਾ ਕਰਕੇ ਜਿੰਨੀ ਦੇਰ ਅਸੀਂ ਇੱਥੇ ਬਹਿਣਾ, ਕੇਵਲ ਅਤੇ ਕੇਵਲ ਸੁਣੋ। ਜਿਨ੍ਹਾਂ ਨੂੰ ਨਹੀਂ ਸੁਣਦਾ ਉਹ ਪੜ੍ਹ ਲਓ, ਉੱਥੇ ਪੜ੍ਹਨ ਲਈ ਵੀ ਸਕਰੀਨ 'ਤੇ ਆ ਰਿਹਾ, ਪਰ ਬੋਲੋ ਨਾ ਪਲੀਜ਼, ਆਪਣੀਆਂ ਗੱਲਾਂ ਨਾ ਕਰੋ। ਸਗੋਂ ਤੁਸੀਂ ਜੇ ਪੜ੍ਹ ਸਕਦੇ ਹਾਂ ਤਾਂ ਨਾਲ ਸ਼ਬਦ ਪੜ੍ਹੋ, ਤੁਹਾਡਾ ਵੀ ਭਲਾ ਹੋਊਗਾ, ਸਾਡਾ ਵੀ। ਇਸ ਕਰਕੇ ਜ਼ਰੂਰੀ ਬੇਨਤੀ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ। ਜਿਸ ਤਰ੍ਹਾਂ ਹੁਣ ਬੈਠੇ ਹੋ, ਇਸੇ ਤਰ੍ਹਾਂ ਚੁੱਪ ਦਾ ਦਾਨ ਬਖਸ਼ ਕੇ ਜਿੰਨਾ ਸਮਾਂ ਵੀ ਬਹਿਣਾ ਗੁਰੂ ਚਰਨਾਂ 'ਚ ਬੈਠੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

परम सत्कारयोग गुरु की साजी रिवाजी गुरु प्यारी गुरु रूप गुरु खालसा साध संगत जी सारे गज बज के फतेह बुलाओ जी। वाहेगुरु जी का खालसा वाहेगुरु जी की फतेह। जोगो जोगे अटल चवर तखत छतर दे मालक गुरता गद्दी ते सुभाईमान जाग दी जोत तन तन साहिब श्री गुरु ग्रंथ साहिब महाराज जी ने बड़ी अपार कृपा रहमत बख्शिश की है जो अज इस पावन दरबार दे विच दो परिवारों का समेल हो जा रहा है। ऐस खुशी के मौके उत्ते दास खालसा दीवान सोसाइटी गुरद्वारा साहिब सुख सागर के समूह सेवादारा वालों आप दूरों नेड़े आए सारे पतवंते सज्जणा का तहे दिलों धन्यवाद अते निघा जीवें कर रहा है। ऑन बिहाफ ऑफ खालसा दीवान सोसाइटी गुरद्वारा साहिब सुख सागर I would like to warmly welcome each one of you who came here all the way to bless this beautiful couple who is now sitting in front of Shri Guru Granth Sahib Maharaj. Thank you so much everybody for coming today, for being here as we witness two souls merging into one in the presence of our eternal Guru. As we are sitting in this Darbar with Guru Sahib as the supreme power, it is my humble request to please maintain the integrity and decorum of this darbar, which means absolutely no talking, listening to the kirtan, and paying attention. For your convenience and to help you connect more deeply, we've got screens on both sides. For those who can read the Gurbani, please try to read and sing along. And for everybody else, or for those who may not understand the actual words, we've got translations in English too. Sat Sangat Ji, sab to pehla jaruri benti hai. Apne jo niji vichar ne, galla bata ne, kirpa karke unhan nu sankochan di kirpalta karo, chupta daan bakshish karo. Apni surat, apna dhyan, shabd vich jodan da yatan karne. Jithe assi satguran de charna vich, supaag jodi de aun wale pavekh de layi ardas benti karni hai, uthe hi, ਆਪਣੀਆਂ ਝੋਲੀਆਂ ਵੀ ਗੁਰੂ ਸਾਹਿਬ ਪਾਸੋਂ ਆਪਾਂ ਖੁਸ਼ੀਆਂ ਅਤੇ ਖੇੜਿਆਂ ਦੇ ਨਾਲ ਭਰ ਕੇ ਲਿਜਾਣੀਆਂ ਨੇ। ਇਸ ਕਰਕੇ ਜਿਹਨਾਂ ਗੁਰਮੁੱਖਾਂ ਨੂੰ ਬਾਣੀ ਪੜ੍ਹਨੀ ਆਉਂਦੀ ਹੈ ਜਾਂ ਬਾਣੀ ਕੰਠ ਹੈ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਉਹ ਵੀ ਨਾਲ ਨਾਲ ਗੁਰਬਾਣੀ ਗਾਇਨ ਕਰਨ। ਬਾਕੀ ਸੰਗਤਾਂ ਵਾਸਤੇ ਸਕਰੀਨਾਂ ਲੱਗੀਆਂ ਨੇ, ਆਪ ਜੀ ਫੋਲੋ ਕਰ ਸਕਦੇ ਹੋ। ਆਓ ਦੋਨਾਂ ਹੀ ਪਰਿਵਾਰਾਂ ਦੀ ਜਾਣਕਾਰੀ ਆਪ ਜੀ ਦੇ ਸਨਮੁੱਖ ਰੱਖ ਰਿਹਾ ਦੱਸ। ਕਾਕਾ ਜੀ ਸਰਮਜੋਤ ਸਿੰਘ ਗਿੱਲ, ਸਪੁੱਤਰ ਸਰਦਾਰ ਬਲਵਿੰਦਰ ਸਿੰਘ ਜੀ ਗਿੱਲ ਅਤੇ ਮਾਤਾ ਜੀ ਗੁਰਵਿੰਦਰ ਕੌਰ ਗਿੱਲ, ਪਰਿਵਾਰ ਦਾ ਪਿਛਲੇਰਾ ਪਿੰਡ ਗਿੱਲ, ਜ਼ਿਲ੍ਹਾ ਲੁਧਿਆਣਾ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਸਰੀ ਬੀਸੀ ਦਾ ਨਿਵਾਸੀ ਹੈ। ਸਰਮਜੋਤ ਸਿੰਘ ਦੇ ਦਾਦਾ ਜੀ ਦਾ ਨਾਂ ਸਰਦਾਰ ਸੁਰਜੀਤ ਸਿੰਘ ਜੀ ਗਿੱਲ ਅਤੇ ਦਾਦੀ ਜੀ ਮਾਤਾ ਕੁਲਵੰਤ ਕੌਰ ਗਿੱਲ ਹਨ। ਇਹਨਾਂ ਦੇ ਨਾਨਾ ਜੀ ਸਰਦਾਰ ਬਲਰਾਜ ਸਿੰਘ ਜੀ ਗਿੱਲ ਅਤੇ ਨਾਨੀ ਜੀ ਮਾਤਾ ਅਮਰਜੀਤ ਕੌਰ ਗਿੱਲ ਹਨ। ਇਹ ਸੀ ਲੜਕਾ ਪਰਿਵਾਰ। ਕਮਿੰਗ ਟੂ ਦਾ ਬ੍ਰਾਈਡ, ਬੀਬਾ ਜੀ ਰਮਨਪ੍ਰੀਤ ਕੌਰ ਬਾਜਵਾ, ਸੁਪੁੱਤਰੀ ਸਰਦਾਰ ਜਗਰੂਪ ਸਿੰਘ ਜੀ ਬਾਜਵਾ ਅਤੇ ਮਾਤਾ ਜੀ ਬਲਬੀਰ ਕੌਰ ਬਾਜਵਾ। ਪਰਿਵਾਰ ਦਾ ਪਿਛਲੇਰਾ ਪਿੰਡ ਢੱਕ ਮਜਾਰਾ, ਜ਼ਿਲ੍ਹਾ ਜਲੰਧਰ, ਪੰਜਾਬ, ਅਤੇ ਇਸ ਵਕਤ ਇਹ ਪਰਿਵਾਰ ਵੀ ਸਰੀ ਬੀਸੀ ਦਾ ਹੀ ਨਿਵਾਸੀ ਹੈ। ਰਮਨਪ੍ਰੀਤ ਕੌਰ ਦੇ ਦਾਦਾ ਜੀ ਸਰਦਾਰ ਗੁਰਨੇਕ ਸਿੰਘ ਜੀ ਬਾਜਵਾ ਅਤੇ ਦਾਦੀ ਜੀ ਦਾ ਨਾਂ ਮਾਤਾ ਸੁਰਿੰਦਰ ਕੌਰ ਬਾਜਵਾ ਹੈ। ਇਹਨਾਂ ਦੇ ਨਾਨਾ ਜੀ ਸਰਦਾਰ ਅਜੀਤ ਸਿੰਘ ਜੀ ਰਾਣਾ ਅਤੇ ਨਾਨੀ ਜੀ ਮਾਤਾ ਮਹਿੰਦਰ ਕੌਰ ਰਾਣਾ ਹਨ। ਸੋ ਅਸੀਂ ਦੋਨਾਂ ਪਰਿਵਾਰਾਂ ਦੀ ਸੰਖੇਪ ਰੂਪ ਵਿੱਚ ਜਾਣਕਾਰੀ। ਹੁਣ ਸਾਧ ਸੰਗਤ ਜੀ ਆਰੰਭਤਾ ਦੀ ਅਰਦਾਸ ਹੋਵੇਗੀ, ਜਿਸ ਵਿੱਚ ਕੇਵਲ ਸੁਭਾਗ ਜੋੜੀ ਅਤੇ ਇਹਨਾਂ ਦੇ ਜੋ ਮਾਤਾ ਪਿਤਾ ਹਨ ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਕਰਕੇ ਹਾਜ਼ਰੀ ਲਵਾਉਣਗੇ। ਬਾਕੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਪ੍ਰੇਮ ਸਹਿਤ ਆਪਣੇ ਆਪਣੇ ਸਥਾਨਾਂ ਉੱਪਰ ਸਜੇ ਰਹੋ। ਆਮ ਗਨਾਸ ਕੇ ਦਾ ਕਪਲ ਸਰਮਜੋਤ ਸਿੰਘ ਐਂਡ ਰਮਨਪ੍ਰੀਤ ਕੌਰ ਐਂਡ ਦੇ ਪੇਰੈਂਟਸ, ਵੇਰਾਵਰ ਦੇ ਸਿਰਿੰਗ, ਪਲੀਜ਼ ਸਟੈਂਡ ਫੋਰ ਦੀ ਅਰਦਾਸ। ਆਪਣੇ ਆਪਣੇ ਸਥਾਨਾਂ ਉੱਪਰ ਖੜ੍ਹੇ ਹੋ ਜਾਣ। ਅਰਦਾਸ ਦੀ ਸੇਵਾ ਨਿਭਾ ਰਹੇ ਨੇ ਗਿਆਨੀ ਹਰਬੰਸ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸੁਖ ਸਾਗਰ, ਉਪਰੰਤ ਸਤਿਗੁਰਾਂ ਦਾ ਮੁੱਖ ਵਾਕ ਗਿਆਨੀ ਸੁਰਿੰਦਰ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ। ਆਓ ਪ੍ਰੇਮ ਸਹਿਤ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

శ్రీ అకారు

दुख बिन से सुख पाया।

प्रभु की शरण सगल पहला थे, दुख बिन से सुख पाया,

0: जिन पूर्ण पैर रखाई वाहिगुरु जी का खालसा वाहिगुरु जी की फतेह।
1: हुण जिवें कि सतगुरां ने आग्या बख्शिश की है पल्ले की रसम होगी जिस विच बीबा जी दे जो पिता जी हैं वो काका जी का पल्ला बीबा जी नूं फड़ाउणगे पर उस तो पहला दास केवल एक मिनट के लिए सुपाग जोड़ी ने संबोधन होगा। सो सनमजोत सिंह एंड रमनप्रीत कौर, दिस इज अ वेरी स्पेशल मोमेंट फॉर बोथ ऑफ यू गाइस। फ्रॉम टुडे ऑनवर्ड्स यू नो लॉन्गर टू सेपरेट इंडिविजुअल्स बट लाइफ लॉन्ग पार्टनर्स। आई होप यू गाइस रिमेंबर ड्यूरिंग द आनंद कार्ज वर्कशॉप आई गेव यू गाइस द डेफिनेशन ऑफ एन आइडियल कपल। ਗੁਰਬਾਣੀ ਦਾ ਫਰਮਾਨ ਹੈ ਧਨ ਫਿਰ ਇਹ ਨਾ ਆਖੀਅਨ ਬਹਿਨ ਇਕੱਠੇ ਹੋਏ ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀ ਐ ਸੋਏ। ਵਿਚ ਮੀਨਸ ਦੈਟ ਮਹਾਰਾਜ ਇਜ਼ ਸੇਇੰਗ ਦੈਟ ਆਈ ਡੂ ਨਾਟ ਰਿਗਾਰਡ ਟੂ ਪੀਪਲ ਜਸਟ ਸਿਟਿੰਗ ਟੂਗੈਦਰ ਐਜ਼ ਅ ਕਪਲ, ਫੋਰ ਦੈਟ ਦੇਰ ਇਜ਼ ਅ ਕ੍ਰਾਈਟੀਰੀਆ ਵਿਚ ਇਜ਼ ਏਕ ਜੋਤ ਦੋਏ ਮੂਰਤੀ, ਟੂ ਬਾਡੀਜ਼ ਬਟ ਵਨ ਸੋਲ, which means your actions, your thoughts, and your decisions, they all should resonate. Bless you. Today, you're both holding the palla in front of Guru Sahib, in front of your loved ones. It has a deep meaning behind it. So this is a promise that you both are making today, that we're going to stay together for the rest of our lives. We're going to put our best efforts to make things work, and I'm going to become the best version of myself for my partner. This is a commitment that I'm going to stay loyal to my partner for the rest of my life, and I'm willing to take Sanamjot Singh or Ramanpreet Kaur as my lifelong partner. I hope you guys understand. A nodding will be a yes. So I'm going to ask Sardar Jagroop Singh agge aunge ate palle di jo rasam hai ada karnge। ਪਹਿਲੇ ਦਾ ਸ਼ਬਦ ਆਪ ਨੂੰ ਸੰਗਤਾਂ ਨੂੰ ਸਰਵਣ ਕਰਾ ਰਹੇ ਨੇ ਅਤੇ ਸਤਿਕਾਰ ਜੋ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜੂਰੀ ਰਾਗੀ ਜੱਥਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਾਲੇ, ਆਓ ਪੱਲੇ ਦੀ ਰਸਮ ਹੋ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧਰਮ ਦ੍ਰਿੜੋ ਹਰ ਨਾਮ ਤੇ ਆਵੋ ਸਿਮ੍ਰਿਤ ਨਾਮ ਦ੍ਰਿੜਾਇਆ ਸਤਿਗੁਰ ਗੁਰਪੂਰਾ ਵਾਰਾ ਦੋ

मन हर हर मीठा लाया, जन कह नानक लाभ पहली। आरंभ काज रचाया

ਜਨ ਨਾਨਕ ਦੂਜੀ ਲਾਵ ਚਲਾਈ, ਅਨਹਦ

ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰੇਥਾਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਗੋਬਿੰਦਨੋ ਸਿਮਰਾਂ ਸ਼੍ਰੀ ਹਰ ਰਾਇ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਹ ਡਿੱਠੇ ਸਭ ਦੁੱਖ ਜਾਇ ਤੀਕ ਬਹਾਦਰ ਸਿਮਰਿਆ ਕਰਨੋ ਨ ਦਿਆ ਵਾ ਧਾਈ ਸਭ ਥਾਈ ਹੋਏ ਸਹਾਇ

ਸਦਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੀ ਆਰਿਆਂ ਨਾ ਚਰਾਏਗਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ

ਸਾਥ ਰੱਖਣਾ, ਬੱਚਿਆਂ ਵਿੱਚ ਪਰਸਪਰ ਪਿਆਰ ਬਖਸ਼ਣਾ, ਦੋਨਾਂ ਪਰਿਵਾਰਾਂ ਦੇ ਸਦਾ ਲਈ ਮੇਲ ਮਿਲਾ ਬਖਸ਼ਣੇ। ਸੱਚੇ ਪਾਤਸ਼ਾਹ ਜੀ ਸੁਭਾਅ ਜੋੜੀ ਦੇ ਸਿਰ 'ਤੇ ਸਦਾ ਰਹਿਮਤਾਂ ਭਰੇ ਹੱਥ ਰੱਖਣੇ। ਬੱਚਿਆਂ ਦਾ ਆਉਣ ਵਾਲਾ ਸਮਾਂ ਖੁਸ਼ੀਆਂ ਅਤੇ ਕੀੜਿਆਂ ਭਰਿਆ ਹੋਵੇ। ਦਰਕਰ ਦੀ ਪ੍ਰੀਤ ਬਖਸ਼ਣੀ, ਗੁਰੂ ਚਰਨਾਂ ਦਾ ਪਿਆਰ ਬਖਸ਼ਣਾ। ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾ ਕੇ

ero fatto da colà. Vai con di cacalza, vai con di chi fate.

ਖਾਲਸਾ ਵਾਹਿਗੁਰੂ ਜੀ।

सगले दुख बिनासे।

बंधन काट मुक्त गुर कीना, दोखा सोखा करत जन्म पुन मुआ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨਕੋਟ ਧੰਨਵਾਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਕਿਰਪਾ ਦੇ ਸਦਕਾ ਸਾਰੇ ਘਰ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਏ ਨੇ। ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਖਾਲਸਾ ਦੀਵਾਨ ਸੁਸਾਇਟੀ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ, ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਹਰਭਜਨ ਸਿੰਘ ਜੀ ਅਠਵਾਲ, ਸਮੂਹ ਗ੍ਰੰਥੀ ਸਿੰਘਾਂ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਸਾਡੀ ਸਾਰਿਆਂ ਦੀ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ, ਗੁਰੂ ਸਾਹਿਬ ਕਿਰਪਾ ਕਰਨ ਸੁਭਾਗ ਜੋੜੀ ਦੇ ਸਿਰ 'ਤੇ ਆਪਣਾ ਮਿਹਰ ਭਰਿਆ ਰੱਖ ਕਰਕੇ ਆਉਣ ਵਾਲੇ ਜੀਵਨ ਕਾਲ ਦੇ ਅੰਦਰ ਇਹਨਾਂ ਦੇ ਅੰਗ ਸੰਗ ਸਹਾਈ ਹੋਣ, ਦੋਨਾਂ ਪਰਿਵਾਰਾਂ ਵਿੱਚ ਗੁਰੂ ਸਾਹਿਬ ਮੇਲ ਮਿਲਾ ਪ੍ਰੇਮ ਇਤਫਾਕ ਬਖਸ਼ਿਸ਼ ਕਰਨ। ਆਓ ਸਾਧ ਸੰਗਤ ਜੀ, ਪੰਥ ਦੇ ਪ੍ਰਸਿੱਧ ਢਾਡੀ ਜੱਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਕੇਵਲ ਇੱਕ ਕਵਿਤਾ ਦੇ ਨਾਲ ਆਪ ਸਮੂਹ ਸੰਗਤਾਂ ਦੇ ਨਾਲ ਵਧਾਈਆਂ ਸਾਂਝੀਆਂ ਕਰਨਗੇ। ਆਓ ਤਿੰਨਾਂ ਪਾਸੋਂ ਆਪਾਂ ਵਧਾਈਆਂ ਵਾਲੀ ਕਵਿਤਾ ਸਰਵਣ ਕਰੀਏ ਜੀ, ਇਹਨਾਂ ਦਾ ਮਾਣ ਸਨਮਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਵਿਆਹ ਤੇਰੇ ਦੀਆਂ ਹੁਣ ਵਧਾਈਆਂ, ਮੈਂ ਲੱਖ ਲੱਖ ਸ਼ੁਕਰ ਮਨਾਵਾਂ ਤੇਰੀ ਸੋਹਣੀ ਜੋੜੀ ਉੱਤੋਂ ਸਦ ਕਰਵਾਨੇ ਜਾਵਾਂ। ਤੂੰ ਫੁੱਲਾਂ ਵਾਂਗੂ ਰਹੇ ਹਮੇਸ਼ਾ, ਤੇ ਸੂਰਜ ਵਰਗੀ ਲਾਲੀ ਚੜ੍ਹਦੀ ਕਲਾ 'ਚ ਰੱਖੇ ਤੁਹਾਨੂੰ ਬਾਗ ਤੇਰੇ ਦਾ ਬਾਲੀ। ਅਜੀਤਵਾਲ ਦੇ ਪਾਰਸ ਨੂੰ ਵੀ ਖੁਸ਼ੀਆਂ ਦੋਣ ਸਵਾਈਆਂ, ਸਾਡੇ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਹੋਣ ਵਧਾਈਆਂ। ਚਾਰ ਪੰਜ ਮਿੰਟ ਦੀ ਇੱਕੋ ਕਵਿਤਾ ਕਹਿ ਜਾਣੀ ਆ, ਕਿਉਂਕਿ ਵਿਆਹ ਕਾਰਜਾਂ ਦੇ ਸਮੇਂ ਖੁਸ਼ੀਆਂ ਦੀਆਂ ਕਵਿਤਾਵਾਂ ਘੋੜੀਆਂ ਗਾਈਆਂ ਜਾਂਦੀਆਂ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਵਜ਼ੀਰ ਸਾਹਿਬਾਨ ਬਾਬਾ ਸੁਰਿੰਦਰ ਸਿੰਘ ਜੀ, ਉਹਨਾਂ ਵੱਲੋਂ ਹਜ਼ੂਰੀ ਦੇ ਵਿੱਚ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦੇ ਜਾਪ ਹੋਏ ਆ। ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਵੱਲੋਂ ਕੀਰਤਨ ਕੀਤਾ ਗਿਆ। ਆਓ ਇੱਕੋ ਕਵਿਤਾ ਕਹਿ ਜਾਣੀ ਆ, ਆਪਣੇ ਮੇਰੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਸੁਭਾਗੀ ਜੋੜੀ ਨੂੰ ਆਸ਼ੀਰਵਾਦ, ਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਅਰਜੋਈ ਕਿ ਸੱਚੇ ਪਾਤਸ਼ਾਹ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਓ। ਲੰਬੀਆਂ

ਬੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਆਓ ਮੇਰੇ ਸਾਥੀ ਭਾਈ ਮਲਕੀਤ ਸਿੰਘ ਜੀ ਲੌਂਗੋਵਾਲ, ਭਾਈ ਬੂਟਾ ਸਿੰਘ ਪਰਵਾਹੀ, ਨਿਧਾਨ ਸਿੰਘ ਮੁੱਲਾਪੁਰੀ, ਗਿਆਨੀ ਭਗਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ।

0: ਦੀ ਪੱਗ ਉੱਤੇ ਬੰਨ ਕੇ,
1: ਸਿਵਾ ਵੀਰ ਜੀ ਦੀ ਪੱਗ ਉੱਤੇ ਬੰਨ ਕੇ,
0: ਸੋਹਣਾ ਵੀਰ ਜੀ ਦੀ ਪੱਗ ਉੱਤੇ ਬੰਨ ਕੇ,
1: ਸਿਵਾ

0: ਬੱਚਿਆਂ ਦੇ ਸਰ ਹੱਥ ਮੇਰਾ ਦਾ ਰੱਖੀ ਦੀਨ ਦਿਆਲਾ, ਬੱਚਿਆਂ ਦੇ ਸਰ ਹੱਥ ਮੇਰਾ ਦਾ ਰੱਖੀ ਦੀਨ ਦਿਆਲਾ, ਦਰ ਤੇਰੇ ਤੇ ਮੰਗ ਤੇ ਆਏ ਤੂੰ ਸਭ ਦਾ ਰਖਵਾਲਾ। ਵੱਧਦਾ ਰਹੇ ਪਿਆਰ ਜੋੜੀ ਦਾ ਤੇ ਵੱਧਦੀ ਰਹੇ ਪ੍ਰੀਤੀ, ਰੱਬ ਉਹਨਾਂ ਦੀਆਂ ਝੋਲੀਆਂ ਭਰਦਾ ਸਾਫ਼ ਜਿਨ੍ਹਾਂ ਦੀ ਨੀਤੀ। ਖੁਸ਼ੀਆਂ ਦੇ ਨਾਲ ਭਰ ਦਿਓ ਝੋਲੀ, ਤੋਟ ਕੋਈ ਨਾ ਆਵੇ, ਜੀਤਵਾਲ ਦਾ ਪਾਰਸ ਵੀ ਅੱਜ ਗੀਤ ਪਿਆਰ ਦੇ ਗਾਵੇ। ਦਸ ਦੇ ਜੱਥੇ ਵੱਲੋਂ ਸੁਭਾਗੀ ਜੋੜੀ ਨੂੰ, ਸਮੁੱਚੀਆਂ ਸੰਗਤਾਂ ਨੂੰ, ਦੋਹਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ। ਆਓ ਅਗਲਾ ਪ੍ਰੋਗਰਾਮ ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਪ੍ਰਸਿੱਧ ਪ੍ਰਚਾਰਕ ਭਾਈ ਸਾਹਿਬ ਭਾਈ ਵਿਪਨਪ੍ਰੀਤ ਸਿੰਘ ਜੀ ਜਰਗ ਵਾਲੇ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਪਿਆਰ ਤੇ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਅਤੇ ਸਤਿਕਾਰਯੋਗ ਢਾਡੀ ਜੱਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਤੇ ਉਹਨਾਂ ਦੇ ਸਾਥੀ ਸਿੰਘਾਂ ਦਾ, ਜਿਨ੍ਹਾਂ ਨੇ ਬਹੁਤ ਹੀ ਪਿਆਰ ਵਾਲੀ ਕਵਿਤਾ ਗਾ ਕਰਕੇ ਸੰਗਤਾਂ ਦੇ ਨਾਲ ਵਧਾਈਆਂ ਸਾਂਝੇ ਕੀਤੀਆਂ ਨੇ। ਸੋ ਸਤ ਸੰਗਤ ਜੀ, ਇੱਥੇ ਹੁਣ ਆਨੰਦ ਕਾਰਜ ਦੀ ਸੰਪੂਰਨਤਾ ਹੀ ਹੁੰਦੀ ਹੈ। ਇੱਕ ਵਾਰ ਫਿਰ ਦੋਨਾਂ ਹੀ ਪਰਿਵਾਰਾਂ ਨੂੰ ਅਤੇ ਸਮੁੱਚੀ ਸਾਧ ਸੰਗਤ ਨੂੰ ਗੁਰਦੁਆਰਾ ਸਾਹਿਬ ਸੁੱਖ ਸਾਗਰ ਦੇ ਸਮੂਹ ਸੇਵਾਦਾਰਾਂ ਵੱਲੋਂ ਲੱਖ ਲੱਖ ਵਧਾਈਆਂ। ਸਤਿਗੁਰੂ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਸਤ ਸੰਗਤ ਜੀ, ਬੜੇ ਪਿਆਰ ਸਤਿਕਾਰ ਦੇ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ। ਸ਼ਗਨ ਬਾਰੇ ਬੇਨਤੀ ਇਸ ਪ੍ਰਕਾਰ ਹੈ ਕਿ ਸਤਿਗੁਰਾਂ ਦੀ ਹਜ਼ੂਰੀ ਅੰਦਰ ਸ਼ਗਨ ਕੇਵਲ ਮਾਤਾ ਪਿਤਾ ਹੀ ਪਾਉਣਗੇ, ਬਾਕੀ ਸੰਗਤਾਂ ਵਾਸਤੇ ਜੋ ਅਰੇਂਜਮੈਂਟ ਹੋਏ ਆਪ ਜੀ ਨੇ ਉੱਥੇ ਪਹੁੰਚਣਾ। ਪਰਿਵਾਰ ਵੱਲੋਂ ਲੰਗਰ ਪ੍ਰਸ਼ਾਦਾ ਤਿਆਰ ਹੈ, ਜ਼ਰੂਰ ਛੱਕ ਕੇ ਜਾਣਾ ਜੀ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਤ ਸੰਗਤ ਜੀ, ਅਤੇ ਸਾਰਿਆਂ ਦਾ ਪਹਿਲਾਂ ਧੰਨਵਾਦ ਵੀ ਕਰ ਲਈਏ ਕਿ ਸੰਗਤਾਂ ਦਾ ਠਾਠਾ ਮਾਰਦੇ ਇਕੱਠ ਸੀ, ਪਰ ਫਿਰ ਵੀ ਅਸੀਂ ਡਿਸਿਪਲਿਨ ਦੇ ਵਿੱਚ ਰਹੇ। ਹੁਣ ਇਹ ਡਿਸਿਪਲਿਨ ਆਪਾਂ ਉਨ੍ਹਾਂ ਚਿਰ ਮੇਨਟੇਨ ਕਰਨਾ ਹੈ ਕਿ ਜਿੰਨਾ ਚਿਰ ਅਸੀਂ ਥੱਲੇ ਨਹੀਂ ਪਹੁੰਚ ਜਾਂਦੇ। ਸੋ ਮਹਾਰਾਜ ਦੀ ਹਜ਼ੂਰੀ ਵਿੱਚ ਗੱਲਾਂ ਬਾਤਾਂ ਕਰਨ ਤੋਂ, ਮਿਲਣ ਗਿਲਣ ਤੋਂ ਪਰਹੇਜ਼ ਰੱਖਣਾ, ਵਧਾਈਆਂ ਸਾਂਝੀ ਕਰਨ ਤੋਂ ਪਰਹੇਜ਼ ਰੱਖਣਾ। ਹਾਂ, ਥੱਲੇ ਚੱਲ ਕਰਕੇ ਮਿਲ ਸਕਦੇ ਹਾਂ, ਪਰ ਪਲੀਜ਼ ਸਤਿਕਾਰ ਨੂੰ ਮੁੱਖ ਰੱਖਦੇ ਹੋਏ ਟ੍ਰਾਈ ਟੂ ਅਵੋਇਡ ਇਟ ਇਨ ਦ ਮੇਨ ਹਾਲ। ਸੋ ਥੈਂਕ ਯੂ ਸੋ ਮੱਚ ਵਾਂਸ ਅਗੇਨ ਐਵਰੀਬਡੀ ਫੋਰ ਬੀਇੰਗ ਹੇਅਰ, ਫੋਰ ਕਮਿੰਗ ਹੇਅਰ ਟੂਡੇ, ਐਂਡ ਬੈਸਟ ਵਿਸ਼ਿਜ਼ ਟੂ ਦਾ ਬਿਊਟੀਫੁਲ ਕਪਲ ਸਰਮਜੋਤ ਸਿੰਘ ਐਂਡ ਰਮਨਪ੍ਰੀਤ ਕੌਰ ਔਨ ਦ ਬਿਊਟੀਫੁਲ ਜਰਨੀ ਦੈਟ ਯੂ ਗਾਇਜ਼ ਆਰ ਗੋਇੰਗ ਟੂ ਹੈਵ ਟੁਗੈਦਰ, ਐਂਡ ਵੀ ਆਰ ਓਵਰਜੋਇਡ ਟੂ ਪ੍ਰੋਨਾਊਂਸ ਯੂ ਐਜ਼ ਹਸਬੈਂਡ ਐਂਡ ਵਾਈਫ। ਸੋ ਗੁੱਡ ਲੱਕ ਫੋਰ ਦਾ ਫਿਊਚਰ, ਮਹਾਰਾਜ ਕਿਰਪਾ ਕਰਨ, ਅੰਗ ਸੰਗ ਸਹਾਈ ਹੋਣ, ਐਂਡ ਆਈ ਐਮ ਸੀਇੰਗ ਅ ਲੋਟ ਆਫ ਯੂਥ ਹੇਅਰ ਇਨ ਦ ਸੰਗਤ। ਸੋ ਉਹਨਾਂ ਲਈ ਵੀ ਮੇਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਭੁਲੇਖੇ 'ਚ ਨਾ ਰਹੀਏ ਕਿ ਗੁਰਦੁਆਰਾ ਸਾਹਿਬ ਇਜ਼ ਜਸਟ ਫੋਰ ਦ ਵੈਡਿੰਗਸ। ਨਾਓ ਗੁਰਦੁਆਰਾ ਸਾਹਿਬ ਸਾਡੇ ਰੈਗੂਲਰ ਵੀ, ਅਸੀਂ ਆਇਆ ਕਰੋ, ਸੇਵਾ ਕਰਿਆ ਕਰੋ, ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਾਂਗੇ, ਮਹਾਰਾਜ ਕਿਰਪਾ ਕਰਨਗੇ। ਸਾਡਾ ਜੀਵਨ ਜਿਹੜਾ ਹੈ, ਵਟ ਇਜ਼ ਅ ਪਰਪਸ ਆਫ ਲਾਈਫ, ਵੀ ਵੁੱਡ ਅੰਡਰਸਟੈਂਡ ਦੈਟ। ਸੋ ਦੈਟਸ ਵਾਈ ਆਵਰ ਆਸਕ ਐਵਰੀਬਡੀ ਕਿ ਆਇਆ ਕਰੋ, ਸੇਵਾ ਕਰਿਆ ਕਰੋ, ਸਿਮਰਨ ਕਰਿਆ ਕਰੋ, ਵੱਧ ਤੋਂ ਵੱਧ ਸਤਿਗੁਰੂ ਜਿਹੜਾ ਸਾਨੂੰ ਮਹਾਰਾਜ ਨੇ ਹੁਕਮ ਕੀਤਾ ਹੈ ਉਹਨੂੰ ਕਮਾਉਣ ਦਾ ਯਤਨ ਕਰਨਾ ਹੈ। ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਅਤੇ ਬੋਲਦਿਆਂ ਤੋਂ ਸੇਵਾ ਨਿਭਾਉਂਦਿਆਂ ਤੋਂ ਇੰਨੀਆਂ ਅਨੇਕਾਂ ਭੁੱਲਾਂ ਹੋਈਆਂ ਗੁਰੂ ਕੀ ਸੰਗਤ ਅਤੇ ਸਤਿਗੁਰੂ ਜੀ ਬਖਸ਼ਣਯੋਗ ਨੇ। ਸੋ ਥੈਂਕ ਯੂ ਸੋ ਮੱਚ ਵਾਂਸ ਅਗੇਨ, ਐਂਡ ਅਪੋਲੋਜਾਈਜ਼ ਫੋਰ ਐਨੀ ਮਿਸਟੇਕਸ ਦੈਟ ਆਈ ਮਾਈਟ ਹੈਵ ਮੇਡ, ਕਿਸੇ ਦਾ ਨਾਂ ਗਲਤ ਲੈਤਾ ਹੋਵੇ, ਮਾਫੀ ਦੇ ਦਿਓ। ਧੰਨਵਾਦ ਸਾਰਿਆਂ ਦਾ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਪੇ ਗੁਰ ਪ੍ਰਸਾਦ ਆਪਣਾ ਪ੍ਰਭ ਜਪੇ ਰਹਾਉ ਪਾਰ ਬ੍ਰਹਮ ਜਬ ਹੋਏ ਦਿਆਲ ਸਾਧੂ ਜਨ

शोभंत संगत के मुख उज्जल पे सगल थान निंद के गए सास सास जन

ਜਾਤ ਨਿਮਕ ਮੈਂ ਸਤਿਗੁਰ ਬੁੱਧ ਸਿੱਖ ਲਾਈ ਨਰ ਤੇ ਉਪਜ ਸੁਰਗ ਕੋ ਜੀਤਿਓ ਸੋ ਅਭਗਤ ਅਵਖਦ ਮੈਂ ਪਾਈ ਜਹਾਂ ਜਹਾਂ ਤੂੰ ਨਾਰਦ ਟੇਕੇ ਨੈਕ ਟਿਕਾਬੋ ਮੋਹੇ ਤੇਰੇ ਨਾਮ ਅਭਿਲੰਬ ਬਹੁਤ ਜਨ ਉਧਰੇ ਨਾਮੇ ਕੀ ਨਿਜ ਮਤ ਏ ਗੌਂਡ ਮੋਹੇ ਲਾਗਤੀ ਤਾਲਾ ਵੇਲੀ ਬਛਰੇ ਬਿਨ ਗਾਏ।

ਛੋਟਲਾ, ਧਨ ਚੋਖਤਾ ਮਾਖਨ ਕੋਟਲਾ, ਨਾਮ ਦੇ ਨਾਰਾਇਣ ਪਾਇਆ, ਗੁਰ ਪੇਟਤ ਲੱਖ ਲਖਾਇਆ। ਜੈਸੇ ਬਿਖੇ ਹੇਤ ਪਰ ਨਾਰੀ, ਐਸੇ ਨਾਮੇ ਪ੍ਰੀਤ ਮੁਰਾਰੀ, ਜੈਸੇ ਤਾਪ ਤੇ ਨਿਰਮਲ ਕੰਮ, ਤੈਸੇ ਰਾਮ ਨਾਮ ਬਿਨ ਵਾਪਰੋ ਨਾਮ, ਰਾਗ ਗੌਂਡ ਵਾਣੀ ਨਾਮ ਦਿਓ ਜੀਓ ਕੀ ਘਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਹਰ ਹਰ ਕਰਤ ਮਿਟੇ ਸਭ ਪਰਮ, ਹਰ ਕੋ ਨਾਮ ਲੈ ਉੱਤਮ ਧਰਮ, ਹਰ ਹਰ ਕਰਤ ਜਾਤ ਕੁਲ ਹਰੀ, ਸੋ ਹਰ ਅੰਦਲੇ ਕੀ ਲਾਕਰੀ। ਹਰੇ ਨਮ ਸਤੇ ਹਰੇ ਨਮੈ, ਹਰ ਹਰ ਕਰਤ ਨਹੀਂ ਦੁੱਖ ਜਮੈ ਰਹਾਓ, ਹਰ ਹਰ ਨਾਕਸ ਹਰੇ ਪ੍ਰਾਣ, ਅਜੇ ਮਲ ਕੀ ਓ ਬੈਕੁੰਠੇ ਥਾਨ, ਸੋ ਅਪਣਾਵਤ ਗਨ ਕਾ ਤਰੀ, ਸੋ ਹਰ ਨੈਣੋ ਕੀ ਪੋਤਰੀ। ਹਰ ਹਰ ਕਰਤ ਪੂਤ ਨਾ ਤਰੀ, ਬਾਲ ਘਾਤ ਨੀ ਕਪਟੈ ਭਰੀ, ਸਿਮਰਨ ਦਰੋਪਦ ਸੋਤੀ ਉਦਰੀ, ਗੌਤਮ ਸਤੀ ਸਿਲਾ ਨਿਸ ਤਰੀ। ਕੇਸੀ ਕੰਸ ਮੱਥਨ ਜਿਨ ਕੀਆ, ਜੀ ਦਾਨ ਕਾਲੀ ਕੋ ਦੀਆ, ਪ੍ਰਣਵੇ ਨਾਮਾ ਐ ਸੋ ਹਰੀ, ਜਾਸ ਜਪਤ ਪੈ ਆਪ ਤਾ ਟਰੀ। ਗੌਂਡ ਪੈਰੋਂ ਪੂਤ ਸੀਤਲਾ ਤਾਵੈ, ਖਰ ਬਹਨ ਉਸ਼ਾਰ ਉਡਾਵੈ, ਹੋ ਤੋ ਏਕ ਰਮਈਆ ਲਿਹੋ, ਆਨ ਦੇਵ ਬਦਲਾ ਬਨਦੇ ਹੋ ਰਹੋ। ਸਿਵ ਸਿਵ ਕਰਤੇ ਜੋ ਨਰ ਤਿਆਵੈ, ਮਰਦ ਚਰੇ ਟਹਰੂ ਡੌਰ ਟਮਕਾਵੈ, ਮਹਾਮਾਈ ਕੀ ਪੂਜਾ ਕਰੇ, ਨਰ ਸਹਿ ਨਾਰ ਹੋਏ ਔਤਰੇ। ਤੂੰ ਕਈਅਤ ਹੀ ਆਦਿ ਭਵਾਨੀ, ਮੁਕਤ ਕੀ ਵਰੀਆ ਕਹਾਂ ਛਪਾਨੀ, ਗੁਰਮਤਿ ਰਾਮ ਨਾਮ ਗੌ ਮੀਤਾ, ਪ੍ਰਣ ਬੈ ਨਾਮਾ ਇਉਂ ਕਹੇ ਗੀਤਾ। ਬਿਲਾਵਲ ਗੌਂਡ

होए, पानी मरे ना बुझाया जाए, ऐसा दीवा नीर तराए, डोले बाओ न वड्डा होए, जापे ज्यों सिंघासन लोए, खत्री ब्राह्मण सूद के वैस, निरतन पाया गुणी हसांस, ऐसा दीवा बाले कोए, नानक सो पारंगत होए। राम कली महला पहला, तुद नो निबण मनन तेरा नाओ, साच पेट बैसन को ताओ, सत संतोख होवे अरदास, तां सुन साध बहाले पास, नानक बिरथा कोए न होए, ऐसी दरगह साचा सोए रहाओ, प्राप्त पोता कर्म पसाओ, तू दे बे मंगत जान चाओ, भांडे पाओ पवे तिते आए, तुरते छोड़ी कीमत पाए, जिन किछ किया सो किछ करे, अपनी कीमत आपे तहे, गुरमुख प्रगट होआ हर राय, ना को आवे ना को जाए, लोक ते कार कहे मंगत जन, मांगत मान न पाया, सह की गल्लां दर की बातां तै तां कहण कहाया, मराम कली महला पहला, सागर में बूंद बूंद में सागर कबण बुझे बिद जाने, उत्पज चल ताप कर चीने आपे तत् पछाणे, ऐसा ज्ञान विचारे कोई तिस्ते मुक्त परम गत होई रहाओ, दिन में रहन रहन में दिनियर ओसन सीत विद सोई, ताकि गित मत अवर न जाने गुरबिन समझ न होई, पुरख में नार नार में पुरका बुझो ब्रह्म ज्ञानी, धुन में ध्यान ध्यान में जानिया गुरमुख कथ कहानी, मन में जोत जोत में मनुआ पंच मिले गुर पाई, नानक तिनके सद बलिहारी जिन एक शब्द ले बलाई, राम कली महला पहला, जा हर प्रभ कृपा तारी ता होमें बिचो मारी, सो सेवक राम प्यारी जो गुर शब्दी बिचारी, सो हर जन हर प्रभ पावें एनस भगत करे दिन राती, लाज छोड़ हर के गुण गावें राव, तुन बाजे अनहद कोरा मन मान्या हर रस मोरा, गुर पूरे सच समाया गुर याद पुरख हर पाया, सब नाद वेद गुरवाणी मन राता सारंग पाणी, तै तीरथ वर्त तप सारे गुर मिलया हर निसतारे, जय आप गया पौ पागा गुर चरणी सेवक लागा, गुर सतगुर भरम चुकाया को नानक शब्द मिलाया, राम कली महला पहला, शादन भोजन मांगत पागे खुदिया दुष्ट जले दुखिया गे, गुरमत नहीं लेनी दुरमत पत खोई गुरमत भगत पावे जन कोई, जोगी जुगत सहज कर वासे एक दृष्ट कर एको कर देखिया भेखिया भाई शब्द तृपता से रहाओ, पंच मैल गड़िया दे तारी राम कला निबे पत सारी, धर टूटी गांडो सिर पार लकरी विखर जरी मंज पार, गुर का शब्द विचार जोगी दुख सुख सम करना सोग वियोगी, भुगत नाम गुर शब्द विचारी अस्थिर कंध जपे निरंकारी, सहज जगोटा बंधन ते छोटा काम क्रोध गुर शब्दी लोटा, मन में मुंद्रा हर गुर सरण नानक राम भगत जन तरण, एक ओंकार सत गुर प्रसाद राम कली महला तीजा घर पहला, सत युग सच कहे सब कोई कर कर भगत गुरमुख होई, सत युग धर्म पैर है चार गुरमुख बूझे को विचार, युग चारे नाम बढ़ियाई होई जे नाम लागे सो मुक्त होवे, गुर बिन नाम न पावे कोई राओ, त्रेते एक कल की नींदोर पखंड वरत्या हर जानन दोर, गुरमुख बूझे सोजी होई अंतर नाम बसे सुख होई, द्वापर दूजे दुबदा होए परम पुलाने जाने दोए, द्वापर धर्म दोए पैर रखाए गुरमुख होवे ता नाम दृढ़ाए, कलयुग धर्म कला एक रहाए एक पैर चले माया मोह वधाए, माया मोह अत गुबार सतगुर पेटे नाम उधार, सब युग में साचा एको सोई सब में सच दूजा नहीं कोई, साचे कीरत सच सुख होई
ਗੁਰਮੁਖ ਨਾਮ ਬਖਾਣੇ ਕੋਈ। ਸਭ ਜੁਗ ਮੈਂ ਨਾਮ ਹੀ ਉੱਤਮ ਹੋਈ, ਗੁਰਮੁਖ ਵਿਰਲਾ ਬੂਝੇ ਕੋਈ। ਹਰ ਨਾਮ ਧਿਆਏ ਭਗਤ ਜਨ ਸੋਈ, ਨਾਨਕ ਜੁਗ ਜੁਗ ਨਾਮ ਵਡਿਆਈ ਹੋਈ। ਰਾਮ ਕਲੀ ਮਹੱਲਾ ਚੌਥਾ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੇ ਵਡਭਾਗ ਹੋਵੇ ਵਡਭਾਗੀ, ਤਾਂ ਹਰ ਹਰ ਨਾਮ ਧਿਆਵੇ। ਨਾਮ ਜਪਤ ਨਾਮੇ ਸੁਖ ਪਾਵੇ, ਹਰ ਨਾਮੇ ਨਾਮ ਸਮਾਵੇ। ਗੁਰਮੁਖ ਭਗਤ ਕਰੋ ਸਦ ਪ੍ਰਾਣੀ, ਹਿਰਦੇ ਪ੍ਰਗਾਸ ਹੋਵੇ ਲਿਵ ਲਾਗੇ। ਗੁਰਮਤ ਹਰ ਹਰ ਨਾਮ ਸਮਾਣੀ ਰਹੋ, ਹੀਰਾ ਰਤਨ ਜਵੇ ਹਰ ਮਾਣਕ, ਬਹੁ ਸਾਗਰ ਭਰਪੂਰ ਕੀਆ। ਜਿਸ ਬੜ ਭਾਗ ਹੋਵੇ ਬੜ ਮਸਤਕ, ਤਿੰਨ ਗੁਰਮਤ ਕੱਢ ਕੱਢ ਲੀਆ। ਰਤਨ ਜਵੇ ਹਰ ਲਾਲ ਹਰ ਨਾਮਾ, ਗੁਰ ਕਾਢ ਤਲੀ ਦਿਖਲਾਇਆ। ਭਾਗਹੀਣ ਮਨਮੁੱਖ ਨਹੀਂ ਲੀਆ, ਤ੍ਰਿਣ ਓਲੇ ਲਾਖ ਛਪਾਇਆ। ਮਸਤਕ ਭਾਗ ਹੋਵੇ ਤੁਰ ਲਿਖਿਆ, ਤਾਂ ਸਤਿਗੁਰ ਸੇਵਾ ਲਾਏ। ਨਾਨਕ ਰਤਨ ਜਵੇ ਹਰ ਪਾਵੇ, ਧੰਨ ਧੰਨ ਗੁਰਮਤ ਹਰ ਪਾਏ। ਰਾਮ ਕਲੀ ਮਹੱਲਾ ਚੌਥਾ, ਰਾਮ ਜਨਾ ਮਿਲ ਪਿਆ ਨੰਦਾ, ਹਰ ਨੀ ਕੀ ਕਥਾ ਸੁਣਾਏ। ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮਿਲ ਬੁੱਧ ਪਾਏ। ਰਾਮ ਜਨ ਗੁਰਮਤ ਰਾਮ ਬੁਲਾਏ, ਜੋ ਜੋ ਸੁਣੇ ਕਹੇ ਸੋ ਮੁਕਤਾ। ਰਾਮ ਜਪਤ ਸੁਹਾਏ ਰਹਾਉ, ਜੇ ਵੜ ਪਾਗ ਹੋਵੇ ਮੁਖ ਮਸਤਕ, ਹਰ ਰਾਮ ਜਨਾ ਪੇਟਾਏ। ਦਰਸ਼ਨ ਸੰਤ ਦਿਓ ਕਰ ਕਿਰਪਾ, ਸਭ ਦਾਲਦ ਦੁੱਖ ਲੈ ਜਾਏ। ਹਰ ਕੇ ਲੋਗ ਰਾਮ ਜਨ ਨੀਕੇ, ਭਾਗ ਹੀਣ ਨਾ ਸੁਖਾਏ। ਜਿਉਂ ਜਿਉਂ ਰਾਮ ਕਹੇ ਜਾਨੀ ਉੱਚੇ, ਨਰ ਨਿੰਦਕ ਡਾਂਸ ਲਗਾਏ। ਤਿਰਗ ਤਿਰਗ ਨਰ ਨਿੰਦਕ, ਜਿਨ ਜਨ ਨਹੀਂ ਪਾਏ। ਹਰ ਕੇ ਸਖਾ ਸਖਾਏ, ਸੇ ਹਰ ਕੇ ਚੋਰ ਬੇਮੁਖ, ਕਾਲੇ ਜਿਨ ਗੁਰ ਕੀ ਪਹਿਜ ਨ ਪਾਏ। ਦਇਆ ਦਇਆ ਕਰ ਰਾਖੋ ਹਰ ਜੀਓ, ਹਮ ਤੀਨ ਤੇਰੀ ਸ਼ਰਣਾਏ। ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ, ਜਨ ਨਾਨਕ ਬਖਸ਼ ਮਿਲਾਏ। ਰਾਮ ਕਲੀ ਮਹੱਲਾ ਚੌਥਾ, ਹਰ ਕੇ ਸਖਾ ਸਾਧ ਜਨ ਨੀਕੇ, ਤਿੰਨੀ ਉੱਪਰ ਹੱਥ ਬਤਾਵੇ। ਗੁਰਮੁਖ ਸਾਧ ਸਹੀ ਪ੍ਰਭ ਪਾਏ, ਕਰ ਕਿਰਪਾ ਆਪ ਮਿਲਾਵੇ। ਰਾਮ ਮੁਕੋ ਹਰ ਜਨ ਮੇਲ ਮਨ ਪਾਵੇ, ਅਮਿਓ ਮਿਓ ਹਰ ਰਸ ਹੈ ਮੀਠਾ, ਮਿਲ ਸੰਤ ਜਨਾ ਮੁਖ ਪਾਵੇ ਰਹਾਓ। ਹਰ ਕੇ ਲੋਗ ਰਾਮ ਜਾਨੇ ਉਤਮ, ਮਿਲੇ ਉਤਮ ਪਦਵੀ ਪਾਵੇ। ਹਮ ਹੋਵਤ ਚੇਰੀ ਦਾਸ ਦਾਸਨ ਕੀ, ਮੇਰੀ ਠਾਕੁਰ ਖੁਸ਼ੀ ਕਰਾ, ਮੇਰਾ ਠਾਕੁਰ ਖੁਸ਼ੀ ਕਰਾਵੇ। ਸੇਵਕ ਜਨ ਸੇਵੇ ਸੇਵੜ ਪਾਗੇ, ਰਿਦ ਮਨ ਤਨ ਪ੍ਰੀਤ ਲਗਾਵੇ। ਬਿਨ ਪ੍ਰੀਤੀ ਕਰੇ ਬਹੁ ਵਾਤਾ, ਕੂੜ ਬੋਲ ਕੂੜ ਫਲ ਕਾ ਪਾਵੇ। ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ, ਹਰ ਸੰਤ ਭਗੀ ਲੈ ਪਾਵੇ। ਹੋਂ ਕਾਟੋ ਕਾਟ ਵਾੜ ਸਿਰ ਰਾਖੋ, ਜਿਤ ਸੰਤ ਨਾਨਕ ਸੰਤ ਚੜ ਆਵੇ। ਰਾਮ ਕਲੀ ਮਹੱਲਾ ਚੌਥਾ, ਜੇ ਬੜ ਭਾਗ ਹੋਵੇ ਬੜ ਮੇਰੇ, ਜਨ ਮਿਲਦਿਆਂ ਟਿੱਲ ਨ ਲਾਈਐ। ਹਰ ਜਨ ਅੰਮ੍ਰਿਤ ਕੁੰਟ ਸਰ ਨੀਕੇ, ਬੜ ਭਾਗੇ ਤੇ ਤਨਵਾਈਐ। ਰਾਮ ਮੋਕੋ ਹਰ ਜਨ ਕਾਰੇ ਲਾਈਐ, ਜਿਉਂ ਪਾਣੀ ਪੱਖਾ ਪੀਸੋ ਸੰਤ ਆਗੇ। ਪਗ ਮਲ ਮਲ ਤੋਰ ਮੁੱਖ ਲਾਈਏ ਰਹਾਓ, ਹਰ ਜਨ ਵੱਡੇ ਵੱਡੇ ਵੜਿਓ ਚੇ, ਜੋ ਸਤਿਗੁਰ ਮੇਲ ਮਿਲਾਈਐ। ਸਤਿਗੁਰ ਜੇ ਬੜ ਅਵਰ ਨਾ ਕੋਈ, ਮਿਲ ਸਤਿਗੁਰ ਪੁਰਖ ਤਿਹਾਈਐ। ਸਤਿਗੁਰ ਸਰਨ ਪਰੇ ਤਿੰਨ ਪਾਇਆ, ਮੇਰੇ ਠਾਕੁਰ ਲਾਜ ਰਖਾਈਐ। ਇੱਕ ਆਪਣੇ ਸਵਾਏ ਆਏ ਬਹੇ ਗੁਰ ਆਗੇ, ਜਿਉਂ ਬਗਲ ਸਮਾਧ ਲਗਾਈਐ। ਬਗਲਾ ਕੰਗ ਨੀਚ ਕੀ ਸੰਗਤ, ਜਾਏ ਕਰੰਕ ਬਿਖੂ ਮੁਖ ਲਾਈਐ। ਨਾਨਕ ਮੇਲ ਮੇਲ ਪ੍ਰਭ ਸੰਗਤ, ਮਿਲ ਸੰਗਤ ਹੰਸ ਕਰਾਈਐ।

ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ, ਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਵਿਨਿਆ ਵਰ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਖਾਇਆ ਰਹਾਉ, ਮੇਰੇ ਇੱਕ ਕਿਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਮਰੇ ਮੇਰੀ ਮਾਇਆ, ਧਨ ਧਨ ਵੱਡ ਭਾਗ ਗੁਰ ਸਰਣੀ ਆਏ ਹਰ ਗੁਰ ਮਿਲ ਦਰਸ਼ਨ ਪਾਇਆ, ਮੈਂ ਅਵਰ ਨ ਕੋਈ ਸੂਜੈ ਬੂਜੈ, ਮਨ ਹਰ ਜਪ ਜਪੋ ਜਪਾਇਆ, ਨਾਮਹੀਣ ਫਿਰੇ ਸੇ ਨਕਟੇ ਤਿਨ ਕਸ ਕਸ ਨੱਕ ਵਡਾਇਆ, ਮੋਕੋ ਜਗ ਜੀਵਨ ਜੀਵਾਲ ਲੈ ਸਵਾਮੀ, ਹਿਰਦਿਆਂਤਰ ਨਾਮ ਵਸਾਇਆ, ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਧਿਆਇਆ, ਰਾਮ ਕਲੀ ਮਹੱਲਾ ਚੌਥਾ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲੇ ਹਰਿ ਉਰ ਧਾਰੈ, ਜੀ ਦਾਨ ਗੁਰ ਪੂਰੇ ਦੀਆ, ਹਰਿ ਅੰਮ੍ਰਿਤ ਨਾਮ ਸਮਾਰੇ, ਰਾਮ ਗੁਰ ਹਰ ਹਰ ਨਾਮ ਕੰਠ ਧਾਰੇ, ਗੁਰਮੁਖ ਕਥਾ ਸੁਣੀ ਮਨ ਪਾਈ, ਤਨ ਤਨ ਵੱਡ ਭਾਗ ਹਮਾਰੇ ਰਹਾਉ, ਕੋਟ ਕੋਟ ਤੇ ਤੀਸ ਤੇ ਆਵੇ ਤਾਂ ਕਾ ਅੰਤ ਨ ਪਾਵੇ ਪਾਰੇ, ਹਿਰਦੇ ਕਾਮ ਕਾਮਣੀ ਮੰਗੇ ਰਿਦ ਮੰਗੇ ਹਾਥ ਪਸਾਰੇ, ਹਰ ਜਸ ਜਪ ਜਪ ਵੱਡਾ ਬਣੇਰਾ, ਗੁਰਮੁਖ ਰਖੋ ਰਧਾਰੇ, ਜੇ ਵੱਡ ਭਾਗ ਹੋਵੇ ਤਾਂ ਪਾਈਏ, ਜੇ ਵੱਡ ਭਾਗ ਹੋਵੇ ਤਾਂ ਜਪੀਏ, ਹਰ ਪਹੁ ਜਲ ਪਾਰ ਉਤਾਰੇ, ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰਾਖੇ ਜਨ ਕੰਠ ਜਨ ਧਾਰੈ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਵਾਰ ਕੇ ਹਰ ਪ੍ਰਿਤ ਪਾਰੇ, ਰਾਗ ਰਾਮ ਕਲੀ ਮਹੱਲਾ ਪੰਜਵਾਂ, ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ,

ਕੋਈ ਵਾਂਛੇ ਭੈਸ ਕੋਈ ਸਿਰ ਗਿੰਦੋ ਕੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ ਰਾਮ ਕਲੀ ਮਹੱਲਾ ਪੰਜਵਾਂ ਪਵਣੇ ਮੈਂ ਪਵਣ ਸਮਾਇਆ ਜੋਤੀ ਮੈਂ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਵਣ ਹਾਰੇ ਕੀ ਕਵਨ ਟੇਕ ਕੌਣ ਮੁਆ ਰੇ ਕੌਣ ਮੁਆ ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ ਤੋ ਇਹ ਤੋ ਚਲਤ ਪਿਆ ਰਹੋ ਅਗਲੀ ਕਿਛ ਖਬਰ ਨਾ ਖਾ ਪਾਈ ਰੋਵਣ ਹਾਰ ਵੀ ਉਠ ਸਿਧਾਈ ਭਰਮ ਮੋਕੇ ਬਾਂਦੇ ਬੰਦ ਸੁਪਨ ਪਿਆ ਪਖਲਾਏ ਅੰਧ ਇਹੋ ਤੋ ਰਚਨ ਰਚਿਆ ਕਰਤਾਰ ਆਵਤ ਜਾਵਤ ਹੁਕਮ ਅਪਾਰ ਨੈ ਕੋ ਮੂਆ ਨਾ ਮਰਨੇ ਜੋਗ ਨੈ ਬਿਨ ਸੇ ਅਵਿਨਾਸੀ ਹੋਗ ਜੋ ਇਹੋ ਜਾਣੋ ਸੋ ਇਹੋ ਨਾਹੀ ਜਾਣਣ ਹਾਰੇ ਕੋ ਬਨ ਜਾਉ ਕੋ ਨਾਨਕ ਗੁਰ ਪਰਮ ਚੁਕਾਇਆ ਨਾ ਕੋਈ ਮਰੇ ਨਾ ਬਹਿ ਜਾਇਆ ਰਾਮ ਕਲੀ ਮਹੱਲਾ ਪੰਜਵਾਂ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੋਂ ਜੀਵੈ ਫਿਰ ਨਾ ਖਾਈ ਮਹਾਕਾਲ ਰਹਾਉ ਕੋਟ ਜਨਮ ਪਰਮ ਪਰਮ ਭਰਮ ਆਇਓ ਵੱਡੇ ਪਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੇ ਨਾਹੀ ਉਧਾਰ ਬਾਬਾ ਨਾਨਕ ਆਖੇ ਹੋ ਵਿਚਾਰ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਚਾਰ ਪੁਕਾਰੇ ਨਾ ਤੂੰ ਮਾਨੇ ਖਟ ਬੀਏ ਕਾ ਵਾਤ ਬਖਾਨੇ ਦਸ ਅਸਟੇ ਮਿਲੇ ਕੋ ਕਹਿਆ ਤਾਂ ਵੀ ਜੋਗੀ ਭੇਦ ਨਾ ਲਹਿਆ ਕਿੰਗੁਰੀ ਅਨੂਪ ਵਾਂਝੇ ਜੋਗੀਆ ਮਤ ਵਾਰੋ ਰੇ ਰਹਾਓ ਪ੍ਰਥਮੇ ਵਸਿਆ ਸਤ ਕਾ ਖੇੜਾ ਤ੍ਰਿਤੀਏ ਮੈਂ ਕੁਛ ਪਿਆ ਦੂ ਤੇਣਾ ਦੁਤੀ ਅਰਧ ਅਰਧ ਸਮਾਇਆ ਏਕ ਰਿਆ ਤਾਂ ਏਕ ਦਿਖਾਇਆ ਏਕੇ ਸੂਤ ਪਰੋਏ ਮਣੀਏ ਗਾਟੀ ਪਿੰਨ ਪਿੰਨ ਪਿੰਨ ਤਣੀਏ ਫਿਰਤੀ ਮਾਲਾ ਬਹੁ ਬਿਧ ਪਾਏ ਖਿੱਚਿਆ ਸੋਤ ਤਾਂ ਆਈ ਥਾਏ ਚੌ ਮੈਂ ਏਕੇ ਮੱਟ ਹੈ ਕੀਆ ਤੈਂ ਵਿਖੜੇ ਥਾਂ ਨਾਨਕ ਖਿੜਕੀਆ ਖੋਜਤ ਖੋਜਤ ਦੁਆਰੇ ਆਇਆ ਤਾਂ ਨਾਨਕ ਜੋਗੀ ਮਹਿਲ ਘਰ ਪਾਇਆ ਇਉਂ ਕਿੰਗਰੀ ਅਨੂਪ ਵਾਜੇ ਸੁਣ ਜੋਗੀ ਕੇ ਮਨ ਮਿੱਠੀ ਲਾਗੈ ਰਹਾਓ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਤਾਂਗਾ ਲੈ ਕੇ ਲਾਈ ਥਿਗਲੀ ਨੋ ਨਾੜੀ ਸੋਆ ਹੈ ਆਸੇ ਅੱਬੇ ਕਾ ਕਰ ਡੰਡਾ ਤਰਿਆ ਕਿਆ ਤੂੰ ਜੋਗੀ ਘਰ ਬਹਿ ਪੜਿਆ ਜਪ ਨਾਥ ਦਿਨ ਰਹਿਣ ਆਈ ਤੇਰੀ ਖਿੰਤਾ ਦੋ ਤਿਹਾਈ ਰਹਾਓ ਗਹਿਰੀ ਵਿਭੂਤ ਲਾਏ ਬੈਠਾ ਤਾੜੀ ਤੇਰੀ ਮੇਰੀ ਤੇਰੀ ਮੁੰਦਰਾ ਤਾਰੀ ਮਾਂਗੇ ਟੁਕਾ ਤ੍ਰਿਕਤ ਨਾ ਪਾਵੈ ਨਾਥ ਛੋੜ ਲਾ ਜਾਚੇ ਲਾਜ ਨਾ ਵੈ ਚੱਲ ਚਿੱਤ ਜੋਗੀ ਆਸਣ ਤੇਰਾ ਸਿੰਘੀ ਵਾਜੇ ਨਿਤ ਉਦਾਸੇਰਾ ਗੁਰ ਗੋਰਖ ਕੀ ਤੈਂ ਬੂਝ ਨਾ ਪਾਈ ਫਿਰ ਜੋਗੀ ਆਵੈ ਜਾਈ ਜਿਸਨੋ ਹੁਆ ਨਾਥ ਕਿਰਪਾਲਾ ਰਹਿ ਰਾਸ ਹਮਾਰੀ ਗੁਰ ਗੋਪਾਲਾ ਨਾਮੇ ਖਿੰਤਾ ਨਾਮੇ ਵਸਤਰ ਜਨ ਨਾਨਕ ਜੋਗੀ ਹੋ ਆਸਥਿਰ ਇਉਂ ਜਪਿਆ ਨਾਥ ਦਿਨ ਰਹਿਣਾਈ ਹੁਣ ਪਾਇਆ ਗੁਰ ਗੋਸਾਈ ਰਹਾਓ ਦੂਜਾ ਰਾਮ ਕਲੀ ਮਹੱਲਾ ਪੰਜਵਾਂ ਕਰਨ ਕਰਾਵਣ ਸੋਈ ਆਨਨ ਦਿਸੇ ਕੋਈ ਠਾਕੁਰ ਮੇਰਾ ਸੁਗੜ ਸੁਜਾਨਾ ਗੁਰਮੁਖ ਮਿਲਿਆ ਰੰਗ ਮਨ ਐਸੋ ਰੇ ਹਰ ਰਸ ਮਿੱਠਾ ਗੁਰਮੁਖ ਕਿੰਨੇ ਵਿਰਲੇ ਡੀਠਾ ਰਹਾਓ ਨਿਰਮਲ ਜੋਤ ਅੰਮ੍ਰਿਤ ਹਰ ਨਾਮ ਪੀਬਤ ਅਮਰ ਭਏ ਨਿਹ ਕਾਮ ਤਨ ਮਨ ਸੀਤ ਲਗਨ ਨਿਭਾਰੀ ਅਨੰਦ ਰੂਪ ਪ੍ਰਗਟੇ ਸੰਸਾਰੀ ਕਿਆ ਦੇਵੋ ਜਾਂ ਸਭ ਕਿਛ ਤੇਰਾ ਸਦ ਬਲਿਹਾਰ ਜਾਓ ਲੱਖ ਵੇਰਾ ਤਨ ਮਨ ਜੀਓ ਪਿੰਡ ਦੇ ਸਾਜਿਆਂ ਗੁਰ ਕਿਰਪਾ ਤੇ ਨੀਜ ਨਿਵਾਜਿਆ ਖੋਲ ਕੇ ਵਾਰਾ ਮਹਿਲ ਬੁਲਾਇਆ ਜੈਸਾ ਸਾ ਤੈਸਾ ਦਿਖਲਾਇਆ ਕੋ ਨਾਨਕ ਸਭ ਪੜਦਾ ਤੋਟਾ ਹੋਂ ਤੇਰਾ ਤੂੰ ਮੈਂ ਮਨ ਉਠਾ ਰਾਮ ਕਲੀ ਮਹੱਲਾ ਪੰਜਵਾਂ ਸੇਵਕ ਲਾਇਓ ਆਪਣੀ ਸੇਵ ਅੰਮ੍ਰਿਤ ਨਾਮ ਦਿਓ ਮੁਖ ਦੇਵ ਸਗਲੀ ਚਿੰਤਾ ਆਪ ਨਿਵਾਰੀ ਤਿਸ ਗੁਰ ਕੋ ਹੋਂ ਸਦ ਬਲਿਹਾਰੀ ਕਾਜ ਹਮਾਰੇ ਪੂਰੇ ਸਤਿਗੁਰ ਬਾਜੇ ਅਨਹਦ ਤੂਰੇ ਸਤਿਗੁਰ ਰਹਾਓ ਮੈਂ ਮਾਂਜਾ ਕੀ ਗਹਿਰ ਗੰਭੀਰ ਹੋਏ ਨਿਹਾਲ ਦੇਵ ਜਿਸ ਤੀਰ ਜਾਂ ਕੇ ਬੰਧਨ ਕਾਟੇ ਰਾਏ ਸੋ ਨਰ ਵੋਹਰ ਨਾ ਜੋਨੀ ਪਾਏ ਜਾਂ ਕੇ ਅੰਤਰ ਪ੍ਰਗਟਿਓ ਆਪ
ਤਾਂ ਕੋ ਨਾਹੀਂ ਦੁੱਖ ਸੰਤਾਪ, ਲਾਲ ਰਤਨ ਤੇ ਸਪਾਲੇ ਪਰਿਆ, ਸਗਲ ਕੁਟੰਬ ਹੋ ਜਨ ਲੈ ਤਰਿਆ, ਨਾ ਕਿਚ ਪਰਮ ਨਾ ਦੁਬਦਾ ਦੂਜਾ, ਏਕੋ ਏਕ ਨਿਰੰਜਣ ਪੂਜਾ, ਜਤ ਕਤ ਦੇਖੋ ਆਪ ਦਿਆਲ, ਕੋ ਨਾਨਕ ਪ੍ਰਭ ਮਿਲੇ ਰਸਾਲ। ਰਾਮ ਕਲੀ ਮਹੱਲਾ ਪੰਜਵਾਂ, ਤਨ ਤੇ ਛੁੱਟ ਕੇ ਆਪਣੀ ਤਾਰੀ, ਪ੍ਰਭ ਕੀ ਆਗਿਆ ਲੱਗੀ ਪਿਆਰੀ, ਜੋ ਕੁਛ ਕਰੇ ਸੋ ਮਨ ਮੇਰੇ ਮੀਠਾ, ਤਾਂ ਹੋ ਚਰਜ ਨੈਣੋ ਡੀਠਾ, ਅਬ ਮੋਏ ਜਾਣੀ ਰੇ ਮੇਰੀ ਗਈ ਬੁਲਾਏ, ਬੁੱਝ ਗਈ ਤ੍ਰਿਸ਼ਨਾ ਨਿਵਾਰੀ ਮਮਤਾ, ਗੁਰ ਪੂਰੇ ਲਿਓ ਸਮਝਾਏ ਰਹਾਓ, ਕਰ ਕਿਰਪਾ ਰਾਖਿਓ ਗੁਰ ਸਰਣ, ਗੁਰ ਪਕਰਾਏ ਹਰ ਕੇ ਚਰਣ, ਬੇਸ ਬੁਸਿਓ ਜਾ ਮਨ ਠਹਿਰਾਨੇ, ਗੁਰ ਪਾਰ ਬ੍ਰਹਮ ਏਕੇ ਹੀ ਜਾਣੇ, ਜੋ ਜੋ ਕੀਨੋ ਹਮ ਤਿਸ ਕੇ ਦਾਸ, ਪ੍ਰਭ ਮੇਰੇ ਕੋ ਸਗਲ ਨਿਵਾਸ, ਨਾ ਕੋ ਦੂਤ ਨਾਹੀਂ ਬੈਰਾਈ, ਗਲ ਮਿਲ ਚਾਲੇ ਏਕੇ ਪਾਈ, ਜਾਂ ਕੋ ਗੁਰ ਹਰ ਦੀਏ ਸੁਖਾ, ਤਾਂ ਕੋ ਬੋਹਰ ਨਾ ਲਾਗੇ ਦੁਖਾ, ਆਪੇ ਆਪ ਸਰਬ ਪ੍ਰਿਤ ਪਾਲ, ਨਾਨਕ ਰਤੋ ਰੰਗ ਗੋਪਾਲ। ਰਾਮ ਕਲੀ ਮਹੱਲਾ ਪੰਜਵਾਂ, ਮੁਖ ਤੇ ਪੜਤਾ ਟੀਕਾ ਸਹਿਤ, ਹਿਰਦੇ ਰਾਮ ਨਹੀਂ ਪੂਰਨ ਰਹਿਤ, ਉਪਦੇਸ਼ ਕਰੇ ਕਰ ਲੋਕ ਦਿਰਾਵੇ, ਆਪਣਾ ਕਹਿਆ ਆਪਣਾ ਕਮਾਵੇ, ਪੰਡਿਤ ਵੇਦ ਵਿਚਾਰ ਪੰਡਿਤ, ਮਨ ਕਾ ਕ੍ਰੋਧ ਨਿਵਾਰ ਪੰਡਿਤ, ਰਹਾਓ ਆਗੇ ਰਾਖਿਓ ਸਾਲ ਗਿਰਾਮ, ਮਨ ਕੀਨੋ ਦੈ ਦਿਸ ਬਿਸਰਾਮ, ਤਿਲਕ ਚਰਾਵੇ ਪਾਈ ਪਾਏ, ਲੋਕ ਪਚਾਰਾ ਅੰਧ ਕਮਾਏ, ਖੱਟ ਕਰ ਮਾਰ ਆਸਣ ਧੋਤੀ, ਭਾਗਟ ਗ੍ਰਹਿ ਪੜੇ ਨਿਤ ਪੋਥੀ, ਮਾਲਾ ਫੇਰੇ ਮੰਗੇ ਵਿਭੂਤ, ਇਹ ਵਿਦ ਕੋਈ ਨ ਤਰਿਓ ਮੀਤ, ਸੋ ਪੰਡਿਤ ਗੁਰ ਸ਼ਬਦ ਕਮਾਏ, ਤ੍ਰੈ ਗੁਣ ਕੀ ਉਸ ਉੱਤਰ ਹਿਮਾਏ, ਚਤਰ ਵੇਦ ਪੂਰਨ ਹਰ ਨਾਏ, ਨਾਨਕ ਤਿਸ ਕੇ ਸਰਣੀ ਪਾਏ। ਰਾਮ ਕਲੀ ਮਹੱਲਾ ਪੰਜਵਾਂ, ਕੋਟ ਬਿਘਨ ਨਹੀਂ ਆਵੇ ਨੀਰ, ਅਨਕ ਮਾਇਆ ਹੈ ਤਾਂ ਕੀ ਚੇਰ, ਅਨਕ ਪਾਪ ਤਾਂ ਕੀ ਪਾਣੀ ਹਾਰ, ਜਾਂ ਕੋ ਮਾਇਆ ਭਈ ਕਰਤਾਰ, ਜਿਸੇ ਸਹਾਈ ਹੋਏ ਭਗਵਾਨ, ਅਨਕ ਜਤਨੂ ਆ ਕੇ ਸਰੰਜਾਮ ਲਹਾਓ, ਕਰਤਾ ਰਾਖੇ ਕੀਤਾ ਕੌਣ, ਕੀਰੀ ਜੀਤੋ ਸਗਲਾ ਪਵਣ, ਬਿਆੰਤ ਮਹਿਮਾ ਤਾਂ ਕੀ ਕੇਤਕ ਵਾਰਣ, ਬਲ ਵੱਲ ਜਾਈਏ ਤਾਂ ਕੇ ਚਰਣ, ਤਿੰਨ ਹੀ ਕੀਆ ਜਪ ਤਪ ਧਿਆਨ, ਅਨਕ ਪ੍ਰਕਾਰ ਕੀਆ ਤਿੰਨ ਦਾਨ, ਭਗਤ ਸੋਈ ਕਲ ਮੈਂ ਪਰਵਾਣ, ਜਾ ਕੋ ਠਾਕਰ ਦੀਆ ਮਾਣ, ਸਾਧ ਸੰਗ ਮਿਲ ਪਏ ਪਰਗਾਸ, ਸਹਿਜ ਸੁਖ ਆਸ ਨਿਵਾਸ, ਪੂਰੇ ਸਤਿਗੁਰ ਦੀਆ ਵਿਸਾਸ, ਨਾਨਕ ਹੋਏ ਦਾਸਨ ਦਾਸ। ਰਾਮ ਕਲੀ ਮਹੱਲਾ ਪੰਜਵਾਂ, ਦੋਸ ਨਾ ਦੀਜੇ ਕਾਹੂਨ ਲੋਗ, ਜੋ ਕਮਾਵਣ ਸੋਈ ਭੋਗ, ਆਪਣ ਕਰ ਮਾਪੇ ਹੀ ਬੰਦ, ਆਵਣ ਜਾਵਣ ਮਾਇਆ ਤੰਦ, ਐਸੀ ਜਾਣੀ ਸੰਤ ਜਣੀ, ਪ੍ਰਗਾਸ ਪਇਆ ਪੂਰੇ ਗੁਰਵਚਨੀ, ਰਹਾਉ ਤਨ ਤਨ ਕਲਤ ਮਿਥਿਆ ਬਿਸਥਾਰ, ਹੈ ਵਰ ਗੈ ਵਰ ਚਾਲਣ ਹਾਰ, ਰਾਜ ਰੰਗ ਰੂਪ ਸਭ ਕੂਰ, ਨਾਮ ਬਿਨਾ ਹੋਏ ਜਾਸੀ ਤੂਰ, ਪਰਮ ਪੂਲੇ ਵਾਦ ਅੰਕਾਰੀ, ਸੰਗ ਨਾਹੀਂ ਰੇ ਸਗਲ ਪਸਾਰੀ, ਸੋਗ ਹਰ ਕਮੈਂ ਦੇ ਬਿਰਧਾਨੀ, ਸਾਕਤ ਹੀ ਵੀ ਕਿਰਤ ਵਿਹਾਨੀ, ਹਰ ਕਾ ਨਾਮ ਅੰਮ੍ਰਿਤ ਕਲ ਮਾਹੀ, ਇਹੋ ਨਿਧਾਨ ਸਾਧੂ ਪਾਏ, ਨਾਨਕ ਗੁਰ ਗੋਬਿੰਦ ਤਿਸ ਤੂਠਾ, ਘਟ ਘਟ ਰਮਈਆ ਤੈਨ ਹੀ ਡੀਠਾ। ਰਾਮ ਕਲੀ ਮਹੱਲਾ ਪੰਜਵਾਂ, ਪੰਚ ਸ਼ਬਦ ਤੈ ਪੂਰਨ ਨਾਦ, ਅਨਹਦ ਵਾਜੇ ਚਾਰਜ ਵਿਸਮਾਦ, ਖੇਲ ਕਰੇ ਸੰਤ ਹਰ ਲੋਗ, ਪਾਰ ਬ੍ਰਹਮ ਪੂਰਨ ਨਿਰਯੋਗ, ਸੁਖ ਸਹਿਜ ਆਨੰਦ ਪਵਨ, ਸਾਧ ਸੰਗ ਵੈਸ ਗੁਣ ਗਾਵੈ, ਤੈ ਰੋਗ ਸੋਗ ਨਹੀਂ ਜਨਮ ਮਰਨ, ਰਹਾਓ ਊਹਾਂ ਸਿਮਰੇ ਕੇਵਲ ਨਾਮ, ਬਿਰਲੇ ਪਾਵੇ ਹੋ ਵਿਸਰਾਮ, ਭੋਜਨ ਪਾਓ ਕੀਰਤਨ ਆਧਾਰ, ਨੇ ਚਲਿਆ ਸੁਣ ਵੇ ਸੁਮਾਰ, ਡਿੱਗ ਨਾ ਡੋਲੇ ਕਤੂ ਨਾ ਤਾਵੈ, ਗੁਰ ਪ੍ਰਸਾਦ ਕੋਈ ਹੋ ਮਹਿਲ ਪਾਵੈ, ਪਰਮ ਪੈ ਮੋ ਨਾ ਮਾਇਆ ਜਾਲ, ਸੁਨ ਸਮਾਧ ਪ੍ਰਭੂ ਕਿਰਪਾਲ, ਤਾਂ ਕਾ ਅੰਤ ਨਾ ਪਾਰਾ ਵਾਰ, ਆਪੇ ਗੁਪਤ ਆਪੇ ਪਾਸਾਰ, ਜਾਂ ਕੇ ਅੰਤਰ ਹਰ ਹਰ ਸਵਾਦ, ਕਹਿਣ ਨਾ ਜਾਈ ਨਾਨਕ ਵਿਸਮਾਦ। ਰਾਮ ਕਲੀ ਮਹੱਲਾ ਪੰਜਵਾਂ,
ਪੇਟਤ ਸੰਗ ਪਾਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ, ਸੰਤੇ ਚਰਨ ਮਾਥਾ ਮੇਰੋ ਪਹੁੰਤ, ਅਨਕ ਵਾਰ ਸੰਤ ਹੈ ਡੰਡੋਤ, ਇਹੋ ਮਨ ਸੰਤਨ ਕਹਿ ਬਲਿਹਾਰੀ, ਜਾਂ ਕੀ ਓਟ ਗਹੀ ਸੁਖ ਪਾਇਆ, ਰਾਖੇ ਕਿਰਪਾ ਤਹਰੀ ਰਹੋ, ਸੰਤੇ ਚਰਨ ਤੋਏ ਤੋਏ ਪੀਵਾ, ਸੰਤੇ ਦਰਸ਼ ਪੇਖ ਪੇਖ ਜੀਵਾ, ਸੰਤੇ ਕੀ ਮੇਰੇ ਮਨ ਆਸ, ਸੰਤ ਹਮਾਰੀ ਨਿਰਮਲ ਰਾਸ, ਸੰਤ ਹਮਾਰਾ ਰਾਖਾ ਪੜਦਾ, ਰਾਖਿਆ ਪੜਦਾ, ਸੰਤ ਪ੍ਰਸਾਦ ਮੋਹੇ ਕਭੂ ਨਾ ਕੜਦਾ, ਸੰਤੇ ਸੰਗ ਦਿਆ ਕਿਰਪਾਲ, ਸੰਤ ਸਹਾਈ ਪਏ ਦਿਆਲ, ਸੁਰਤ ਮਤ ਬੁੱਧ ਪ੍ਰਗਾਸ, ਗਹਿਰ ਗੰਭੀਰ ਅਪਾਰ ਗੁਣਤਾਸ, ਜੀ ਜੰਤ ਸਗਲੇ ਪ੍ਰਿਤ ਪਾਲ, ਨਾਨਕ ਸੰਤੈ ਦੇਖ ਨਿਹਾਲ, ਰਾਮ ਕਲੀ ਮਹੱਲਾ ਪੰਜਮ, ਤੇਰੇ ਕਾਜ ਨਾ ਗ੍ਰਹਿ ਰਾਜ ਮਾਲ, ਤੇਰੇ ਕਾਜ ਨਾ ਵਿਖੇ ਜੰਜਾਲ, ਇਸ ਨਮੀਤ ਜਾਣ ਸਭ ਛਲੇ, ਹਰ ਹਰ ਨਾਮ ਸੰਗ ਤੇਰੇ ਚਲੇ, ਰਾਮ ਨਾਮ ਗੁਣ ਗਾਏ ਲੇ ਮੀਤਾ, ਹਰ ਸਿਮਰਤ ਤੇਰੀ ਲਾਜ ਰਹੇ, ਹਰ ਸਿਮਰਤ ਜਮ ਕਛੁ ਨ ਕਹੇ ਰਹਾਉ, ਬਿਨ ਹਰ ਸਗਲ ਨਿਰਾਰਥ ਕਾਮ, ਸੋਏ ਨਾ ਰੂਪਾ ਮਾਟੀ ਦਾਮ, ਗੁਰ ਕਾ ਸ਼ਬਦ ਜਾਪ ਮਨ ਸੁਖਾ, ਇਹਾਂ ਉਹਾਂ ਤੇਰੋ ਊਜਲ ਮੁਖਾ, ਕਰ ਕਰ ਥਾਕੇ ਵਡੇ ਵਡੇਰੇ, ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਹਰ ਹਰ ਨਾਮ ਜਪੇ ਜਨ ਕੋਏ, ਤਾਂ ਕੀ ਆਸਾ ਪੂਰਨ ਹੋਏ, ਹਰ ਭਗਤਨ ਕੋ ਨਾਮ ਆਧਾਰ, ਸੰਤੀ ਜੀਤਾ ਜਨਮ ਅਪਾਰ, ਹਰ ਸੰਤ ਕਰੇ ਸੋਈ ਪਰਵਾਣ, ਨਾਨਕ ਦਾਸ ਤਾਂ ਕੇ ਕੁਰਬਾਣ, ਰਾਮ ਕਲੀ ਮਹੱਲਾ ਪੰਜਵਾਂ, ਸਿੰਚੇ ਦਰਬ ਦੇ ਦੁੱਖ ਲੋਗ, ਤੇਰੇ ਕਾਜ ਨਾ ਅਵਰਾ ਜੋਗ, ਕਰੰਕਾਰ ਹੋਏ ਵਰਤੇ ਅੰਧ, ਜਮ ਕੀ ਜੇਵੜੀ ਤੂੰ ਆਗੇ ਬੰਦ, ਛਾੜ ਵਿਡਾਣੀ ਤਾਤ ਮੂੜੇ, ਇਹਾਂ ਵਸਣਾ ਰਾਤ ਮੂੜੇ, ਮਾਇਆ ਕੇ ਮਾਤੇ ਤੈਂ ਉੱਠ ਚੱਲਣਾ, ਰਾਚ ਰਹੋ ਤੂੰ ਸੰਗ ਸੁਪਨਾ ਰਹੋ, ਬਾਲ ਬਿਵਾਸਾ ਵਾਰ ਕੇ ਅੰਧ, ਭਰ ਜੋਵਨ ਲਾਗਾ ਦੁਰਗੰਧ, ਤ੍ਰਿਤੀਆ ਬਿਵਾਸਾ ਸਿੰਚੇ ਮਾਏ, ਵਿਰਧ ਭਇਆ ਛੋੜ ਚੱਲਿਓ ਪਛਤਾਏ, ਚਰੰਕਾਲ ਪਾਈ ਦੁਰਲੱਭ ਦੇ, ਨਾਮ ਬਿਹੋਣੀ ਹੋਈ ਖੇ, ਪਸੂ ਪ੍ਰੇਤ ਮੁਗਧ ਤੇ ਬੁਰੀ, ਤਿਸ ਨ ਬੂਝੇ ਜਿਨ ਏ ਸ੍ਰੀ, ਸੁਣ ਕਰਤਾਰ ਗੋਬਿੰਦ ਗੋਪਾਲ, ਦੀਨ ਦਿਆਲ ਸਦਾ ਕਿਰਪਾਲ, ਤੁਮੇ ਛੁਡਾਵੋ ਛੁਟਕੇ ਬੰਦ, ਬਖਸ਼ ਮਿਲਾਵੋ ਨਾਨਕ ਜਗ ਅੰਧ, ਰਾਮ ਕਲੀ ਮਹੱਲਾ ਪੰਜਵਾਂ, ਕਰ ਸੰਜੋਗ ਬਣਾਈ ਕਾਚ, ਤਿਸ ਸੰਗ ਰਹਿਓ ਆਣਾ ਰਾਜ, ਪ੍ਰਿਤ ਪਾਰੇ ਨਿਤ ਸਾਰ ਸਮਾਨੇ, ਅੰਤ ਕੀ ਵਾਰੀ ਊਠ ਸਿਧਾਰੇ, ਨਾਮ ਬਿਨਾ ਸਭ ਝੂਠ ਪੁਰਾਣੀ, ਗੋਬਿੰਦ ਭਜਨ ਵਿਨ ਅਵਰ ਸੰਗ ਰਾਤੇ, ਤੇ ਸਭ ਮਾਇਆ ਮੂਠ ਪੁਰਾਣੀ, ਰਹਾਓ ਤੀਰਥ ਨਾਏ ਨਾ ਉਤਰ ਸਮੈਲ, ਧਰਮ ਕਰਮ ਧਰਮ ਸਭ ਹੋਮੇ ਫੈਲ, ਲੋਕ ਪਚਾਰੇ ਗਤ ਨਹੀਂ ਹੋਏ, ਨਾਮ ਬਿਹੋਣੇ ਚੱਲ ਸਹਿਰੋਏ, ਬਿਨ ਹਰ ਨਾਮ ਨਾ ਟੋਟਸ ਪਟਲ, ਸੋ ਦੇ ਸਾਸਤਰ ਸਿਮਰਤ ਸਗਲ, ਸੋ ਨਾਮ ਜਪੇ ਜਿਸ ਆਪ ਜਪਾਏ, ਸਗਲ ਫਲਾ ਸੇ ਸੁਖ ਸਮਾਏ, ਰਾਖਣ ਹਾਰੇ ਰੱਖੋ ਆਪ, ਸਗਲ ਸੁਖਾ ਪ੍ਰਭ ਤੁਮਰੇ ਹੱਥ, ਜਿਤ ਲਾਵੇ ਤਿਤ ਲਾਗੇ ਸਵਾਮੀ, ਨਾਨਕ ਸਾਹਿਬ ਅੰਤਰ ਜਾਮੀ, ਰਾਮ ਕਲੀ ਮਹੱਲਾ ਪੰਜਵਾਂ, ਜੋ ਕਿਛ ਕਰੇ ਸੋਈ ਸੁਖ ਜਾਨਾ, ਮਨ ਅਸਮਝ ਸਾਧ ਸੰਗ ਪਤਿਆਨਾ, ਡੋਲਨ ਤੇ ਝੂਕਾ ਠਹਿਰਾਇਆ, ਸੱਤ ਮਾਹੇਲੇ ਸੱਤ ਸਮਾਇਆ, ਦੁੱਖ ਗਿਆ ਸਭ ਰੋਗ ਗਿਆ, ਪ੍ਰਭ ਕੀ ਆਗਿਆ ਮਨ ਮਹਿਮਾਨੀ, ਮਹਾਂਪੁਰਖ ਕਾ ਸੰਗ ਪਿਆ ਰਹੋ, ਸਗਲ ਪਵਿੱਤਰ ਸਭ ਨਿਰਮਲਾ, ਜੋ ਵਰਤਾਏ ਸੋਈ ਭਲਾ, ਜੈ ਰਾਖੇ ਸੋਈ ਮੁਕਤ ਤਾਨ, ਜੋ ਜਪਾਏ ਸੋਈ ਨਾਮ, ਅੱਠ ਸੱਠ ਤੀਰਥ ਜੈ ਸਾਧ ਪੱਗ ਰਤ ਹਰੇ, ਤੈ ਬੁਕੰਠ ਜੈ ਨਾਮ ਉਚਰੈ, ਸਰਬਨੰਦ ਜਬ ਦਰਸ਼ਨ ਪਾਈਐ, ਰਾਮ ਗੁਣਾ ਨਿਤ ਨਿਤ ਹਰ ਗਾਈਐ, ਆਪੇ ਕਟ ਕਟ ਰਿਆ ਬਿਆਪ, ਦਿਆਲ ਪੁਰਖ ਪ੍ਰਗਟ ਪ੍ਰਤਾਪ, ਕਪਟ ਖੁਲਾਨੇ ਭਰਮ ਨਾਠੇ ਦੂਰੇ, ਨਾਨਕ ਕੋ ਗੁਰ ਪੇਟੇ ਪੂਰੇ, ਰਾਮ ਕਲੀ ਮਹੱਲਾ ਪੰਜਵਾਂ,
ਕੋਟ ਜਾਪ ਤਾਪ ਵਿਸਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੇ ਗੁਰਮੁਖ ਨਾਮ ਨਿਮਖ ਰਿਧੇ ਵਸੇ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਹੋ ਸੂਰ ਵੀਰ ਤੀਰਜ ਮਤ ਪੂਰਾ ਸਹਿਜ ਸਮਾਧ ਧੁਨ ਗੈਰ ਗੰਭੀਰਾ ਸਦਾ ਮੁਕਤ ਤਾਂ ਕੇ ਪੂਰੇ ਕਾਮ ਜਾਂ ਕੇ ਰਿਧੇ ਵਸੇ ਹਰ ਨਾਮ ਸਗਲ ਸੁਖ ਆਨੰਦ ਰੋਗ ਸਮਦਰਸੀ ਪੂਰਨ ਨਿਰਯੋਗ ਆਏ ਨਾ ਜਾਏ ਡੋਲੇ ਕਤ ਨਾਹੀ ਜਾਂ ਕੇ ਨਾਮ ਵਸੇ ਮਨ ਮਾਹੀ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀਏ ਉਤਰੈ ਚਿੰਦ ਨਾਨਕ ਕੋ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਓ ਆਗੇ ਮਿਲੀ ਨ ਥਾਵੇਂ ਥਾਉ ਗੁਰ ਪੂਰੇ ਕੀ ਚਰਣੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਾਸੇ ਪਉ ਜਲ ਪਾਰ ਪਰ ਲਾ ਰਹਾਉ ਨਾਮ ਨਿਦਾਨ ਧਿਆਏ ਮਨ ਅਟਲ ਤਾਂ ਛੋਟੇ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧ ਕੈ ਸੰਗ ਮਨ ਤਨ ਰਾਪੇ ਹਰ ਕੇ ਰੰਗ ਛੋੜ ਸਿਆਣਪ ਬਹੁ ਚਤਰਾਈ ਮਨ ਬਿਨ ਹਰ ਨਾਵੇ ਕਾਏ ਨਾ ਜਾਏ ਨਾ ਕਾਈ ਦਇਆ ਤਾਰੀ ਗੋਬਿੰਦ ਗੁਸਾਈ ਹਰ ਹਰ ਨਾਨਕ ਟੇਕ ਟਿਕਾਈ ਰਾਮ ਕਲੀ ਮਹੱਲਾ ਪੰਜਵਾਂ ਸੰਤ ਕੇ ਸੰਗ ਰਾਮ ਰੰਗ ਕੇਲ ਆਗੇ ਜਮ ਸਿਉ ਹੋਏ ਨਾ ਮੇਲ ਅੰਗ ਬੁੱਧ ਕਾ ਪਇਆ ਬਿਨਾਸ ਦੁਰਮਤ ਹੋਏ ਸਗਲੀ ਨਾਸ ਰਾਮ ਨਾਮ ਗੁਣ ਗਾਏ ਪੰਡਿਤ ਕਰਮ ਕਾਂਡ ਅੰਕਾਰ ਨ ਕਾਜੇ ਕੁਸਲ ਸੇਤੀ ਕਰ ਜਾਏ ਪੰਡਿਤ ਰਹੋ ਹਰ ਕਾ ਜਸ ਨਿਦਲੀਆਂ ਲਾਭ ਪੂਰਨ ਪਏ ਮਨੋਰਥ ਸਾਬ ਦੁਖ ਨਾਠਾ ਸੁਖ ਘਰ ਮੈਂ ਆਇਆ ਸੰਤ ਪ੍ਰਸਾਦ ਕਮਲ ਵਿਗਸਾਇਆ ਨਾਮ ਰਤਨ ਜਿਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਧਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਨ ਕਾਹੇ ਜਾਏ ਹਰ ਕੀ ਕਥਾ ਸੁਣਤ ਪਵਿੱਤ ਜੇ ਬਾ ਭਗਤ ਪਾਈ ਗਤ ਮਿਤ ਸੋ ਪ੍ਰਵਾਨ ਜਿਸ ਹਰਿਦੇ ਵਸਾਈ ਨਾਨਕ ਤੇਜਾ ਨਿਓ ਤਮ ਪਾਈ ਰਾਮ ਕਲੀ ਮਹੱਲਾ ਪੰਜਵਾਂ ਗੌ ਕਰ ਪਕੜੀ ਨਾ ਆਈ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕੋ ਨਾਨਕ ਜੋ ਤਿਆਗ ਦਈ ਅਬੋ ਚਰਣੀ ਜਾਏ ਆਏ ਪਰੀ ਸੁਣ ਸੰਤੋ ਨਿਰਮਲ ਵਿਚਾਰ ਰਾਮ ਨਾਮ ਬਿਨ ਗਤ ਨਹੀਂ ਕਾਈ ਗੁਰ ਪੂਰਾ ਪੇਟ ਤੇ ਉਧਾਰ ਰਹਾਓ ਜਬ ਉਸ ਕੋਈ ਦੇਵੇ ਮਾਨ ਤਬ ਆਪਸ ਉਪਰ ਰੱਖੇ ਗੁਮਾਨ ਜਬ ਉਸ ਕੋਈ ਮਨ ਪਰ ਹਰੇ ਤਬ ਉਹ ਸੇਵਕ ਸੇਵਾ ਕਰੇ ਮੁਖ ਬਿਗੇ ਬੈਰਾਵੇ ਅੰਤ ਠਗਾਵੈ ਇੱਕ ਤਠੋਰੋ ਕਹੀ ਨਾ ਸਮਾਵੈ ਉਨ ਮੋਹੇ ਬਹੁਤੇ ਬ੍ਰਹਿਮੰਡ ਰਾਮ ਜਨੀ ਕਿਨੀ ਖੰਡ ਖੰਡ ਜੋ ਮੰਗੇ ਸੋ ਭੁੱਖਾ ਰਹੇ ਇਸ ਸੰਗ ਰਾਚੇ ਸੋ ਕਛੂ ਨਾ ਲਹੇ ਇਸੇ ਤਿਆਗ ਸਤ ਸੰਗਤ ਕਰੇ ਵਡਭਾਗੇ ਨਾਨਕ ਹੋ ਤਰੇ ਰਾਮ ਕਲੀ ਮਹੱਲਾ ਪੰਜਵਾਂ ਆਤਮ ਰਾਮ ਸਰਬ ਮੈਂ ਪੇਕ ਪੂਰਨ ਪੁਰ ਰਹਿਆ ਪ੍ਰਭੇਕ ਰਤਨ ਮੋਲ ਰਿਦੇ ਮੈਂ ਜਾਣ ਆਪਣੀ ਵਸ ਤੂੰ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦ ਬੜੇ ਭਾਗ ਹੋਵੇ ਤੋ ਪਾਈਏ ਬਿਨ ਜਿਹ ਬਾਕਿਆ ਜਾਣੇ ਸਵਾਦ ਰਹਾਓ ਅੱਠ ਦਸ ਵੇਦ ਸੁਣੇ ਨੈਂਡੋਰਾ ਕੋਟ ਪ੍ਰਗਾਸ ਨਾ ਦਿਸੇ ਅੰਧੇਰਾ ਪਸ਼ੂ ਪ੍ਰੀਤ ਘਾਸ ਸੰਗ ਰਸੇ ਜਿਸ ਨਹੀਂ ਬੁਝਾਵੇ ਸੋ ਕਿਤ ਵਿਦ ਬੂਝੇ ਜਾਣਨ ਹਾਰ ਰਿਆ ਪ੍ਰਭ ਜਾਨ ਓਤ ਪੋਗਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵੇ ਨਾਨਕ ਤਿੰਨ ਜਮ ਨੇੜ ਨਾ ਆਵੇ ਰਾਮ ਕਲੀ ਮਹੱਲਾ ਪੰਜਵਾਂ ਦੀਨੋ ਨਾਮ ਕੀਓ ਪਵਿੱਤ ਹਰ ਤਨ ਰਾਸ ਨਿਰਾਸ ਏ ਵਿੱਤ ਕਾਟੀ ਬੰਧ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਦ ਵਾਜਾ ਰਸਕ ਰਸਕ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾਓ ਆਏ ਬਣਿਓ ਪੂਰਬਲਾ ਭਾਗ ਜਨਮ ਜਨਮ ਕਾ ਸੋਇਆ ਜਾਗ ਗਈ ਗਿਲਾਨ ਸਾਧ ਕੇ ਸੰਗ
ਮਨ ਤਨ ਰਾਤੋ ਹਰ ਕੇ ਰੰਗ ਰਾਖੇ ਰਾਖਣ ਹਾਰ ਦਿਆਲ ਨਾ ਕਿਚ ਸੇਵਾ ਨਾ ਕਿਚ ਕਹਾਲ ਕਰ ਕਿਰਪਾ ਪਰਵ ਕੀਨੀ ਦਇਆ ਬੂੜਤ ਦੁੱਖ ਮੈਂ ਕਾਢ ਲਿਆ ਸੁਣ ਸੁਣੀ ਉਪਜਿਓ ਮਨ ਮੈਂ ਚਾਓ ਆਠ ਪੈਰ ਹਰ ਕੇ ਗੁਣ ਗਾਓ ਗਾਵਤ ਗਾਵਤ ਪਰਮ ਗਤ ਪਾਈ ਗੁਰ ਪ੍ਰਸਾਦ ਨਾਨਕ ਲਿਬਲਾਈ ਰਾਮ ਕਲੀ ਮਹੱਲਾ ਪੰਜਵਾਂ ਕੌਡੀ ਬਦਲੇ ਤਿਆਗੇ ਰਤਨ ਛੋੜ ਜਾਏ ਤਾਂ ਹੂੰ ਕਾ ਜਤਨ ਜੋ ਸਾਂਚੇ ਸੋ ਹੋਛੀ ਬਾਤ ਮਾਇਆ ਮੋਇਆ ਟੇਡੋ ਜਾਤ ਅਪਾਗੇ ਤੇ ਲਾਜ ਨਾਹੀਂ ਸੁਖ ਸਾਗਰ ਪੂਰਨ ਪਰਮੇਸ਼ਰ ਹਰ ਨਾ ਡਾਰਿਓ ਮਨ ਮਾਹੀ ਹਰ ਨਾ ਚੇਤਿਓ ਮਨ ਮਾਹੀ ਰਹਾਓ ਅੰਮ੍ਰਿਤ ਕੌਰਾ ਬੀਖਿਆ ਮਿੱਠੀ ਸਾਕਤ ਕੀ ਵਿਦ ਨੈਣੋ ਡਿਠੀ ਕੂੜ ਕਪਟ ਅੰਕਾਰ ਗ੍ਰੀ ਜਹਨਾ ਨਾਮ ਸੁਣਤ ਜਨ ਵਿਛੁਆ ਡਸਾਨਾ ਮਾਇਆ ਕਾਰਣ ਸਦ ਹੀ ਚੂਰੇ ਮਨਮੁਖ ਕਵੇ ਨਾ ਉਸਤਤ ਕਰੇ ਨਿਰਪੋ ਨਿਰੰਕਾਰ ਦਾ ਤਾਰ ਤਿਸਿਓ ਪ੍ਰੀਤ ਨਾ ਕਰੇ ਗਵਾਰ ਸਭ ਸਾਹਾ ਸਿਰ ਉੱਚ ਸਾਚਾ ਸਾਹੋ ਬੇਮਹਤਾਜ ਪੂਰਾ ਪਾਤਸ਼ਾਹੋ ਮੋਹ ਮਗਨ ਲਪਟਿਓ ਪਰਮ ਗ੍ਰਹਿ ਨਾਨਕ ਤਰੀਏ ਤੇਰੀ ਮਿਹਰ ਰਾਮ ਕਲੀ ਮਹੱਲਾ ਪੰਜਵਾਂ ਰਹਿਣ ਦਿਨ ਸ ਜਪੋ ਹਰ ਨਾਉ ਆਗੇ ਦਰ ਗੈ ਪਾਵੋ ਥਾਉ ਸਦਾ ਆਨੰਦ ਨ ਹੋਵੀ ਸੋਗ ਕਬੂ ਨ ਵਿਆਪੇ ਹੋਂ ਮੇ ਰੋਗ ਖੋਜੋ ਸੰਤੋ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤ ਪਾਵੇ ਹਰ ਸਿਮਰ ਪ੍ਰਾਣੀ ਰਹੋ ਗਨ ਮਿਨ ਦੇਖੋ ਸਗਲ ਵਿਚਾਰ ਨਾਮ ਬਿਨਾ ਕੋ ਸਕੇ ਨ ਤਾਰ ਸਗਲ ਪਾਵ ਨ ਚਾਲੇ ਸੰਗ ਭਵ ਜਲ ਤਰੀਏ ਪ੍ਰਭ ਕੈ ਰੰਗ ਦੇਹੀ ਤੋਏ ਨ ਉਤਰੇ ਮੈਲ ਹਉਮੈ ਵਿਆਪੇ ਦੁਬਦਾ ਫੈਲ ਹਰ ਹਰ ਔਖਦ ਜੋ ਜਨ ਖਾਏ ਤਾਂ ਕਾ ਰੋਗ ਸਗਲ ਮਿਟ ਜਾਏ ਕਰ ਕਿਰਪਾ ਪਾਰ ਬ੍ਰਹਮ ਦਿਹਾਲ ਮਨ ਤੇ ਕਬੂ ਨ ਵਿਸਰ ਗੋਪਾਲ ਤੇਰੇ ਦਾਸ ਕੀ ਹੋਮਾ ਤੂਰ ਨਾਨਕ ਕੀ ਪ੍ਰਭ ਸਰਦਾ ਪੂਰ ਰਾਮ ਕਲੀ ਮਹੱਲਾ ਪੰਜਵਾਂ ਤੇਰੀ ਸਰਨ ਪੂਰੇ ਗੁਰਦੇਵ ਤੁਧ ਬਿਨ ਦੂਜਾ ਨਾਹੀਂ ਕੋਏ ਤੂੰ ਸਮਰੱਥ ਪੂਰਨ ਪ੍ਰਾਰ ਬ੍ਰਹਮ ਸੋ ਧਿਆਇ ਪੂਰਾ ਜਿਸ ਕਰਮ ਤਾਰਨ ਤਾਰਨ ਪ੍ਰਭ ਤੇਰੋ ਨਾਉ ਏਕਾ ਸਰਨ ਗਹੀ ਮਨ ਮੇਰੇ ਤੁਧ ਬਿਨ ਦੂਜਾ ਨਾਹੀਂ ਠਾਉ ਰਹਾਉ ਜਪ ਜਪ ਜੀਵਾਂ ਤੇਰਾ ਨਾਉ ਆਗੇ ਦਰ ਗੈ ਪਾਵੋ ਠਾਉ ਦੂਰ ਅੰਧੇਰਾ ਮਨ ਤੇ ਜਾਏ ਦੁਰਮਤ ਬਿਨ ਸੇ ਰਾਚੇ ਹਰ ਨਾਏ ਚਰਨ ਕਮਲ ਸਿਉ ਲਾਗੀ ਪ੍ਰੀਤ ਗੁਰਪੂਰੇ ਕੀ ਨਿਰਮਲ ਰੀਤ ਪੋ ਪਾਗਾ ਨਿਰਭਉ ਮਨ ਵਸੈ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋਟ ਜਨਮ ਕੇ ਕਾਟੇ ਫਾਹੇ ਪਾਇਆ ਲਾਭ ਸੱਚਾ ਧਨ ਲਾਹੇ ਤੋਟ ਨਾ ਆਵੇ ਖੁੱਟ ਭੰਡਾਰ ਨਾਨਕ ਭਗਤ ਸੋਹੇ ਹਰ ਦੁਆਰ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਵੇ ਹਰ ਨਾਮ ਸਤ ਸੰਤੋਖ ਗਿਆਨ ਸੁਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖਰਚ ਕੁਛ ਤੋਟ ਨਾ ਆਵੇ ਅੰਤ ਨਹੀਂ ਹਰ ਪਾਰਾ ਵਾਰ ਰਹੋ ਕੀਰਤਨ ਨਿਰ

ਆਪਣੀ ਗਤ ਆਪ ਜਾਣੇ, ਸੁਣ ਸੁਣੇ ਅਵਰ ਬਖਾਨੇ ਰਹਾਉ, ਸੰਕਰਾ ਨਹੀਂ ਜਾਣੇ ਪੇਵ, ਖੋਜ ਤਹਾਰੇ ਦੇਵ, ਦੇਵੀਆ ਨਹੀਂ ਜਾਣੇ ਮਰਮ, ਸਭ ਉਪਰ ਅਲੱਖ ਪਾਰ ਬ੍ਰਹਮ, ਆਪਣੇ ਰੰਗ ਕਰਤਾ ਕੇਲ, ਆਪ ਬਿਸ਼ੋਰੇ ਆਪੇ ਮੇਲ, ਇੱਕ ਪਰਮੇ ਇੱਕ ਭਗਤੀ ਲਾਏ, ਆਪਣਾ ਕੀ ਆਪ ਜਣਾਏ, ਸੰਤਨ ਕੀ ਸੁਣ ਸਾਚੀ ਸਾਖੀ, ਜੋ ਬੋਲੇ ਸੋ ਪੇਖੇ ਆਖੀ, ਨਹੀਂ ਲੇਪ ਤਿਸ ਪੁੰਨ ਨ ਪਾਪ, ਨਾਨਕ ਕਾ ਪ੍ਰਭ ਆਪੇ ਆਪ। ਰਾਮਕਲੀ ਮਹੱਲਾ ਪੰਜਵਾਂ। ਕਿਛੋ ਕਾਜ ਨਾ ਕੀਓ ਜਾਣ, ਸੁਰਤ ਮਤ ਨਾਹੀਂ ਕੁਛ ਗਿਆਨ, ਜਾਪ ਤਾਪ ਸੀਲ ਨਹੀਂ ਧਰਮ, ਕਿਛੁ ਨਾ ਜਾਣੋ ਕੈਸਾ ਕਰਮ। ਠਾਕੁਰ ਪ੍ਰੀਤਮ ਪ੍ਰਭ ਮੇਰੇ, ਤੁਝ ਬਿਨ ਦੂਜਾ ਵਰ ਨਾ ਕੋਈ, ਪੂਲੇ ਚੋਕੇ ਪ੍ਰਭ ਤੇਰੇ ਰਹਾਉ, ਰਿੱਧ ਨ ਬੁੱਧ ਨ ਸਿੱਧ ਪਰਗਾਸ, ਵਿਖੇ ਵਿਆਦ ਕੇ ਗਾਵ ਮੈਂ ਵਾਸ, ਕਰਨ ਹਾਰ ਮੇਰੇ ਪ੍ਰਵੇਕ, ਨਾਮ ਤੇਰੇ ਕੀ ਮਨ ਮੈਂ ਟੇਕ, ਸੁਣ ਸੁਣ ਜੀਵੋ ਮਨ ਇਹੋ ਵਿਸਰਾਮ, ਪਾਪ ਖੰਡਨ ਪ੍ਰਭ ਤੇਰੋ ਨਾਮ, ਤੂੰ ਅਗਨਤ ਜੀ ਕਾ ਦਾਤਾ, ਜਿਸੇ ਜਣਾਵੇ ਤਿੰਨ ਤੂੰ ਜਾਤਾ, ਜੋ ਪਾਇਆ ਤਸ ਤੇਰੀ ਆਸ, ਸਗਲ ਅਰਾਧੇ ਪ੍ਰਭ ਗੁਣ ਤਾਸ, ਨਾਨਕ ਦਾਸ ਤੇਰੇ ਕੁਰਬਾਨ, ਬੇਅੰਤ ਸਾਹਿਬ ਮੇਰਾ ਮਿਹਰਬਾਨ। ਰਾਮ ਕਲੀ ਮਹੱਲਾ ਪੰਜਵਾਂ। ਰਾਖਣ ਹਾਰ ਦਿਆਲ, ਕੋਟ ਪਵ ਖੰਡੇ ਨਿਮਖ ਖਿਆਲ, ਸਗਲ ਅਰਾਧੇ ਜੰਤ, ਮਿਲੇ ਪ੍ਰਭ ਗੁਰ ਮਿਲ ਮੰਤ, ਜੀਅਨ ਕੋ ਦਾਤਾ ਮੇਰਾ ਪ੍ਰਭ, ਪੂਰਨ ਪਰਮੇਸ਼ਰ ਸਾਮੀ ਕਟ ਕਟ ਰਾਤਾ ਮੇਰਾ ਪ੍ਰਭ ਰਹਾਉ, ਤਾਂ ਕੀ ਗਹੀ ਮਨ ਓਟ, ਬੰਧਨ ਤੇ ਹੋਈ ਛੋਟ, ਹਿਰਦੇ ਜਪ ਪਰਮਾਨੰਦ, ਮਨ ਮਾਹੇ ਭਏ ਆਨੰਦ, ਤਾਰਨ ਤਰਨ ਹਰ ਸਰਣ, ਜੀਵਨ ਰੂਪ ਹਰ ਚਰਨ, ਸੰਤਨ ਕੇ ਪ੍ਰਾਣ ਅਧਾਰ, ਊਚੇ ਤੇ ਊਚੇ ਅਪਾਰ, ਸੋ ਮਤ ਸਾਰ ਜਿਤ ਹਰ ਸਿਮਰੀ ਜੈ, ਕਰ ਕਿਰਪਾ ਜਿਸ ਆਪੇ ਦੀਜੇ, ਸੁਖ ਸਹਿਜ ਆਨੰਦ ਹਰ ਨਾਉ, ਨਾਨਕ ਜਪਿਆ ਗੁਰ ਮਿਲ ਨਾਉ। ਰਾਮ ਕਲੀ ਮਹੱਲਾ ਪੰਜਵਾਂ। ਸਗਲ ਸਿਆਣ ਪਛਾੜ, ਕਰ ਸੇਵਾ ਸੇਵਕ ਸਾਜ, ਆਪਣਾ ਆਪ ਸਗਲ ਮਿਟਾਏ, ਮਨ ਚਿੰਦੇ ਸਹੀ ਫਲ ਪਾਏ, ਹੋ ਸਾਵਧਾਨ ਆਪਣੇ ਗੁਰ ਸਿਉ, ਆਸਾ ਮਨ ਸਾ ਪੂਰਨ ਹੋਵੇ, ਪਾਵੇ ਸਗਲ ਨਿਧਾਨ ਗੁਰ ਸਿਉ ਰਹਾਉ, ਦੂਜਾ ਨਹੀਂ ਜਾਣੇ ਕੋਈ, ਸਤਿਗੁਰ ਨਿਰੰਜਣ ਸੋਏ, ਮਾਨੁਖ ਕਾ ਕਰ ਰੂਪ ਨ ਜਾਣ, ਮਿਲੀ ਨਿਮਾਣੇ ਮਾਣ, ਗੁਰ ਕੀ ਹਰ ਟੇਕ ਟਿਕਾਏ, ਅਵਰਾਸਾ ਸਭ ਲਾਹੇ, ਹਰ ਕਾ ਨਾਮ ਮੰਗ ਨਿਧਾਨ, ਤਾਂ ਦਰ ਗੈ ਪਾਵੈ ਮਾਨ, ਗੁਰ ਕਾ ਵਚਨ ਜਪ ਮੰਤ, ਇਹ ਭਗਤ ਸਾਰ ਤਤ, ਸਤਿਗੁਰ ਭਏ ਦਿਆਲ, ਨਾਨਕ ਦਾਸ ਨਿਹਾਲ। ਰਾਮ ਕਲੀ ਮਹੱਲਾ ਪੰਜਵਾਂ। ਹੋਵੇ ਸੋਈ ਪਲ ਮਾਨ, ਆਪਣਾ ਤਾਜ ਅਭਿਮਾਨ, ਦਿਨ ਰਹਿਣ ਸਦਾ ਗੁਣ ਗਾਓ, ਪੂਰਨ ਇਹੀ ਸੁਆਉ, ਆਨੰਦ ਕਰ ਸੰਤ ਹਰ ਜਪ, ਛਾੜ ਸਿਆਣਪ ਬਹੁ ਚਤਰਾਈ, ਗੁਰ ਕਾ ਜਪ ਮੰਤ ਨਿਰਮਲ ਰਹਾਉ, ਏਕ ਕੀ ਕਰ ਆਸ ਪਿਤਰ, ਨਿਰਮਲ ਜਪ ਨਾਮ ਹਰ ਹਰ, ਗੁਰ ਕੇ ਚਰਨ ਨਮਸਕਾਰ, ਪਵ ਜਲ ਉਤਰੇ ਪਾਰ, ਦੇਵਣ ਹਾਰ ਦਤਾਰ, ਅੰਤ ਨ ਪਾਰਾਵਾਰ, ਜਾ ਕੇ ਕਰ ਸਰਬ ਨਿਧਾਨ, ਰਾਖਣ ਹਾਰ ਨਿਧਾਨ, ਨਾਨਕ ਪਾਇਆ ਇਹੋ ਨਿਧਾਨ, ਹਰੇ ਹਰ ਨਿਰਮਲ ਨਾਮ, ਜੋ ਜਪੇ ਤਿਸ ਕੀ ਗਤ ਹੋਏ, ਨਾਨਕ ਕਰਮ ਪ੍ਰਾਪਤ ਹੋਏ। ਰਾਮ ਕਲੀ ਮਹੱਲਾ ਪੰਜਵਾਂ। ਦੋ ਲੱਭਦੇ ਸਵਾਰ, ਜਾਏ ਨਾ ਦਰ ਗਏ ਹਾਰ, ਹਾਲਤ ਪਾਲਤ ਤੁਧ ਹੋਏ ਵਡਿਆਈ, ਅੰਤ ਕੀ ਵੇਲਾ ਲਏ ਛੜਾਈ, ਰਾਮ ਕੇ ਗੁਣ ਗਾਓ, ਹਾਲਤ ਪਾਲਤ ਹੋਏ ਦੋਵੇਂ ਸੋਹੇਲੇ, ਅਚਾਰਜ ਪੁਰਖ ਤਿਹਾਓ ਰਹਾਓ, ਊਠਤ ਬੈਠਤ ਹਰ ਜਾਪ, ਬਿਨਸੇ ਸਗਲ ਸੰਤਾਪ, ਬੈਰੀ ਸਭ ਹੋਵੈ ਮੀਤ, ਨਿਰਮਲ ਤੇਰਾ ਹੋਵੈ ਚੀਤ, ਸਭ ਤੇ ਉਤਮ ਇਹੋ ਕਰਮ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਸਿਮਰਨ ਤੇਰਾ ਹੋਏ ਉਧਾਰ, ਜਨਮ ਜਨਮ ਕਾ ਉਤਰੇ ਪਹਾਰ, ਪੂਰਨ ਤੇਰੀ ਹੋਵੇ ਆਸ, ਜਮ ਕੀ ਕਟੀਏ ਤੇਰੀ ਫਾਸ, ਗੁਰ ਕਾ ਉਪਦੇਸ ਸੁਣੀ ਜੈ, ਨਾਨਕ ਸੁਖ ਸਹਿਜ ਸਮੀ।

ਰਾਮ ਕਲੀ ਮਹੱਲਾ ਪੰਜਵਾਂ, ਜਿਸ ਕੀ ਤਿਸ ਕੀ ਕਰ ਮਾਨ, ਆਪਣ ਲਾਹੀ ਗੁਮਾਨ, ਜਿਸ ਕਾ ਤੂੰ ਤਿਸ ਕਾ ਸਭ ਕੋਏ, ਤਿਸੇ ਰਾਧ ਸਦਾ ਸੁਖ ਹੋਏ, ਕਾਹੇ ਪਰਮ ਪਰਮੇ ਬਿਗਾਨੇ, ਨਾਮ ਬਿਨਾ ਕਿਚ ਕਾਮ ਨਾਮ ਹੈ, ਮੇਰਾ ਮੇਰਾ ਕਰ ਬਹੁਤ ਪਛਤਾਉਂਦੇ ਰਹਾਉ, ਜੋ ਜੋ ਕਰੇ ਸੋਈ ਮਾਨ ਲਿਓ, ਬਿਨ ਮਾਨੇ ਰਲ ਹੋ ਬੈਖੇ, ਤਿਸ ਕਾ ਪਾਣਾ ਲਾਗੇ ਮਿੱਠਾ, ਗੁਰ ਪ੍ਰਸ਼ਾਦ ਵਿਰਲੇ ਮਨ ਬੂਠਾ, ਬੇਪਰਵਾਹ ਗੋਚਰ ਆਪ, ਆਠ ਪਹਿਰ ਮਨ ਤਾਂ ਕੋ ਜਾਪ, ਜਿਸ ਚੇਤੇ ਆਏ ਬਿਨ ਸਹਿ ਦੁਖਾ, ਹਲਤ ਪਲਤ ਤੇਰਾ ਉਜਲ ਮੁਖਾ, ਕੌਣ ਕੌਣ ਉਧਰੇ ਗੁਣ ਗਾਏ, ਗਣਨ ਨ ਜਾਈ ਕੀਮ ਨ ਪਾਏ, ਬੂੜਤ ਲੋ ਸਾਧ ਸੰਗ ਤਰੇ, ਨਾਨਕ ਜਿਸੇ ਪ੍ਰਾਪਤ ਕਰੇ। ਰਾਮ ਕਲੀ ਮਹੱਲਾ ਪੰਜਵਾਂ, ਮਨ ਮਾਹੇ ਜਾਪ ਭਗਵੰਤ, ਗੁਰ ਪੂਰੇ ਹੋ ਦੀਨੋ ਮੰਤ, ਮਿਟੇ ਸਗਲ ਭੈ ਤ੍ਰਾਸ, ਪੂਰਨ ਹੋਈ ਆਸ, ਸਫਲ ਸੇਵਾ ਗੁਰ ਦੇਵਾ, ਕੀਮਤ ਕਿਛ ਕਹਿਣ ਨਾ ਜਾਏ, ਸਾਚੇ ਸੱਚੇ ਅਲਖਾ ਪਿਹਵਾ ਰਹਾਉ, ਕਰਨ ਕਰਾਵਣ ਆਪ, ਤਿਸ ਕੋ ਸਦਾ ਮਨ ਜਾਪ, ਤਿਸ ਕੀ ਸੇਵਾ ਕਰ ਨੀਤ, ਸੱਚ ਸਹਿਜ ਸੁਖ ਪਾਵੈ ਮੀਤ, ਸਾਹਿਬ ਮੇਰਾ ਤਪਹਾਰਾ, ਖਿਨ ਮੈਂ ਥਾਪ ਥਾਪਣ ਹਾਰਾ, ਤਿਸ ਬਿਨ ਅਵਰ ਨ ਕੋਈ, ਜਨ ਕਾ ਰਾਖਾ ਸੋਈ, ਕਰ ਕਿਰਪਾ ਅਰਦਾਸ ਸੋਣੀ ਜੈ, ਆਪਣੇ ਸੇਵਕ ਕੋ ਦਰਸ਼ਨ ਦੀ ਜੈ, ਨਾਨਕ ਜਾਪੀ ਜਪ ਜਾਪ, ਸਭ ਤੇ ਊਚ ਜਾ ਕਾ ਪ੍ਰਤਾਪ। ਰਾਮ ਕਲੀ ਮਹੱਲਾ ਪੰਜਵਾਂ, ਬਿਰਥਾ ਪਰਵਾਸਾ ਲੋਕ, ਠਾਕੁਰ ਪ੍ਰਭ ਤੇਰੀ ਟੇਕ, ਅਵਰ ਛੋਟੇ ਸਭ ਆਸ, ਅਚਿੰਤ ਠਾਕੁਰ ਭੇਟੇ ਗੁਣਤਾਸ, ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ, ਹਰ ਹਰ ਹਰ ਗੁਣ ਗਾਏ ਮਨ ਮੇਰੇ ਰਹਾਉ, ਤੁਮ ਹੀ ਕਾਰਣ ਕਾਰਣ, ਚਰਨ ਕਮਲ ਹਰ ਸਰਣ, ਮਨ ਤਨ ਹਰ ਉਹੀ ਧਿਆਇਆ, ਆਨੰਦ ਹਰ ਰੂਪ ਦਿਖਾਇਆ, ਤਿਸ ਹੀ ਕੀ ਓਟ ਸਦੀਵ, ਜਾਂ ਕੇ ਕੀਨੇ ਹੈ ਜੀਵ, ਸਿਮਰਤ ਹਰ ਕਰਤ ਨਿਧਾਨ, ਰਾਖਣ ਹਾਰ ਨਿਧਾਨ, ਸਰਬ ਕੀ ਰੇਣ ਹੋਵੀ ਜੈ, ਆਪ ਮਿਟਾਏ ਮਲੀ ਜੈ, ਅਨ ਦਿਨ ਧਿਆਈਏ ਨਾਮ, ਸਫਲਾ ਨਾਨਕ ਹੋ ਕਾਮ। ਰਾਮ ਕਲੀ ਮਹੱਲਾ ਪੰਜਵਾਂ, ਕਾਰਣ ਕਰਨ ਕਰੀਮ, ਸਰਬ ਪ੍ਰਿਤ ਪਾਲ ਰਹੀਮ, ਅਲਹਿ ਅਲਖਾ ਪਹਾਰ, ਖੁਦ ਖੁਦਾਏ ਵਡਵੇ ਸੁਮਾਰ, ਓ ਨਮੋ ਭਗਵੰਤ ਗੁਸਾਈ, ਖਾਲ ਕਰਵ ਰਹਿਆ ਸਰਬ ਠਾਈ, ਰਹਾਓ ਜਗਨਾਥ ਜਗ ਜੀਵਨ ਮਾਧੋ, ਭਉ ਪੰਜਨ ਰਿਧਮਾਏ ਰਾਧੋ, ਰਿਖੀ ਕੇਸ ਗੋਪਾਲ ਗੋਬਿੰਦ, ਪੂਰਨ ਸਰਵੱਤਰ ਮੁਕੰਦ, ਮਿਹਰਵਾਨ ਮੌਲਾ ਤੂੰ ਹੀ ਏਕ, ਪੀਰ ਪੈਕਾਂਬਰ ਸੇਖ, ਦਿਲਾਂ ਕਾ ਮਾਲਕ ਕਰੇ ਹਾਕ, ਕੁਰਾਨ ਕਤੇਵ ਤੇ ਪਾਕ, ਨਰਾਇਣ ਨਰ ਹਰ ਦਿਆਲ, ਰਮਤ ਰਾਮ ਘਟ ਘਟ ਅਧਹਰ, ਬਾਸ ਦੇਵ ਬਸਤ ਸਭ ਠਾਏ, ਲੀਲਾ ਕਛ ਲਖੀ ਨਾ ਜਾਏ, ਮਿਹਰ ਦਇਆ ਕਰ ਕਰਣੇ ਹਾਰ, ਭਗਤ ਬੰਦਗੀ ਦੇ ਸਿਰਜਣ ਹਾਰ, ਕਉ ਨਾਨਕ ਗੁਰ ਖੋਏ ਪਰਮ, ਏਖੋ ਅਲੋ ਪਾਰ ਬ੍ਰਹਮ। ਰਾਮ ਕਲੀ ਮਹੱਲਾ ਪੰਜਵਾਂ, ਕੋਟ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਹੀਂ ਸੰਤਾਪ, ਗੁਰ ਕੇ ਚਰਨ ਕਮਲ ਮਨ ਵਸੈ, ਮਹਾਂਵਿਕਾਰ ਤਨ ਤੇ ਸਭ ਨਸੈ, ਗੋਪਾਲ ਕੇ ਜਸ ਗਾਓ ਪ੍ਰਾਣੀ, ਅਕਥ ਕਥਾ ਸਾਚੀ ਪੂਰਨ, ਪ੍ਰਭ ਪੂਰਨ ਜੋਤੀ ਜੋਤ ਸਮਾਣੀ ਰਹਾਓ, ਤ੍ਰਿਸ਼ਨਾ ਭੂਖ ਸਭ ਨਾਸੀ, ਸੰਤ ਪ੍ਰਸਾਦ ਜਪਿਆ ਬਨਾਸੀ, ਰਹਿਣ ਦਿਨਸ ਪ੍ਰਭ ਸੇਵ ਕਮਾਣੀ, ਹਰ ਮਿਲਣੇ ਕੀ ਇਹੋ ਨਿਸ਼ਾਨੀ, ਮਿਲੇ ਜੰਜਾਲ ਹੋਏ ਪ੍ਰਭ ਧਿਆਨ, ਗੁਰ ਕਾ ਦਰਸ਼ਨ ਦੇਖ ਨਿਹਾਲ, ਪਰਾ ਪੂਰਬਲਾ ਕਰਮ ਬਣ ਆਇਆ, ਹਰ ਕੇ ਗੁਣ ਤਿੰਨ ਰਸਨਾ ਗਾਇਆ, ਹਰ ਕੇ ਗੁਣ ਨਿਤ ਰਸਨਾ ਗਾਇਆ, ਹਰ ਕੇ ਸੰਤ ਸਦਾ ਪਰਵਾਨ, ਸੰਤ ਜਨਾ ਮਸਤਕ ਨਿਸਾਨ, ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮ ਗਤ ਹੋਏ। ਰਾਮ ਕਲੀ ਮਹੱਲਾ ਪੰਜਵਾਂ, ਦਰਸ਼ਨ ਕੋ ਜਾਈਏ ਕੁਰਬਾਨ, ਚਰਨ ਕਮਲ ਹਿਰਦੇ ਤਰ ਧਿਆਨ, ਸਾਧ ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ, ਜਿਸ ਪੇਟਤ ਮਿਟੇ ਅਭਿਮਾਨ, ਪਾਰ ਬ੍ਰਹਮ ਸਭ ਨਦਰੀ ਆਵੇ, ਕਰ ਕਿਰਪਾ ਪੂਰਨ ਭਗਵਾਨ ਰਹਾਓ,
ਗੁਰ ਕੀ ਕੀਰਤ ਜਪੀਏ ਹਰ ਨਾਉ, ਗੁਰ ਕੀ ਭਗਤ ਸਦਾ ਗੁਣ ਗਾਉ, ਗੁਰ ਕੀ ਸੁਰਤ ਨਿਕਟ ਕਰ ਜਾਨ, ਗੁਰ ਕਾ ਸ਼ਬਦ ਸਤ ਕਰ ਮਾਨ, ਗੁਰ ਬਚਨੀ ਸੰਸਰ ਸੁਖ ਦੁਖ, ਕਦੇ ਨਾ ਵਿਆਪੇ ਤ੍ਰਿਸ਼ਨਾ ਭੁਖ, ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੈ, ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰਦਾਤਾ ਦਿਆਲ ਬਖਸਿੰਦ, ਗੁਰ ਚਰਨੀ ਜਾਂ ਕਾ ਮਨ ਲਾਗਾ, ਨਾਨਕ ਦਾਸ ਤੇ ਸਪੂਰਨ ਭਾਗਾ। ਰਾਮ ਕਲੀ ਮਹੱਲਾ ਪੰਜਵਾਂ। ਕਿਸ ਪਰਵਾਸੇ ਵਿੱਚ ਰਹਿ ਪਵਨ, ਮੂੜ ਮੁਗਧ ਤੇਰਾ ਸੰਗੀ ਕਵਣ, ਰਾਮ ਸੰਗੀ ਤਿਸ ਗਤ ਨਹੀਂ ਜਾਣੇ, ਪੰਚ ਵਟ ਬਾਰੇ ਸੇ ਮੀਤ ਕਰ ਮਾਨੇ, ਸੋ ਕਰ ਸੇਵ ਜਿਤ ਉਧਰੇ ਮੀਤ, ਗੁਣ ਗੋਬਿੰਦ ਰਵੀਏ ਦਿਨ ਰਾਤੀ, ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਉ, ਜਨਮ ਬਿਹਾਨੋ ਅੰਕਾਰ ਯਾਰ ਬਾਂਧ, ਤ੍ਰਿਪਤ ਨਾਵੇ ਵਿਖਿਆ ਸਾਧ, ਭਰਮਤ ਭਰਮਤ ਮਹਾਂ ਦੁਖ ਪਾਇਆ, ਤਰੀ ਨ ਜਾਏ ਦੁੱਤਰ ਮਾਇਆ, ਕਾਮ ਨਾਵੇ ਸੋ ਕਾਰ ਕਮਾਵੇ, ਆਪ ਬੀਜ ਆਪੇ ਹੀ ਖਾਵੇ, ਰਾਖਣ ਕੋ ਦੂਸਰ ਨਹੀਂ ਕੋਏ, ਤੋ ਨਿਸਤਰੇ ਜੋ ਕਿਰਪਾ ਹੋਏ, ਪਤ ਤੁਪਨੀਤ ਪ੍ਰਭ ਤੇਰੋ ਨਾਮ, ਆਪਣੇ ਦਾਸ ਕੋ ਕੀਜੇ ਦਾਨ, ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਸਰਨ ਗਹੀ ਨਾਨਕ ਪ੍ਰਭ ਤੇਰੀ। ਰਾਮ ਕਲੀ ਮਹੱਲਾ ਪੰਜਵਾਂ। ਇਹ ਲੋਕੇ ਸੁਖ ਪਾਇਆ, ਨਹੀਂ ਪੇਟਤ ਧਰਮ ਰਾਇਆ, ਹਰ ਦਰ ਗੈ ਸੋ ਬਾਬੰਤ, ਪੁਣ ਗਰਭ ਨਹੀਂ ਬਸੰਤ, ਜਾਨੀ ਸੰਤ ਕੀ ਮਿਤ ਨਾਈ, ਕਰ ਕਿਰਪਾ ਦੀਨੋ ਹਰ ਨਾਮਾ, ਪੂਰਬ ਸੰਜੋਗ ਮਿਲਾਈ ਰਹਾਉ, ਗੁਰ ਕੇ ਚਰਨ ਚਿੱਤ ਲਾਗਾ, ਤਨ ਤਨ ਸੰਜੋਗ ਸਭਾਗਾ, ਸੰਤ ਕੀ ਤੂਰ ਲਾਗੀ ਮੇਰੇ ਮਾਥੇ, ਕਿਲ ਵਿਖ ਦੁੱਖ ਸਗਲੇ ਮੇਰੇ ਲਾਥੇ, ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪ੍ਰਾਣੀ, ਜਨ ਕਾ ਸਫਲ ਦਰਸ ਡੀਠਾ, ਨਾਮ ਪ੍ਰਭੂ ਕਾ ਘਟ ਘਟ ਬੂਠਾ, ਮਿਟਾਨੇ ਸਭ ਕਲ ਕਲੇਸ਼, ਜਿਸਦੇ ਉਪਜੇ ਤੇ ਸਮਾਏ ਪਰਵੇਸ਼, ਪ੍ਰਗਟੇ ਅਨੂਪ ਗੋਬਿੰਦ, ਪ੍ਰਭ ਪੂਰੇ ਨਾਨਕ ਬਖਸ਼ਿੰਦ। ਰਾਮ ਕਲੀ ਮਹੱਲਾ ਪੰਜਵਾਂ। ਗੋ ਕੋ ਚਾਰੇ ਸਾਰ ਦੂਲ, ਕੌਡੀ ਕਾ ਲਖ ਹੂਆ ਮੂਲ, ਬੱਕਰੀ ਕੋ ਹਾਸੇ ਪ੍ਰਿਤ ਪਾਲੇ, ਆਪਣਾ ਪ੍ਰਭ ਨਦਰ ਨਿਹਾਲੇ, ਕਿਰਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ, ਵਰਨ ਨਾ ਸਾਕੋ ਬਹੁ ਗੁਣ ਤੇਰੇ ਰਹਾਓ, ਦੇ ਸਤਮਾਸ ਨਾ ਖਾਈ ਬਿਲਾਈ, ਮਾਂ ਕਸਾਵ ਛੁਰੀ ਸੱਟ ਪਾਈ, ਕਰਨ ਹਾਰ ਪ੍ਰਭ ਹਿਰਦੇ ਬੂਠਾ, ਫਾਥੀ ਮਾਛਲੀ ਕਾਂ ਜਾਲਾ ਤੂਟਾ, ਕੁਸੋ ਕੇ ਕਾਸ਼ਟ ਹਰੇ ਚਲੋਲ, ਉੱਚੇ ਥਲ ਫੂਲੇ ਕਮਲ ਅਨੂਪ, ਅਗਨ ਨਿਵਾਰੀ ਸਤਿਗੁਰ ਦੇਵ, ਸੇਵਕ ਆਪਣੀ ਲਾਇਓ ਸੇਵ, ਅਕ੍ਰਿਤ ਕਣਾ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਨਿਆਰ, ਸੰਤ ਜਨਾ ਕਾ ਸਦਾ ਸਹਾਈ, ਚਰਨ ਕਮਲ ਨਾਨਕ ਸ਼ਰਣਾਈ। ਰਾਮ ਕਲੀ ਮਹੱਲਾ ਪੰਜਵਾਂ। ਪੰਚ ਸਿੰਘ ਰਾਖੇ ਪ੍ਰਭ ਮਾਰ, ਦਸ ਬਗਿਹਾੜੀ ਲਈ ਨਿਵਾਰ, ਤੀਨ ਵਰਤ ਕੀ ਚੋਕੀ ਕੇਰ, ਸਾਧ ਸੰਗ ਚੁਕੇ ਪੈ ਫੇਰ, ਸਿਮਰ ਸਿਮਰ ਜੀਵਾਂ ਗੋਬਿੰਦ, ਕਰ ਕਿਰਪਾ ਰਾਖਿਓ ਦਾਸ ਆਪਣਾ, ਸਦਾ ਸਦਾ ਸਾਚਾ ਬਖਸਿੰਦ ਰਹੋ, ਦਾਜ ਗਏ ਤ੍ਰਿਣ ਪਾਪ ਸੁਮੇਰ, ਜਪ ਜਪ ਨਾਮ ਪੂਜੇ ਪ੍ਰਭ ਪੈਰ, ਆਨੰਦ ਰੂਪ ਪ੍ਰਗਟਿਓ ਸਭ ਥਾਨ, ਪ੍ਰੇਮ ਭਗਤ ਜੋਰੀ ਸੁਖਮਾਨ, ਸਾਗਰ ਤਰਿਓ ਮਾਛਰ ਖੋਜ, ਖੇਦ ਨ ਪਾਇਓ ਨੈ ਫੁਨ ਰੋਜ, ਸਿੱਧ ਸਮਾਇਓ ਘਟ ਕੇ ਮਾਹੇ, ਕਰਨ ਹਾਰ ਕੋ ਕਿਛ ਚਾਰਜ ਨਾਹੀ, ਜੋ ਛੂਟੋ ਧੋਨ ਜਾਏ ਪਿਆਲ, ਜੋ ਕਾਢਿਓ ਤੋਂ ਨਦਰ ਨਿਹਾਲ, ਪਾਪ ਪੰਨ ਹਮਰੇ ਵਸ ਨਾਹੀ, ਰਸਕ ਰਸਕ ਨਾਨਕ ਗੁਣ ਗਾਹੀ। ਰਾਮ ਕਲੀ ਮਹੱਲਾ ਪੰਜਵਾਂ। ਨਾ ਤਨ ਤੇਰਾ ਨਾ ਮਨ ਤੋਹੇ, ਮਾਇਆ ਮੋਹ ਵਿਆਪਿਆ ਮੋਹੇ ਤੋਹੇ, ਕੁਦਮ ਕਰੇ ਗਾਡਰ ਜਿਉਂ ਸ਼ੈਲ, ਅਚਿੰਤ ਜਾਲ ਕਾਲ ਚੱਕਰ ਪੇਲ, ਹਰ ਚਰਨ ਕਮਲ ਸਰਣਾਏ ਮਨ, ਰਾਮ ਨਾਮ ਜਪਨਾ ਸੰਗ ਸਹਾਈ, ਗੁਰਮੁਖ ਪਾਵੈ ਸਾਚ ਤਨਾ ਰਹਾਉ, ਊਨੇ ਕਾਜਨ ਹੋਵਤ ਪੂਰੇ, ਕਾਮ ਕ੍ਰੋਧ ਮਦ ਸਦ ਹੀ ਚੋਰੇ, ਕਰੇ ਵਿਕਾਰ ਜੀ ਰਹਿ ਕੈ ਤਾਈ, ਗਾਫਲ ਸੰਗ ਨ ਤਸੂਹ ਜਾਈ, ਤਰਤ ਤੋ ਅਨਕ ਛਲ ਜਾਣੇ, ਕੌਡੀ ਕੌਡੀ ਕੋ ਖਾਕ ਸਿਰ ਸ਼ਾਨੇ, ਜਿਨ ਦੀਆ ਤਿਸੇ ਨਾ ਚੇਤੇ ਮੂਲ, ਮਿਥਿਆ ਲੋਭ ਨ ਉਤਰੇ ਸੂਲ, ਪਾਰ ਬ੍ਰਹਮ ਜਬ ਪਏ ਦਿਆਲ, ਇਹ ਮਨ ਹੋਆ ਸਾਧਰ ਵਾਲ, ਹਸ ਕਮਲ ਲੜ ਲੀਨੋ ਲਾਏ, ਨਾਨਕ ਸਾਚੇ ਸਾਚ ਸਮਾਏ। ਰਾਮ ਕਲੀ ਮਹੱਲਾ ਪੰਜਵਾਂ। ਰਾਜਾ ਰਾਮ ਕੀ ਸ਼ਰਣਾਏ, ਨਿਰਪੋ ਪਏ ਗੋਬਿੰਦ ਗੁਣ ਗਾਵਤ, ਸਾਧ ਸੰਗ ਦੁੱਖ ਜਾਏ ਰਹਾਉ, ਜਾਂ ਕੀ ਰਾਮ ਵਸੇ ਮਨ ਮਾਹੀ,
ਸੋ ਜਨ ਦੂਤਰ ਪੇਖਤ ਨਾਹੀਂ, ਸਗਲੇ ਕਾਜ ਸਵਾਰੇ ਆਪਣੇ, ਹਰ ਹਰ ਨਾਮ ਰਸਨ ਨਿਤ ਸਭ ਜਪਨੇ, ਜਿਸਕੇ ਮਸਤਕ ਹਾਥ ਗੁਰ ਧਰੇ, ਸੋ ਦਾਸ ਦੇਸਾ ਕਾਹੇ ਕਰੇ, ਜਨਮ ਮਰਨ ਕੀ ਚੂਕੀ ਕਾਣ, ਪੂਰੇ ਗੁਰ ਉੱਪਰ ਕੁਰਬਾਨ, ਗੁਰ ਪਰਮੇਸਰ ਭੇਟ ਨਿਹਾਲ, ਸੋ ਦਰਸ਼ਨ ਪਾਏ ਜਿਸ ਹੋਏ ਦਿਆਲ, ਪਾਰ ਬ੍ਰਹਮ ਜਿਸ ਕਿਰਪਾ ਕਰੇ, ਸਾਧ ਸੰਗ ਸੋ ਪਵ ਜਲ ਤਰੇ, ਅੰਮ੍ਰਿਤ ਪੀਵੋ ਸਾਧ ਪਿਆਰੇ, ਮੁਖੀ ਉਜਲ ਸਾਚੇ ਦਰਬਾਰੇ, ਆਨੰਦ ਕਰੋ ਤਜ ਸਗਲ ਵਿਕਾਰ, ਨਾਨਕ ਹਰ ਜਪਿ ਉਤਰੋ ਪਾਰ। ਰਾਮ ਕਲੀ ਮਹੱਲਾ ਪੰਜਵਾਂ। ਈਦਨ ਸੇਬੈ ਸੰਤਰ ਪਾਗੇ, ਮਾਟੀ ਕੋ ਜਲ ਦਿਆ ਦਿਸ ਤਿਆਗੇ, ਉੱਪਰ ਚਰਨ ਤਲੀ ਆਕਾਸ, ਕੱਟ ਮੈਂ ਸਿੰਧ ਕੀ ਉਪਰ ਗਾਸ, ਐਸਾ ਸਮਰੱਥ ਹਰ ਜੀਓ ਆਪ, ਨਿਮਕ ਨ ਵਿਸਰੇ ਜੀ ਭਗਤਨ ਕੇ, ਆਠ ਪੈਰ ਮਨ ਕਾ ਤਉ ਜਾ ਤਾਂ ਕੋ ਜਾਪ ਰਹੋ, ਪ੍ਰਥਮੇ ਮਾਖਣ ਪਾਛੇ ਦੋਧ, ਮੈਲ ਕੀ ਨੋ ਸਾਬਣ ਸੋਧ, ਪੈ ਤੈ ਨਿਰਭੋ ਡਰਦਾ ਫਿਰੇ, ਹੁੰਦੀ ਕੌਣ ਹੁੰਦੀ ਹਿਰੇ, ਦੇਹੀ ਗੁਪਤ ਵਿਦੇਸੀ ਵਿਦੇਹੀ ਦਿਸੇ, ਸਗਲੇ ਸਾਜ ਕਰਤ ਜਗ ਦਿਸੈ, ਠਾਗਣ ਹਰਨ ਠੱਗਦਾ ਠਾਗੇ, ਬਿਨ ਫਖਰ ਫਿਰ ਫਿਰੀ ਉੱਠ ਲਾਗੇ, ਸੰਤ ਸਭਾ ਮਿਲ ਕਰੋ ਵਖਿਆਣ, ਸਿਮਰਤ ਸਾਸ ਵੇਦ ਪੁਰਾਣ, ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾਂ ਕੀ ਪਰਮ ਗਤ ਹੋਏ। ਰਾਮ ਕਲੀ ਮਹੱਲਾ ਪੰਜਵਾਂ। ਜੋ ਤਿਸ ਭਾਵੇਂ ਸੋ ਤਿਹਾ, ਸਦਾ ਸਦਾ ਹਰ ਕੀ ਸਰਣਾਈ, ਪ੍ਰਭ ਬਿਨ ਨਾਹੀ ਆਨ ਵੀ ਆ ਰਹੋ, ਪੁੱਤ ਕਲੱਤਰ ਲਖਮੀ ਦਿਸੇ, ਇਨਵੇਂ ਕਛੂ ਨਾ ਸੰਗ ਲਿਆ, ਵਿਖੇ ਠਗੋਰੀ ਠਾਏ ਪੁਲਾਨਾ, ਮਾਇਆ ਮੰਦਰ ਤਿਆਗ ਗਿਆ, ਨਿੰਦਾ ਕਰ ਕਰ ਬਹੁਤ ਵਿਗੋਤਰ, ਗਰਭ ਜੋਨ ਮੈਂ ਕਿਰਤ ਪਿਆ, ਪੂਰਬ ਕਮਾਣੀ ਛੋਡੇ ਨਾਹੀ, ਜਮ ਦੂਤ ਗ੍ਰਾਸਿਓ ਮਹਾਂ ਪਿਆ, ਝੂਠੇ ਬੋਲੇ ਝੂਠ ਕਮਾਵੇ, ਅਵਰ ਤ੍ਰਿਸ਼ਨਾ ਬੂਝੇ ਬਹੁਤ ਆ, ਅਸਾਧ ਰੋਗ ਉਪਜਾ ਸੰਤ ਦੂਕਨ, ਦੇ ਬਿਨਾਸੀ ਮਹਾਂ ਖਿਆ, ਜਿਨੇ ਨਿਵਾਜੇ ਤਿਨਹੀ ਸਾਜੇ, ਆਪੇ ਕੀਨੋ ਸੰਤ ਜਾਇਆ, ਨਾਨਕ ਦਾਸ ਕੰਠ ਲਾਏ ਰਾਖੇ, ਕਰ ਕਿਰਪਾ ਪਾਰ ਬ੍ਰਹਮਾਇਆ। ਰਾਮ ਕਲੀ ਮਹੱਲਾ ਪੰਜਵਾਂ। ਐਸਾ ਪੂਰਾ ਗਰ ਦਿਹੋ ਸਹਾਈ, ਜਾਂ ਕਾ ਸਿਮਰਨ ਵਿਰਥਾ ਨਾ ਜਾਈ ਰਹੋ, ਦਰਸਨ ਪੇਖਤ ਹੋਏ ਨਿਹਾਲ, ਤਾਂ ਕੀ ਤੋਰ ਕਾਟੇ ਜਮ ਜਾਲ, ਚਰਨ ਕਮਲ ਬਸੇ ਮਨ ਮੇਰੇ, ਕਾਰਜ ਸਵਾਰੇ ਸਗਲੇ ਤਨ ਕੇ, ਜਾਂ ਕੇ ਮਸਤਕ ਰਾਖੇ ਹਾਥ, ਪ੍ਰਭ ਮੇਰੋ ਨਾਥ ਕੋ ਨਾਥ, ਪਤ ਤੁਧਾਰਨ ਕਿਰਪਾ ਨਿਧਾਨ, ਸਦਾ ਸਦਾ ਜਾਈਏ ਕੁਰਬਾਨ, ਨਿਰਮਲ ਮੰਤ ਦੇ ਜਿਸ ਦਾਨ, ਤਜੇ ਵਿਕਾਰ ਬਿਨ ਸੇ ਅਭਿਮਾਨ, ਏਕ ਤਿਆਈਏ ਸਾਧ ਕੇ ਸੰਗ, ਪਾਪ ਬਿਨਾ ਸੇ ਨਾਮ ਕੇ ਰੰਗ, ਗੁਰ ਪਰਮੇਸਰ ਸਗਲ ਨਿਵਾਸ, ਕਟ ਕਟ ਰਭ ਰਹੇ ਗੁਣ ਤਾਸ, ਦਰਸ ਦੇਹ ਧਾਰੂ ਪ੍ਰਵਿਆਸ, ਨਿਤ ਨਾਨਕ ਚਿੱਤ ਵੇ ਸੱਚ ਅਰਦਾਸ। ਰਾਗ ਰਾਮ ਕਲੀ ਮਹੱਲਾ ਪੰਜਵਾਂ। ਘਰ ਦੂਜਾ ਦੋਪ ਦੇ ਕਿਉਂ ਕਾਰ ਸਤਿਗੁਰ ਪ੍ਰਸ਼ਾਦ, ਗਾਵੋ ਰਾਮ ਕੇ ਗੁਣ ਗੀਤ, ਨਾਮ ਜਪਤ ਪਰਮ ਸੁਖ ਪਾਈ, ਆਵਾ ਗੁਣ ਮਿਟੇ ਮੇਰੇ ਮੀਤ ਰਹਾਉ, ਗੁਣ ਗਾਵਤ ਹੋਵਤ ਪ੍ਰਗਾਸ, ਚਰਨ ਕਮਲ ਮੈਂ ਹੋਏ ਨਿਵਾਸ, ਸੰਤ ਸੰਗ ਤ ਮੈਂ ਹੋਏ ਉਧਾਰ, ਨਾਨਕ ਪਹੁ ਜਲ ਉਤਰ ਸਪਾਰ। ਰਾਮ ਕਲੀ ਮਹੱਲਾ ਪੰਜਵਾਂ। ਗੁਰਪੂਰਾ ਮੇਰਾ ਗੁਰਪੂਰਾ, ਰਾਮ ਨਾਮ ਜਪ ਸਦਾ ਸੁਹੇਲੇ, ਸਗ ਬਲਾਸੇ ਰੋ ਕੋਰਾ ਰਹੋ,

ਫਤਿਹ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸੇਵਕ ਪਰਿਵਾਰਾਂ ਵੱਲੋਂ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਜਾ ਰਹੇ ਹਨ। ਆਓ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰ

ਨਾਨਕ ਪਈਐ ਸਾਧ ਕੇ ਸੰਗ, ਜੇ ਮਰ ਕੇ ਗਨ ਜਾਏ ਨਾ ਕੋਸਾ, ਹਰ ਕਾ ਨਾਮ ਉਹ ਸੰਗ ਤੋਸਾ, ਜੇ ਪਿੰਡ ਮਾਇਆ ਦੁਗਬਾਰਾ, ਹਰ ਕਾ ਨਾਮ ਸੰਗ ਉਜੀਆਰਾ।

ਧਰਿ ਉਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਗ ਹਸੈ ਜੇ ਪ੍ਰਸਾਦ ਪੀਵੈ ਸ਼ੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਜੇ ਪ੍ਰਸਾਦ ਭੋਗੈ ਸਬਰਸਾ ਸਗਲ ਸਮਗਰੀ ਸੰਗ ਸਾਥ ਬਸਾ

ਗਤ ਪਾਵੈ। ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਈ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ।

ਸੁਹਸਤਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਿ ਤੇਰੀ ਮਨ ਬੰਤ ਬਣਾਈ ਉਠਤ ਬੈਠ ਸਤ ਸਹਿ ਤਿਆਹੀ ਤਿਸ ਤਿਆਹੇ ਜੋ ਇੱਕ ਲਖੇ ਈਹਾਂ ਊਹਾਂ ਨਾਨਕ ਤੇਰੀ ਰੱਖੇ ਜੇ ਪ੍ਰਸਾਦ ਕਰੇ ਪੁਨ ਬੋਧਾਨ ਮਨ ਹੱਠ ਪੈਰ ਕਰ ਤਿਸਕਾ ਧਿਆਨ।

ਬਰਕਤ ਲਾਗੋ। ਗੁਰ ਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੋਂ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਕੋ ਜਾਪ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੈ ਜਾਨ ਮਨ ਸਦਾ ਹਜੂਰੇ। ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸਿਉਰਾਚ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ।

ਜਨ ਕੋਇ ਕਰ ਕਿਰਪਾ ਅੰਤਰ ਉਰਤਾਰੇ ਪਸ ਪ੍ਰੇਤ ਮੁਗਧ ਪਾਥਰ ਕੋ ਤਾਰੇ।

ਸ਼ਬਦ ਸਤਿਪ੍ਰਭ ਸੁਆਮੀ। ਗੁਰ ਪ੍ਰਸਾਦ ਕਿਨੈ ਵਖਿਆ ਨੀ, ਸੱਚ ਸੱਚ ਸੱਚ ਸਭ ਕੀਨਾ, ਕੋਟ ਮੱਧੇ ਕਿਨੈ ਬਿਰਲੇ ਚੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤਿ ਸੁੰਦਰ ਅਪਾਰ ਅਨੂਪ।

ਪਾਈ। ਸੰਤ ਕੈ ਦੁਖਨ ਮਤੋਏ ਮਲੀਨ, ਸੰਤ ਕੈ ਦੁਖਨ ਸੋਭਾਤੇ ਹੀਨ, ਸੰਤ ਕੇ ਹਤੇ ਕੋ ਰੱਖਿਆ ਨ ਕੋਈ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ। ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ, ਸੰਤ ਸੰਗ ਨਿੰਦਕ ਭੀ ਤਰੈ, ਸੰਤ ਕੇ ਦੁਖਨ ਤੇ ਮੁਖ ਪਵੈ, ਸੰਤਨ ਕੈ ਦੁਖਨ ਕਾਗ ਜਿਉ ਲਵੈ, ਸੰਤਨ ਕੈ ਦੁਖਨ ਸਰਪ ਜੋਨ ਪਾਈ, ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ, ਸੰਤ ਕੈ ਦੁਖਨ ਤਿਸ਼ਨਾ ਮੈਂ ਜਲੈ।

ਸੋ ਸੂਖਮ ਸੋਈ ਅਸਥੂਲ। ਨੈ ਕਿਛ ਜਨਮੈ ਨੈ ਕਿਛ ਮਰੈ, ਆਪਨ ਚਲਿਤ ਆਪ ਹੀ ਕਰੈ, ਆਵਨ ਜਾਵਨ ਦਿਸ਼ਟ ਅੰਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ।

ਗਤ ਜਿਸ ਕੀ ਸ੍ਰਿਸ਼ਟ ਸੁਕਰਨੈ ਹਾਰ ਅਵਰ ਨਬੂਜ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤਿ ਭਾਵੈ ਸੋ ਵਰਤੀਆ ਬਿਸਮ

ਕਰਤਾ ਗੁਰ ਪ੍ਰਸਾਦ ਨਾਨਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪ੍ਰਿਆ ਤੋ ਸ਼ਰਨਾਈ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਅਸ਼ਟਪਦੀ ਜਾ

ਇਸ਼ ਬੁੰਨੀ ਸਰਦਾ ਸਾਬੂਨੀ ਰਾਵੜੇ ਆਸਾ ਸੰਗਾ ਜੂਨੀ ਜਿਸ ਕਾ ਸਾ ਤਨਿਆ ਮਲਾਈ ਨਾਨਕ ਭਗਤੀ ਨਾਮ ਸਮਾਈ।

ਸੋਕਮ ਸਰਾਰੀ ਅਗਨਮ ਰਾਖਾ ਗੁਰਪੁਰ ਸਾਹ ਘੁਮਰ ਲਾ ਲਾਖਾ ਸੋਕਮ ਸਰਾ ਜੀ ਮਿਕਤੇ ਕਾਢਾ ਜਨਮ ਜਨਮ ਕਾ ਟੂਟਾ ਗਾਂਡਾ ਗੁਰਪੁਰਾ ਤਦ ਹੀ ਬੁਜਾਇਆ ਪ੍ਰਵੇ ਪਨਾ ਨਾਨਕ ਜਨ ਦਿਆਇਆ।

ਆਪਨ ਖੇ ਲਿਆ ਵਰ ਤੀਜਾ ਨਾਨਕ ਕਰਣੈ ਨਾ ਦੂਜਾ ਜਾ ਹੋ ਬੰਦ ਪ੍ਰਾ ਕੇ ਵਰਤਨੀ ਤਾ ਬੰਧ ਮੁਕਤ ਕਾ ਕਿਸਕੋ ਗਨੀ ਜਾ ਬੇਕਾ ਹਰ ਅਗਮਾ ਪਾਰ ਤਾ ਨਰ ਸੁਰ ਕਾ ਕੌਣ ਉਤਾਰ ਜਾ ਨਿਰਗੁਣ ਬ੍ਰਾ ਸਹਿ ਸਬਾਈ ਤਪ ਸਹਿ ਸਕਤ ਕਹੋ ਗੇਠਾਈ ਜਾ ਬੇ ਆਪੈ ਆਪ ਆਪਣੀ ਜੋ ਤਰੈ ਤਾ ਕਮ ਨਿਡਾਰ ਕਮਨ ਕਾ ਡਰੈ ਆਪਨ ਜਲਦਾ ਕਰਨੈ ਹਾ ਨਾਨਕ ਠਾਕੁਰੀ ਅਗਮਾ ਪਾਰ ਅਵਨਾਸੀ ਸੁਖ ਆਪਣ ਆਸਨ ਤੈ ਜਨਮ ਮਰਨ ਕਾ ਕਾਮ ਵਿਨਾਸਨ ਜਾ ਪੂਰਨ ਕਰਤਾ ਪ੍ਰਸੋਏ ਤਬ ਜਮ ਕੀ ਤਰਾ ਕਹੋ ਕਿਛੋਏ ਜਬ ਅਵਗਤ ਅਗੋਚਰ ਪ੍ਰਵੇਕਾ ਤਾ ਚਿਤਰ ਗੁਰਦ

ਆਪੇ ਮੇਲੇ ਸਾਧ ਸੰਗ ਮਿਲ ਕਰੂ ਆਨੰਦ ਗੁਣ ਗਾਵੂ ਪ੍ਰਭ ਬ੍ਰਹਮਾਨੰਦ ਰਾਮ ਨਾਮ ਤਾ ਕਰੂ ਵਿਚਾਰ ਦੁਰਲਭ ਦੇ ਕਾ ਕਰੂ ਉਦਾਰ ਅੰਮ੍ਰਿਤ ਬਚਨ ਹਰ ਕੇ ਗੁਣ।

ਪਾਪ ਹਲਤ ਪਾਤੇ ਲਿਓ ਸੁਭਾ ਰਾਮ ਨਾਮੀ ਅੰਤਰੇ ਉਰਦਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਮਸੈ ਤਾਜ ਮਰੀਖਿਆ ਮੰਦਰ ਨਾਮ ਜਪ ਲਿਵਲਾਏ ਦੂਰਦਾ ਮੰਦੇ ਪਹੁੰਚਾਏ ਸਹਿਜ ਵਾਪਾਰ ਕਰੂੰ ਵਾਪਾਰੀ ਦੁਰਗਾ ਨਮਹਿ ਖੇਪ ਤੁਮਾਰੀ

ਸ੍ਰਿਸ਼ਟਾ ਚਰਨ ਕਮਲ ਜਾ ਕੇ ਆਨੂ ਸਫਲ ਦਰਸ਼ਨ ਸੁੰਦਰ ਹਾਰੂ ਤਨ ਸੇਵਾ ਸੇ ਪਰਵਾਨ ਅੰਦਰ ਜਾਮੀ ਪ੍ਰਦਾਨ।

ਮਨ ਪਰਗਾ ਸ੍ਰਿਸ਼ਟ ਮਦੀ ਸੰਤ ਸੰਗ ਅੰਦਰ ਬਰਾਡੀਠਾ ਨਾ ਪ੍ਰਭੂ ਕਾ ਲਾਗਾ ਮੀਠਾ ਸਗਲ ਸਮੱਗਰੀ ਏਕ ਸਕਣ ਮਾਈ ਅਨਕਰਾ ਨਾਨਾ ਦ੍ਰਿਸ਼ਟਾਈ

ਸਮਾਏ, ਤਿਸ ਤੇ ਪਿਣ ਨਹੀਂ ਕੋਠਾਉ, ਗੁਰਪ੍ਰਸਾਦਾਂ ਸੁਭਾਉ, ਵੇਦ ਪੁਰਾ ਸਿਮਰਤ ਮੈਂ ਦੇ, ਸੱਸੀਆ ਰਸੂਨ ਖੇਤਰ ਮਾਏ, ਬਾਣੀ ਪ੍ਰਭ ਕੀ ਸਾਖ ਬੋਲੇ।

ਸੰਰਚਨਾ ਜਿਨ ਜਾਤਾ ਦੁਖੀ ਹੈ ਰੈਤ ਸਤ ਵਚਨ ਸਾਧੂ ਸਭਕਾ ਜੋ ਜੋ ਹੋਏ ਸੋਈ ਸੁਖ ਮਾਨਾ ਕਰਨ ਕਰਾਮਨ ਪ੍ਰਭ ਜਾਨਾ ਅੰਦਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇ ਸਾਮੋਹੀ ਆਪ ਸਤਿ ਗਿਆ ਸਭ ਸਤ ਤੇ ਪ੍ਰਭ ਦੇ ਸਗਲੀ ਅਨੁਪਤ

ਅੰਤਰ ਗਜ ਸੇ ਆਪ ਜਨਾਈ, ਨਾਨਕ ਤਿਜਨੇ ਆਪ ਜਾਏ, ਸਰਬ ਭੂਤ ਆਪ ਵਰਤਾਰਾ, ਸਰਬਨੈਣ ਆਪਿਖਨਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ, ਆਪਨ ਜਾਨੇ ਖੇਲ ਬਣਾਇਆ, ਆਗਾਕਾਰੀ ਕੀ ਮਾਇਆ,

ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ, ਅਤਰੰਗੀ ਪਰ ਲਿਓ ਭੰਡਾਰ, ਨਾਨਕ ਗੁਰਪੂਰਾ ਨਮਸਕਾਰ। ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗ ਵਾ ਪਰਮਾਨੰਦ, ਨਰਕ ਨਿਵਾਰੋ ਦਾਰੋ ਜੀਓ, ਗੁਣ ਗੋਬਿੰਦੇ ਮਸਰਾ ਪੀਓ।

ਜੈ ਜੈ ਸ਼ਬਦ ਨਾਹਦ ਵਾਜੈ ਸੁਨ ਸੁਨ ਅੰਧ ਕਰੀ ਮ੍ਰਭ ਗਾਜੈ ਪ੍ਰਗਟੀ ਗੁੰਬਾਲ ਮਹੰਤ ਕੈ ਮਾਥੀ ਨਾਨਕ ਉਦਰਾ ਧਨ ਕੇ ਸਾਥੀ ਸਰਣ ਜੋ ਸੁਨ ਸਰਣੀ ਆਏ ਕਰ ਕਿਰਪਾ ਪ੍ਰਭਿਆ ਮਲਾਏ ਬਿਰ ਗੈ ਬੈਰ ਪਏ ਸਵਰੇਨ ਅੰਮ੍ਰਿਤ ਨਾਮ ਸਾ ਸੰਗਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵਾ ਕੀ ਸੇਵ ਆਲ ਜੰਜਾਲ ਮਿਕਾਸ ਦਿਰਤੀ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭਦਾਰੀ ਨਾਨਕ ਨਿਭੀ ਖੇ ਬਹਮਾਰੀ

ਜਾਨ ਅਤਨ ਖਾਟ ਚਲੈ ਜਨ ਸੋਈ ਨਾਨਕ ਜਿਸੈ ਪ੍ਰਾਪਤ ਹੋਇ ਖੇਮ ਸ਼ਾਂਤ ਰਿੱਦ ਨਵ ਨਿੰਦ ਬੁੱਧ ਗਿਆਨ ਸਰਬਤੈ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾ ਕਮਲ ਪਰਗਾਸ ਸਭ ਕੈ